ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਅੱਜ ਦਿਨ ਸ਼ਨੀਵਾਰ, ਸ਼ੱਕ ਸਮਾਂ 1948 ਦੇ ਜੇਠ ਮਹੀਨੇ ਦੀ 29 ਤੇ ਈਸਵੀ ਸੰਨ 2026 ਦੇ ਜੂਨ ਮਹੀਨੇ ਦੀ ਅੱਜ 20 ਤਾਰੀਖ ਏ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਦੇ ਅਨੁਸਾਰ ਸਮਾਂ ਹੋ ਰਿਹਾ 5:58 ਤੇ 38 ਸਕਿੰਟ ਦਾ ਤੇ ਹੁਣ ਸਾਡੀ ਅੱਜ ਦੀ ਪ੍ਰਸਾਰਣ ਸਭਾ ਸ਼ੁਰੂ ਹੁੰਦੀ ਏ। ਅੱਜ ਦੇ ਪ੍ਰਸਾਰਣ ਲੈ ਕੇ ਮੈਂ ਹਾਜ਼ਰ ਹਾਂ ਸੁਖਜੀਤ ਤੇ ਮੇਰੇ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ।

ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਆਨ AIR ਤੇ। ਸਟੂਡੀਓ ਦੀ ਘੜਦੇ ਅਨੁਸਾਰ ਸਮਾਂ ਹੋ ਰਿਹਾ 6:10 ਤੇ 36 ਸਕਿੰਟ ਦਾ। ਤੇ ਆਓ ਹੁਣ ਇੱਕ ਨਜ਼ਰ ਮਾਰਦੇ ਹਾਂ ਅੱਜ ਪ੍ਰਸਾਰਿਤ ਤੇ ਰਿਲੇਅ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦੀ ਰੂਪਰੇਖਾ ਤੇ ਉਹਨਾਂ ਦੇ ਪ੍ਰਸਾਰਣ ਸਮੇਂ ਤੇ। ਹੁਣ ਤੋਂ ਥੋੜੀ ਦੇਰ ਬਾਅਦ ਯਾਨੀ ਕਿ 6:15 ਤੇ ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ। 7 ਵਜੇ ਦਾ ਸਮਾਂ ਹੋਏਗਾ ਪ੍ਰੋਗਰਾਮ ਸੱਜਰੀ ਸਵੇਰ ਦਾ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਦੌਰਾਨ ਸਿਲਸਿਲਾ ਰਹੇਗਾ ਮਾਰਨਿੰਗ ਕੁਇਜ਼ ਦਾ। 8 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖ਼ਬਰਾਂ ਦਾ ਬੁਲੇਟਿਨ ਸਮਾਂ ਚਾਹੇ ਪ੍ਰਭਾਤ 8:15, ਅੰਗਰੇਜ਼ੀ ਵਿੱਚ ਖ਼ਬਰਾਂ ਦਾ ਬੁਲੇਟਿਨ ਮਾਰਨਿੰਗ ਨਿਊਜ਼ ਤੇ 8:30 ਤੁਸੀਂ ਸੁਣੋਗੇ ਪੰਜਾਬੀ ਵਿੱਚ ਖ਼ਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਪ੍ਰੋਗਰਾਮ ਮਹਿਕ ਪੰਜਾਬ ਦੀ ਤੁਸੀਂ ਸੁਣੋਗੇ 8:40 ਤੇ ਤੇ ਇਸ ਪ੍ਰੋਗਰਾਮ ਦੇ ਤਹਿਤ ਤੁਸੀਂ ਸੁਣੋਗੇ ਕੁਝ ਦੇਸ਼ ਭਗਤੀ ਦੇ ਗੀਤ। 9 ਵਜੇ ਤੋਂ ਲੈ ਕੇ 10 ਵਜੇ ਤੱਕ ਆਨੰਦ ਮਾਣੋਗੇ ਵਿਵਿਧ ਭਾਰਤੀ।

ਮੁੰਬਈ ਦੇ ਪ੍ਰਸਾਰਨਾਂ ਦਾ। ਦਸ ਵਜੇ ਤੁਸੀਂ ਸੁਣੋਗੇ ਆਕਾਸ਼ਵਾਣੀ ਜਲੰਧਰ ਤੋਂ ਵਿਸ਼ੇਸ਼ ਪ੍ਰੋਗਰਾਮ। 10:30 ਵਜੇ ਦਾ ਸਮਾਂ ਹੋਏਗਾ ਪ੍ਰੋਗਰਾਮ ਸੁਖਨ ਦੇ ਵਾਰਿਸ ਦਾ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮਹਿਮਾਨ ਹੋਣਗੇ ਕਵਿਤਰੀ ਸ਼ਮਿੰਦਰ ਕੌਰ ਤੇ ਇਹਨਾਂ ਨਾਲ ਮੁਲਾਕਾਤ ਕਰਨਗੇ ਮਨਦੀਪ ਰਜੌਰਾ। 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ। 11:05 ਤੋਂ ਲੈ ਕੇ 12 ਵਜੇ ਤੱਕ ਤੁਸੀਂ ਆਨੰਦ ਮਾਣੋਗੇ FM ਰੇਨਬੋ ਦਿੱਲੀ ਦੇ ਪ੍ਰਸਾਰਨਾਂ ਦਾ। 12 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਤੇ 12:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ। 12:10 ਤੇ ਤੁਸੀਂ ਸੁਣੋਗੇ ਆਕਾਸ਼ਵਾਣੀ FM ਬਠਿੰਡਾ ਤੋਂ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ।

0: 12 ਵਜੇ ਦਾ ਸਮਾਂ ਹੈਗਾ ਪ੍ਰੋਗਰਾਮ ਘਰ ਪਰਿਵਾਰ ਦਾ ਤੇ ਅੱਜ ਸਿਲਸਿਲਾ ਰਹੇਗਾ ਭੈਣਾਂ ਦੀ ਪਸੰਦ। ਪ੍ਰੋਗਰਾਮ ਪੇਸ਼ ਕਰਨਗੇ ਕਿਰਨਪਾਲ ਕੌਰ। 1:10 ਤੁਸੀਂ ਸੁਣੋਗੇ ਪਰਦੇਸੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 1:15 ਦਾ ਸਮਾਂ ਹੋਏਗਾ ਪ੍ਰੋਗਰਾਮ ਹੈਲੋ ਫਰਮਾਇਸ਼ ਦਾ ਤੇ ਅੱਜ ਸਿਲਸਿਲਾ ਰਹੇਗਾ ਟੈਲੀਫੋਨ ਮਿਲਾਓ ਜੀ। 2 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਤੇ 2:15 ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 2:30 ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਸੁਰੀਲੀ ਦੁਪਹਿਰ ਦਾ ਜੋ ਕਿ ਤੁਹਾਡੇ ਖਤਾਂ ਤੇ ਆਧਾਰਿਤ ਹੋਏਗਾ। 3:00 ਪ੍ਰੋਗਰਾਮ ਰਿਲੇ ਕਰਾਂਗੇ ਵਿਵਿਧ ਭਾਰਤੀ ਮੁੰਬਈ ਤੋਂ। 3:55 ਤੇ ਤੁਹਾਨੂੰ ਲੈ ਕੇ ਚੱਲਾਂਗੇ ਤਾਰਾਕੇਸ਼ਵਰ ਹੁਗਲੀ ਵੈਸਟ ਬੰਗਾਲ, ਜਿੱਥੇ ਕਿ ਮਾਨਯੋਗ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 23ਵੀਂ ਕਿਸ਼ਤ ਜਾਰੀ ਕਰਨਗੇ। ਪੰਜ ਵਜੇ ਕਿਸਾਨ ਵੀਰਾਂ ਤੇ ਕਿਸਾਨ ਬੀਬੀਆਂ ਦਾ ਪ੍ਰੋਗਰਾਮ ਹੋਏਗਾ ਕਿਸਾਨ ਵਾਣੀ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਵਿਸ਼ਾ ਹੋਏਗਾ ਗੁਲਾਬ ਦੇ ਫੁੱਲਾਂ ਦੀ ਕਾਸ਼ਤ ਤੇ ਸੁਚੱਜੇ ਮੰਡੀਕਰਨ ਸਬੰਧੀ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸੰਘੂ ਧੌਣ ਦੇ ਸਫਲ ਤੇ ਅਗਾਂਹ ਵਧੂ ਕਿਸਾਨ ਰਾਜੇਸ਼ਵਰ ਦੇ ਨਾਲ ਤੁਹਾਡੀ ਇਸ ਪ੍ਰੋਗਰਾਮ ਦੇ ਵਿੱਚ ਮੁਲਾਕਾਤ ਕਰਵਾਈ ਜਾਏਗੀ ਤੇ ਮੁਲਾਕਾਤੀ ਹੋਣਗੇ ਕੁਲਵਿੰਦਰ ਔਲਖ। ਸ਼ਾਮ 5:30 ਦਾ ਸਮਾਂ ਹੋਏਗਾ ਪ੍ਰੋਗਰਾਮ ਗੱਲਾਂ ਚੋਂ ਗੱਲ ਦਾ। ਪ੍ਰੋਗਰਾਮ ਦਾ ਸੰਚਾਲਨ ਕਰਨਗੇ ਲਵਲੀਨ ਸਚਦੇਵਾ। 6:20 ਤੇ ਤੁਸੀਂ ਸੁਣੋਗੇ ਪਰਦੇਸੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 6:30 ਦਾ ਸਮਾਂ ਹੋਏਗਾ ਪ੍ਰੋਗਰਾਮ ਯੁਵਾਣੀ ਦਾ ਤੇ ਅੱਜ ਸਿਲਸਿਲਾ ਹੋਏਗਾ ਮੇਰੀਆਂ ਗੱਲਾਂ ਮੇਰੇ ਗੀਤ। 7:00 ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 7:10 ਤੇ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣੋਗੇ ਵਿਸ਼ੇਸ਼ ਪ੍ਰੋਗਰਾਮ। ਪ੍ਰੋਗਰਾਮ ਸ਼ਾਮ ਸੁਹਾਨੀ ਦੇ ਤਹਿਤ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੇ ਤੁਸੀਂ ਸੁਣੋਗੇ 7:45 ਤੇ ਜੋ ਕਿ ਆਧਾਰਿਤ ਹੋਏਗਾ ਨਿਮਰਤ ਖਹਿਰਾ ਦੇ ਉੱਪਰ। ਪ੍ਰੋਗਰਾਮ ਪੇਸ਼ ਕਰਨਗੇ ਮਨਦੀਪ ਕੌਰ। 8:15 ਦਾ ਸਮਾਂ ਹੈਗਾ ਪ੍ਰੋਗਰਾਮ ਰੰਗੇ ਗਜ਼ਲ ਦਾ। 8:45 ਤੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ। 9:00 ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 9:15 ਤੋਂ ਲੈ ਕੇ ਰਾਤੀ 11:00 ਤੱਕ ਤੁਸੀਂ ਆਨੰਦ ਮਾਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦਾ ਤੇ ਰਾਤੀ 11:00 ਸਾਡੀ ਅੱਜ ਦੀ ਚੱਲ ਰਹੀ ਇਸ ਸਭਾ ਦੀ ਸਮਾਪਤੀ ਹੋਏਗੀ। ਇਹ ਤਾਂ ਸੀ ਸਾਡੇ ਅੱਜ ਦੇ ਪ੍ਰਸਾਰਿਤ ਤੇ ਰਿਲੇਅ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦੀ ਰੂਪਰੇਖਾ ਤੇ ਉਹਨਾਂ ਦਾ ਪ੍ਰਸਾਰਣ ਸਮਾਂ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਦੇ ਅਨੁਸਾਰ ਸਮਾਂ ਹੋ ਰਿਹਾ 6:15 ਤੇ 47 ਸਕਿੰਟ ਦਾ। ਸਮਾਂ ਹੈ ਪ੍ਰੋਗਰਾਮ ਅੰਮ੍ਰਿਤ ਵੇਲਾ ਦਾ। ਆਓ ਸਰਵਣ ਕਰਦੇ ਹਾਂ ਪ੍ਰੋਗਰਾਮ ਅੰਮ੍ਰਿਤ ਵੇਲਾ।
1: ਜਿਹੇ ਬਾ ਮੇਰੀ ਕਾਤੀ

ਹੁਣੇ ਤੁਸੀਂ ਸ਼ਬਦ ਸਰਵਣ ਕਰ ਰਹੇ ਸੀ ਭਾਈ ਮਨਿੰਦਰ ਸਿੰਘ ਰਾਗੀ ਤੇ ਉਹਨਾਂ ਦੇ ਰਾਗੀ ਜੱਥੇ ਪਾਸੋਂ, ਤੇ ਆਓ ਹੁਣ ਸਰਵਣ ਕਰਦੇ ਹਾਂ ਸ਼ਬਦ। ਸ਼ਬਦ ਗਾਇਨ ਕਰ ਰਹੇ ਨੇ ਭਾਈ ਸੁਰਿੰਦਰ ਸਿੰਘ ਰਾਗੀ ਤੇ ਉਹਨਾਂ ਦਾ ਜੱਥਾ।

ਤੁਸੀਂ ਸਰਵਣ ਕਰ ਰਹੇ ਹੋ ਪ੍ਰੋਗਰਾਮ ਅੰਮ੍ਰਿਤ ਵੇਲਾ ਤੇ ਸਟੂਡੀਓ ਦੀ ਘੜੀ ਦੇ ਅਨੁਸਾਰ ਸਮਾਂ ਇਸ ਵਕਤ ਹੋ ਰਿਹਾ 6:46 ਤੇ 27 ਸਕਿੰਟ ਦਾ ਤੇ ਆਓ ਹੁਣ ਸਰਵਣ ਕਰਦੇ ਹਾਂ ਇਹ ਭਗਤੀ ਰਚਨਾ ਅਨੁਰਾਧਾ ਪੌੜਵਾਲ ਦੀ ਆਵਾਜ਼ ਵਿੱਚ।

ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਆਨ AIR ਤੇ। ਸਟੂਡੀਓ ਦੀ ਘੜੀ ਦੇ ਅਨੁਸਾਰ ਸਮਾਂ ਹੋ ਰਿਹਾ 7:15 ਦਾ। ਸਮਾਂ ਹੈ ਪ੍ਰੋਗਰਾਮ ਸੱਜਰੀ ਸਵੇਰ ਦਾ।

ਜਿਸ ਦਿਨ ਦਾ ਮਿਲ ਗਿਆ ਤੂੰ ਸੱਜਣਾ, ਸਭ ਕੁਝ ਹੀ ਮਿਲਿਆ ਲੱਗਦਾ ਏ, ਜ਼ਿੰਦਗੀ ਹਸੀਨ ਜਿਹੀ ਲੱਗਦੀ ਏ, ਦਿਲ ਖਿੜਿਆ ਖਿੜਿਆ ਲੱਗਦਾ ਏ।

ਜੀ ਅੱਜ ਦਾ ਪ੍ਰੋਗਰਾਮ ਸੱਜਰੀ ਸਵੇਰ ਲੈ ਕੇ ਮੈਂ ਹਾਜ਼ਰ ਹਾਂ ਤੁਹਾਡੀ ਆਪਣੀ ਰੇਡੀਓ ਦੋਸਤ ਦੇ ਪ੍ਰੋਗਰਾਮ ਦੀ ਹੋਸਟ ਸੁਖਜੀਤ ਤੇ ਮੇਰੇ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਇਸ ਸੋਹਣੀ ਤੇ ਖੂਬਸੂਰਤ ਸਵੇਰ ਦੇ ਵਿੱਚ ਪਿਆਰ ਤੇ ਸਤਿਕਾਰ ਭਰੀ ਨਮਸਕਾਰ ਸਤਿ ਸ਼੍ਰੀ ਅਕਾਲ ਆਦਾਬ ਐਂਡ ਗੁੱਡ ਮਾਰਨਿੰਗ। ਜੀ ਇੱਕ ਹੋਰ ਨਵਾਂ ਦਿਨ ਨਵੀਂ ਸਵੇਰ ਸਾਡੇ ਬੂਹੇ ਦਸਤਕ ਦੇ ਚੁੱਕੀ ਹੈ ਤੇ ਅਸੀਂ ਵੀ ਕਰਦੇ ਹਾਂ ਇਸ ਸਵੇਰ ਦਾ ਸਵਾਗਤ ਸਾਡੀ ਪੋਜ਼ਿਟਿਵ ਐਨਰਜੀ ਦੇ ਨਾਲ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਤੁਹਾਡਾ ਸਾਰਿਆਂ ਦਾ ਦਿਨ ਬਹੁਤ ਹੀ ਵਧੀਆ ਰਹੇ। ਤੇ ਪ੍ਰੋਗਰਾਮ ਸੱਜਰੀ ਸਵੇਰ ਦੀ ਗੱਲ ਕਰੀਏ ਤਾਂ ਜੀ ਅੱਜ ਇਹ ਦਿਨ ਸ਼ਨੀਵਾਰ ਤੇ ਸ਼ਨੀਵਾਰ ਨੂੰ ਪ੍ਰੋਗਰਾਮ ਸੱਜਰੀ ਸਵੇਰ ਦੇ ਵਿੱਚ ਹੁੰਦਾ ਹੈ ਸਿਲਸਿਲਾ ਮਾਰਨਿੰਗ ਕੁਇਜ਼, ਜਿਸ ਦੇ ਵਿੱਚ ਅਸੀਂ ਤੁਹਾਡੇ ਤੋਂ ਪੁੱਛਦੇ ਹਾਂ ਦੋ ਸਵਾਲ

ਤੇ ਸਵਾਲ ਅਸੀਂ ਪੁੱਛਾਂਗੇ ਤੇ ਜਵਾਬ ਦੇਣ ਦੇ ਲਈ ਤੁਸੀਂ ਸ਼ਿਰਕਤ ਕਰਨਾ ਹੈ ਜੀ ਸਾਡੇ ਸਟੂਡੀਓ ਦੇ ਫੋਨ ਨੰਬਰ ਡਾਇਲ ਕਰਕੇ। ਨੰਬਰ ਹੈ 0164-2240-331। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਇੱਕ ਗੀਤ ਦੇ ਨਾਲ ਤੇ ਤੁਸੀਂ ਡਾਇਲ ਕਰੋ ਸਟੂਡੀਓ ਦਾ ਨੰਬਰ 0164-2240-331 ਤੇ ਹੋ ਜਾਓ ਪ੍ਰੋਗਰਾਮ ਦੇ ਵਿੱਚ ਸ਼ਾਮਿਲ। ਤੇ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਹੀ ਬੇਨਤੀ ਕਰਾਂਗੀ ਕਿ ਕਿਰਪਾ ਕਰਕੇ ਸਾਡੇ ਉਹੀ ਸਰੋਤੇ ਸਾਨੂੰ ਫੋਨ ਲਗਾਉਣ ਜੋ ਕਿਸੇ ਇਮਤਿਹਾਨ ਦੀ ਤਿਆਰੀ ਕਰ ਰਹੇ ਹੋਣ। ਗੀਤ ਸੰਗੀਤ ਦੇ ਲਈ ਸਾਡੇ ਹੋਰ ਬਹੁਤ ਸਾਰੇ ਪ੍ਰੋਗਰਾਮ ਚੱਲ ਰਹੇ ਨੇ, ਤੁਸੀਂ ਉੱਥੋਂ ਗੀਤ ਸੰਗੀਤ ਦੀ ਫਰਮਾਇਸ਼ ਜਿਹੜੀ ਹੈ ਉਹ ਕਰ ਸਕੋਗੇ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 20 ਜੂਨ ਦਿਨ ਸ਼ਨੀਵਾਰ ਸ਼ਾਮ 5:30 ਵਜੇ ਹਫਤਾਵਾਰੀ ਸਿਲਸਿਲਾ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਸਾਡਾ ਵਿਸ਼ਾ ਹੋਵੇਗਾ ਅਰਦਾਸ ਦਰਸ਼ਨ ਰੂਪ ਅਭਿਆਸ।

0: ਹਾਂਜੀ
1: ਅੱਛਾ, ਚਲ ਵਧੀਆ। ਫਿਰ ਤਾਂ ਆਪਣਾ ਪ੍ਰੋਗਰਾਮ ਸੁਣ ਰਹੇ ਸੀ?
0: ਹਾਂਜੀ
1: ਅੱਛਾ, ਆਪਾਂ ਸਵਾਲ ਪੁੱਛਿਆ ਸੀ ਪਹਿਲਾਂ ਵੀ ਜਿਹੜਾ ਫੀਫਾ ਵਰਲਡ ਕੱਪ ਚੱਲ ਰਿਹਾ, ਇਹਦੇ ਵਿੱਚ ਕੁੱਲ ਕਿੰਨੀਆਂ ਟੀਮਾਂ ਭਾਗ ਲੈ ਰਹੀਆਂ ਨੇ? ਹਨਾ,
0: 48।
1: ਹਾਂ ਇਹ ਤਾਂ ਹੋ ਗਿਆ ਸੀ ਜੀ, ਉੱਤਰ ਮੈਂ ਦੱਸਤਾ ਸੀਗਾ।
0: ਹਾਂਜੀ
1: ਤੁਹਾਡੇ ਲਈ ਸਵਾਲ ਇਹ ਹੈ ਵੀ ਜਿਹੜਾ ਫੀਫਾ ਵਰਲਡ ਕੱਪ 2026 ਚੱਲ ਰਿਹਾ, ਇਹਦੀ ਜਿਹੜੀ ਮੇਜ਼ਬਾਨੀ ਕਿੰਨੇ ਦੇਸ਼ ਕਰ ਰਹੇ ਨੇ?
0: ਕੀ ਜੀ
1: ਇਹਦੀ ਜਿਹੜੀ ਮੇਜ਼ਬਾਨੀ ਕਰ ਰਹੇ ਨੇ ਉਹ ਕਿੰਨੇ ਦੇਸ਼ ਕਰ ਰਹੇ ਨੇ? ਹਾਂ
0: ਉਹ ਕੀ ਹੁੰਦੀ ਹੈ ਜੀ?
1: ਵੀ ਇਹ ਜਿਹੜਾ ਮੈਚ ਹੈ ਕਿੱਥੇ ਕਿੱਥੇ ਹੋਣੇ ਆ? ਨਹੀਂ ਪਤਾ?
0: ਪੰਜ ਦੇਸ਼ ਜੀ।
1: ਨਾ ਬਈ, ਇਹ ਤਾਂ ਉੱਤਰ ਕਰਨ ਤੇਰਾ ਗਲਤ ਹੋ ਗਿਆ, ਸਹੀ ਉੱਤਰ ਮੈਂ ਹੁਣੇ ਦੱਸ ਰਹੀ ਹਾਂ। ਪ੍ਰੋਗਰਾਮ 'ਚ ਫੋਨ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ। ਲਓ ਜੀ ਸਰੋਤਿਆਂ ਨੂੰ ਦੱਸ ਦਈਏ ਕਿ ਸਾਡੇ ਇਸ ਸਵਾਲ ਦਾ ਉੱਤਰ ਹੈ ਜੀ, ਫੀਫਾ ਵਰਲਡ ਕੱਪ 2026 ਦੀ ਜਿਹੜੀ ਮੇਜ਼ਬਾਨੀ ਕਰ ਰਹੇ ਨੇ ਉਹ ਨੇ ਜੀ 3 ਦੇਸ਼, ਅਮਰੀਕਾ, ਮੈਕਸੀਕੋ ਤੇ ਕਨੇਡਾ।

0: ਤੇ ਸਰੋਤਾ ਟੈਲੀਫੋਨ ਲਾਈਨ ਤੇ ਸਾਡੇ ਨਾਲ ਨੇ, ਸਵਾਲ ਪੁੱਛਦੇ ਆ ਉਹਨਾਂ ਤੋਂ। ਹੈਲੋ,
1: ਹੈਲੋ,
0: ਹਾਂਜੀ, ਕੌਣ
1: ਸਤਿ
0: ਬੋਲ ਰਹੇ
1: ਸ਼੍ਰੀ
0: ਹੋ?
1: ਅਕਾਲ ਮੈਮ,
0: ਸਤਿ ਸ਼੍ਰੀ ਅਕਾਲ, ਨਾਮ ਦੱਸ ਦਿਓ ਤੁਹਾਡਾ।
1: ਮਨਿੰਦਰ ਕੌਰ ਮੈਮ।
0: ਮਨਿੰਦਰ ਕੌਰ। ਮਨਿੰਦਰ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
1: ਥੈਂਕ ਯੂ ਮੈਮ।
0: ਬੇਟਾ, ਕਿਹੜੀ ਕਲਾਸ ਪੜ੍ਹਦੇ ਹੋ?
1: 8th ਕਲਾਸ ਮੈਮ।
0: 8th ਕਲਾਸ ਦੇ ਵਿੱਚ। ਫਿਰ ਤਾਂ ਛੁੱਟੀਆਂ ਚੱਲ ਰਹੀਆਂ ਹਨਾ ਹੁਣ ਤਾਂ?
1: ਹਾਂਜੀ ਮੈਮ।
0: ਪ੍ਰੋਗਰਾਮ ਸਾਰੇ ਸੁਣਦੇ ਹੋ ਰੇਡੀਓ ਦੇ?
1: ਅੱਧੇ ਸੁਣਦੇ ਹੁੰਦੇ ਹਾਂ।
0: ਅੱਧੇ ਸੁਣਦੇ ਹੁੰਦੇ ਹੋ?
1: ਹਾਂਜੀ।
0: ਤੇ ਫਿਰ ਹੁਣ ਮਾਰਨਿੰਗ ਕੁਇਜ਼ ਦੇ ਵਿੱਚ ਤੁਸੀਂ ਫੋਨ ਕੀਤਾ ਤੇ ਤਿਆਰੀ ਕਰਕੇ ਕੀਤਾ ਨਾ ਫੋਨ?
1: ਹਾਂਜੀ।
0: ਚਲੋ ਠੀਕ ਹੈ, ਆਪਾਂ ਸਵਾਲ ਪੁੱਛਦੇ ਹਾਂ ਤੁਹਾਡੇ ਤੋਂ।
1: ਹਾਂਜੀ।
0: ਪਿਛਲੇ ਦਿਨ ਵੀਰਵਾਰ ਨੂੰ ਪੰਜਵੇਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਨਾ ਸ਼ਹਾਦਤ ਦਿਵਸ ਮਨਾਇਆ ਗਿਆ ਸੀ, ਹੈ ਨਾ, ਸ਼ਹੀਦੀ ਦਿਹਾੜਾ।
1: ਹਾਂਜੀ।
0: ਤੁਸੀਂ ਮੈਨੂੰ ਇਹ ਦੱਸੋ, ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਾਤਾ ਜੀ ਦਾ ਕੀ ਨਾਮ ਹੈ?

ਕੁਝ ਸ਼ਾਇਰ ਕਵਿਤਾ ਲਿਖਦੇ ਨੇ, ਪਰ ਇੱਕ ਸ਼ਾਇਰ ਐਸਾ ਵੀ ਸੀ ਜੋ ਆਪਣਾ ਦਰਦ ਹੀ ਗਾ ਗਿਆ। ਇਸ਼ਕ ਵਿਛੋੜਾ ਤੜਪ ਤੇ ਰੂਹ ਦੀਆਂ ਚੀਕਾਂ, ਏਸੀ ਦੁਨੀਆਂ ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੀਆਂ।

0: ਸਾਡਾ ਹੰਝ ਦੀ ਜੂਨ ਆਇਆਂ ਦਾ ਸਾਡਾ ਦਿਲ ਜਲਿਆ ਦਿਲਗੀਰਾਂ ਦਾ ਇਹ ਜਾਣਦਿਆ ਕੁਝ ਸ਼ੌਕ ਜਿਹੇ ਰੰਗਾਂ ਦਾ ਹੀ ਨਾ ਤਸਵੀਰਾਂ ਹੈ ਰੰਗਾਂ ਦਾ ਹੀ ਨਾ ਤਸਵੀਰਾਂ ਹੈ ਜਦ ਹਟ ਗਏ ਅਸੀਂ ਇਸ਼ਕੇ ਦੀ ਮੁੱਲ ਕਰ ਬੈਠੇ ਤਸਵੀਰਾਂ ਦਾ ਕੀ ਪੁੱਛਦੇ ਹੋ ਹਾਲ ਫਕੀਰਾਂ ਦਾ।
1: ਜੀ ਸਰੋਤਿਓ, ਮਿਤੀ 21 ਜੂਨ ਦਿਨ ਐਤਵਾਰ ਸ਼ਾਮ 5 ਵਜੇ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਤਹਿਤ ਬਿਰਹਾ ਦਾ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਭਾਗ ਦੂਜਾ। ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ। ਤਾਂ ਫਿਰ ਸੁਣਨਾ ਨਾ ਭੁੱਲਣਾ। ਮਿਤੀ 14 ਜੂਨ ਦਿਨ ਐਤਵਾਰ ਸ਼ਾਮ 5 ਵਜੇ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ। ਐਸੀ ਮਹਿਫਿਲ ਜਿੱਥੇ ਹਰ ਲਫ਼ਜ਼ ਦਿਲ ਨੂੰ ਛੂਹੇਗਾ ਅਤੇ ਹਰ ਕਵਿਤਾ ਰੂਹ ਨੂੰ ਰਵਾ ਦੇਵੇ।

0: ਜੀ ਪ੍ਰੋਗਰਾਮ ਚੱਲ ਰਿਹਾ ਸਜਰੀ ਸਵੇਰ ਤੇ ਸਜਰੀ ਸਵੇਰ ਦੇ ਵਿੱਚ ਸਿਲਸਿਲਾ ਮਾਰਨਿੰਗ ਕੁਇਜ਼ ਤੇ ਸਟੂਡੀਓ ਦੀ ਘੜੀ ਦੇ ਅਨੁਸਾਰ ਸਮਾਂ 7:33 ਤੇ 7 ਸਕਿੰਟ ਦਾ 0164-42-40-331 ਡਾਇਲ ਕਰਕੇ ਸਰੋਤਾ ਟੈਲੀਫੋਨ ਲਾਈਨ ਤੇ ਸਾਡੇ ਨਾਲ ਨੇ ਸਵਾਲ ਪੁੱਛਦੇ ਉਹਨਾਂ ਤੋਂ। ਹੈਲੋ,
1: हेलो
0: ਹਾਂਜੀ ਕੌਣ ਬੋਲ ਰਹੇ ਹੋ?
1: विवि से मेरा नाम है। हाँ
0: ਜੀ ਵਿਵਿਸ਼, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ।
1: जी
0: ਕਿੱਥੋਂ ਬੋਲ ਰਹੇ ਹੋ?
1: ਗਿੱਦੜਵਾ ਤੋਂ ਪੜ੍ਹਦਾ
0: ਗਿੱਦੜਵਾ ਤੋਂ। ਤੇ ਕੀ ਕਰਦੇ ਵਿਵਿਸ਼ ਤੁਸੀਂ?
1: ਹੀ, +2 ਚ ਹੋ ਗਈ।
0: अच्छा, +2 ਚ ਹੋ ਗਏ। ਚਲੋ ਬਹੁਤ ਚੰਗੀ ਗੱਲ ਹੈ ਜੀ। ਤੇ ਸਵਾਲ ਜਵਾਬ ਦਾ ਸਿਲਸਿਲਾ ਚੱਲ ਰਿਹਾ ਹੈ। ਸਵਾਲ ਮੈਂ ਤੁਹਾਡੇ ਤੋਂ ਪੁੱਛ ਰਹੀ ਹਾਂ,
1: ਹਾਂਜੀ
0: ਧਿਆਨ ਨਾਲ ਸੁਣਿਓ ਸਵਾਲ, ਠੀਕ ਹੈ? ਮੈਂ ਇੱਕ ਵਾਰ ਹੀ ਮਤਲਬ ਕਿ ਜਿਹੜਾ ਸਵਾਲ ਹੈ ਤੁਹਾਡੇ ਤੋਂ ਉਹ ਕਰਾਂਗੀ, ਦੁਬਾਰਾ ਨਹੀ�ं ਦੁਹਰਾਇਆ ਜਾਏਗਾ।
1: ਠੀਕ
0: ਸਵਾਲ
1: ਹੈ।
0: ਹੈ ਜੀ, NTA ਯਾਨੀ ਕਿ ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਕੱਲ ਐਤਵਾਰ ਨੂੰ

ਯਾਨੀ ਕਿ 21 ਜੂਨ ਨੂੰ ਮੈਡੀਕਲ ਕਾਲਜਸ ਦੇ ਵਿੱਚ ਦਾਖਲੇ ਦੇ ਲਈ ਨੀਟ 2026 ਜਿਹੜਾ ਹੈਗਾ ਉਹਦਾ ਇਮਤਿਹਾਨ ਲਿਆ ਜਾ ਰਿਹਾ ਹੈ। ਤੁਸੀਂ ਮੈਨੂੰ ਨੀਟ ਦੀ ਫੁੱਲ ਫਾਰਮ ਦੱਸਣੀ ਹੈ ਵੀ ਕੀ ਹੈ। ਹਾਂਜੀ, NEET ਨੀਟ ਦੀ ਮੈਨੂੰ ਫੁੱਲ ਫਾਰਮ ਦੱਸਣੀ ਹੈ ਕੀ ਹੈ। ਨਹੀਂ ਪਤਾ ਜੀ, ਚਲੋ ਸ਼ੁਕਰੀਆ ਜੀ ਪ੍ਰੋਗਰਾਮ ਚ ਫੋਨ ਕਰਨ ਦੇ ਲਈ। ਉੱਤਰਿਆਂ ਦਾ ਮੈਂ ਤੁਹਾਨੂੰ ਹੁਣੇ ਦੱਸ ਰਹੀ ਹਾਂ, ਤੁਸੀਂ ਰੇਡੀਓ ਸੈੱਟ ਰਾਹੀਂ ਸੁਣ ਸਕਦੇ ਹੋ। ਸਰੋਤਿਆਂ ਦੱਸ ਦਈਏ ਕਿ ਨੀਟ ਦੀ ਫੁੱਲ ਫਾਰਮ ਹੈ ਨੈਸ਼ਨਲ ਐਲੀਜੀਬਿਲਟੀ ਕਮ ਐਂਟਰੈਂਸ ਟੈਸਟ।

0: ਜੀ ਇਸੇ 164 42 331 ਡਾਇਲ ਕਰਕੇ ਸਰੋਤਾ ਟੈਲੀਫੋਨ ਲਾਈਨ ਤੇ ਸਾਡੇ ਨਾਲ ਨੇ, ਸਵਾਲ ਪੁੱਛਦੇ ਆ ਉਹਨਾਂ ਤੋਂ। ਹੈਲੋ,
1: ਹੈਲੋ,
0: ਹਾਂਜੀ ਕੌਣ ਬੋਲ ਰਹੇ ਹੋ?
1: ਮੈਂ ਗੁਰਪ੍ਰੀਤ ਬੋਲ ਰਿਹਾ ਜੀ, ਗੁੰਜਿਆਣਾ ਮੰਡੀ ਤੋਂ।
0: ਜੀ ਗੁਰਪ੍ਰੀਤ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ।
1: ਜੀ, ਧੰਨਵਾਦ।
0: ਤੇ ਫਿਰ ਸਵਾਲ ਜਵਾਬ ਦੀ ਜਿਹੜੀ ਤਿਆਰੀ ਉਹ ਕੀਤੀ ਹੋਈ ਹੈ ਸਾਡੇ ਸਵਾਲ ਤੇ ਤੁਹਾਡੇ ਜਵਾਬਾਂ ਦੀ?
1: ਹਾਂਜੀ, ਕਰਦੇ ਰਹਿੰਦੇ ਤਿਆਰੀ ਜੀ।
0: ਚਲੋ ਸਵਾਲ ਆ ਰਿਹਾ ਤੁਹਾਡੇ ਲਈ।
1: ਹਾਂਜੀ,
0: ਪੰਜਾਬ ਦੇ ਕਿਹੜੇ ਜ਼ਿਲ੍ਹੇ ਦੇ ਵਿੱਚ ਮਾਈ ਭਾਗੋ ਆਰਮਡ ਫੋਰਸਿਸ ਪ੍ਰੈਪਰੇਟਰੀ ਇੰਸਟੀਚਿਊਟ ਜਿਹੜਾ ਹੈਗਾ ਉਹ ਸਥਿਤ ਆ?
1: ਇਹ ਪੰਜਾਬ ਦੇ ਮੋਹਾਲੀ ਚ ਆ ਜੀ।
0: ਬਿਲਕੁਲ ਸਹੀ ਉੱਤਰ ਦਿੱਤਾ ਜੀ ਤੁਸੀਂ। SAS ਨਗਰ ਮੋਹਾਲੀ ਤੇ ਭਾਰਤ ਦਾ ਇਕਲੌਤਾ ਅਜਿਹਾ ਸੰਸਥਾਨ ਹੈ ਜੋ ਕੁੜੀਆਂ ਨੂੰ ਹਥਿਆਰਬੰਦ ਸੈਨਾਵਾਂ ਵਿੱਚ ਕਮਿਸ਼ਨਡ ਅਫਸਰ ਬਣਨ ਲਈ +2 ਪੱਧਰ ਤੇ ਸਿਖਲਾਈ ਦਿੰਦਾ? ਬਿਲਕੁਲ ਸਹੀ ਉੱਤਰ ਦਿੱਤਾ ਜੀ। ਇੱਕ ਸਵਾਲ ਦਾ ਉੱਤਰ ਤੁਸੀਂ ਸਹੀ ਦੇ ਚੁੱਕੇ ਹੋ ਤੇ ਦੂਸਰਾ ਸਵਾਲ ਵੀ ਫਿਰ ਤੁਹਾਡੇ ਲਈ ਆ ਰਿਹਾ,
1: ਜੀ
0: ਉਹਦੇ ਲਈ ਵੀ ਤਿਆਰ ਹੋ?
1: ਹਾਂਜੀ, ਤਿਆਰ ਹਾਂ ਜੀ।
0: ਆਲ ਦਾ ਬੈਸਟ। ਸਵਾਲ ਹੈ ਤੁਹਾਡੇ ਲਈ, ਪੰਜਾਬ ਸਰਕਾਰ ਦੁਆਰਾ ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਲਈ ਮੁਫਤ ਕਿਚਨ ਕਿੱਟਾਂ ਪ੍ਰਦਾਨ ਕਰਨ ਲਈ ਕਿਹੜੀ ਯੋਜਨਾ ਸ਼ੁਰੂ ਕੀਤੀ ਗਈ ਹੈ?
1: ਇਹ ਪ੍ਰਸ਼ਨ ਦੁਬਾਰਾ ਸੁਣਾਏ ਜੀ। ਕਿਚਨ,
0: ਹਾਂ, ਪੰਜਾਬ ਸਰਕਾਰ ਦੁਆਰਾ ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਲਈ ਮੁਫਤ ਕਿਚਨ ਕਿੱਟਾਂ ਪ੍ਰਦਾਨ ਕਰਨ ਦੇ ਲਈ ਕਿਹੜੀ ਯੋਜਨਾ ਜਿਹੜੀ ਹੈ ਉਹ ਸ਼ੁਰੂ ਕੀਤੀ ਗਈ ਹੈ?
1: ਇਹ ਜੀ ਯਾਦ ਹੈ, ਹੁਣ ਥੋੜਾ ਮਾਇੰਡ ਚ ਇਹ ਹੈਗਾ ਜੀ।
0: ਜਲਦੀ ਨਾਲ, ਇੰਨਾ ਟਾਈਮ ਨਹੀਂ ਆਪਾਂ ਦੇਣਾ ਹੁੰਦਾ।

0: ਚਲੋ ਇਹਦਾ
1: ਹਾਂਜੀ
0: ਉੱਤਰ ਮੈਂ ਤੁਹਾਨੂੰ ਦੱਸ ਰਹੀ ਹਾਂ, ਤੁਸੀਂ ਰੇਡੀਓ ਸੈੱਟ
1: ਜੀ
0: ਰਾਹੀਂ ਸੁਣ ਸਕਦੇ ਹੋ। ਵੈਸੇ ਅੱਧੇ ਕਨਵੀਨਰ ਤੁਸੀਂ ਅੱਜ ਬਣ ਗਏ ਸੀਗੇ, ਅਗਲੀ
1: ਜੀ
0: ਵਾਰ
1: ਇਹਨੇ
0: ਜ਼ਰੂਰੀ।
1: ਇਹਦਾ ਵੀ ਆਉਂਦਾ ਪਰ ਨਾ ਦਿਮਾਗ 'ਚ ਭੁੱਲ ਗਏ ਇੱਕੋ ਦਾਂਦੀ
0: ਚਲੋ
1: ਹੁਣ।
0: ਕੋਈ ਗੱਲ ਨਹੀਂ, ਜਦੋਂ ਮੈਂ ਦੱਸਾਂਗੀ ਤੁਹਾਨੂੰ ਨਾਲ ਦੀ ਨਾਲ ਆ ਜਾਏਗਾ ਵੀ ਹਾਂ ਇਹੀ ਸੀ, ਹੈ ਨਾ। ਇੱਕ ਸਵਾਲ ਦਾ ਸਾਡੇ ਸਰੋਤਾਂ ਨੇ ਸਾਨੂੰ ਉੱਤਰ ਸਹੀ ਦਿੱਤਾ ਸੀ, ਜੇ ਦੂਸਰੇ ਦੇ ਵਿੱਚੋਂ ਥੋੜਾ ਉਹਨਾਂ ਦੇ ਮਾਇੰਡ 'ਚੋਂ ਨਿਕਲ ਗਿਆ, ਉਸਦਾ ਸਹੀ ਉੱਤਰ ਹੈ ਜੀ ਮੇਰੀ ਰਸੋਈ ਯੋਜਨਾ। ਤੇ ਇਸ ਦਾ ਉਦੇਸ਼ ਜਿਹੜਾ ਹੈਗਾ ਇਸ ਯੋਜਨਾ ਦਾ, ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਤਹਿਤ 40 ਲੱਖ ਲੋੜਵੰਦ ਪਰਿਵਾਰਾਂ ਦੀ ਰਸੋਈ ਦੇ ਖਰਚਿਆਂ ਨੂੰ ਘਟਾਉਣਾ ਤੇ ਪੋਸ਼ਣ 'ਚ ਸੁਧਾਰ ਕਰਨਾ ਹੈ।

ਫਿਲਮੀ ਅਫਸਾਨੇ ਔਰ ਤਰਾਨੇ ਪ੍ਰੋਗਰਾਮ ਦੇ ਤਹਿਤ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਜਾਣਕਾਰੀ ਮਸ਼ਹੂਰ ਗਾਇਕਾ ਅਤੇ ਅਦਾਕਾਰਾ ਨਿਮਰਤ ਖਹਿਰਾ ਬਾਰੇ। ਵਾਚਕ ਸੰਪਾਦਨ ਮਨਦੀਪ ਕੌਰ, ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਣਾ, ਮਿਤੀ 20 ਜੂਨ ਦਿਨ।

0: ਜੀ, 0164-22-40-331 ਡਾਇਲ ਕਰਕੇ ਸਰੋਤਾ ਟੈਲੀਫੋਨ ਲਾਈਨ ਦੇ ਸਾਡੇ ਨਾਲ ਨੇ, ਸਵਾਲ ਪੁੱਛਦੇ ਉਹਨਾਂ ਤੋਂ। ਹੈਲੋ,
1: ਹੈਲੋ,
0: ਹਾਂਜੀ, ਕੌਣ ਬੋਲ ਰਹੇ ਹੋ?
1: ਹਾਂਜੀ ਮੈਮ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਨਾਮ ਦੱਸ ਦਿਓ ਤੁਹਾਡਾ।
1: ਮੈਮ ਰਵੀਨਾ ਜੀ।
0: ਜੀ ਰਵੀਨਾ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਤੇ ਰਵੀਨਾ ਕਿੱਥੋਂ ਬੋਲ ਰਹੇ ਹੋ?
1: ਮੈਮ ਕੀਤਾ ਜੀ, ਡਿਸਟ੍ਰਿਕਟ ਮੋਗਾ।
0: ਜੀ, ਤੇ ਕੀ ਕਰਦੇ ਹੋ ਤੁਸੀਂ?
1: ਮੈਮ ITI ਕਰ ਰਹੇ ਹਾਂ ਜੀ।
0: ਜੀ, ਸਵਾਲ ਤੁਹਾਡੇ ਲਈ ਆ ਰਿਹਾ ਜੀ ਫਿਰ।
1: ਹਾਂਜੀ ਮੈਮ।
0: ਰਵੀਨਾ, ਔਰਤਾਂ

0: ਦੀ ਸੁਰੱਖਿਆ ਨੂੰ ਵਧਾਉਣ ਦੇ ਲਈ ਕਿਹੜੇ ਰਾਜ ਨੇ ਸਤਰੀ ਰਾਈਡ ਪਹਿਲਕਦਮੀ ਕੀਤੀ ਹੈ?
1: ਰਾਜ ਨੇ ਮੈਮ
0: ਹਾਂ, ਕਿਹੜੇ ਰਾਜ ਨੇ, ਕਿਹੜੀ ਸਟੇਟ ਨੇ ਕੀਤੀ ਹੈ ਪਹਿਲਕਦਮੀ?
1: ਬਿਹਾਰ ਮੈਮ।
0: ਨਹੀਂ, ਇਹ ਤੁਹਾਡਾ ਉੱਤਰ ਗਲਤ ਹੋ ਗਿਆ ਜੀ। ਚਲੋ ਕੋਈ ਗੱਲ
1: ਓਕੇ
0: ਨਹੀਂ ਜੀ, ਇਸ ਦਾ ਸਹੀ ਉੱਤਰ ਮੈਂ ਤੁਹਾਨੂੰ ਰੇਡੀਓ ਸੈੱਟ ਰਾਹੀਂ ਦੱਸਦੀ ਹਾਂ ਅਤੇ ਤੁਸੀਂ ਰੇਡੀਓ ਸੈੱਟ ਔਨ ਕਰਕੇ ਸੁਣਿਓ, ਠੀਕ ਹੈ ਜੀ? ਪ੍ਰੋਗਰਾਮ 'ਚ ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ
1: ਓਕੇ ਮੈਮ।
0: ਜੀ। ਸਰੋਤਿਆਂ ਨੂੰ ਦੱਸ ਦਈਏ ਕਿ ਸਾਡੇ ਇਹ ਸਵਾਲ ਦਾ ਉੱਤਰ ਹੈ ਜੀ ਤੇਲੰਗਾਨਾ।
2: ਆਇਆ ਖੁਸ਼ੀਆਂ ਦਾ ਪੈਗਾਮ ਪੀਐਮ ਕਿਸਾਨ,
3: ਪੀਐਮ ਕਿਸਾਨ।
4: ਕਿਸਾਨ ਵੀਰਾਂ ਤੇ ਭੈਣਾਂ ਲਈ ਖੁਸ਼ਖਬਰੀ, ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ 20 ਜੂਨ ਨੂੰ ਹੁਗਲੀ ਪੱਛਮੀ ਬੰਗਾਲ ਤੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 23ਵੀਂ ਕਿਸ਼ਤ ਜਾਰੀ ਕਰਨਗੇ। ਇਸ ਦੇ ਤਹਿਤ 9,44,00,000 ਤੋਂ ਵੀ ਵਧੇਰੇ ਕਿਸਾਨਾਂ ਦੇ ਖਾਤਿਆਂ 18,880 ਕਰੋੜ ਰੁਪਏ ਪਾਏ ਜਾਣਗੇ। ਪੀਐਮ ਸਨਮਾਨ ਨਿਧੀ ਦੀ ਇਸ ਕਿਸ਼ਤ ਦੇ ਨਾਲ ਕਿਸਾਨਾਂ ਨੂੰ ਪ੍ਰਦਾਨ ਕੀਤੀ ਗਈ ਕੁੱਲ ਰਾਸ਼ੀ 4,46,000 ਕਰੋੜ ਰੁਪਏ ਤੋਂ ਵਧੇਰੇ ਹੋ ਜਾਏਗੀ, ਜੋ ਕਿ ਕਰੋੜਾਂ ਹੀ ਕਿਸਾਨ ਪਰਿਵਾਰਾਂ ਨੂੰ ਆਰਥਿਕ ਸੁਰੱਖਿਆ ਤੇ ਮਜ਼ਬੂਤੀ ਪ੍ਰਦਾਨ ਕਰ

0: ਜੀ, ਪ੍ਰੋਗਰਾਮ ਦੇ ਅਖੀਰ ਦੇ ਵਿੱਚ ਇੱਕ ਸਰੋਤਾ ਸਾਡੇ ਨਾਲ ਟੈਲੀਫੋਨ ਲਾਈਨ ਤੇ ਨੇ, ਸਵਾਲ ਪੁੱਛਦੇ ਆ ਉਹਨਾਂ ਤੋਂ। ਹੈਲੋ, ਹਾਂਜੀ, ਕੌਣ ਬੋਲ ਰਹੇ ਹੋ?
1: ਅਵਨਾਜ
0: ਹਾਂ, ਇਹ ਦੱਸੋ ਤੁਸੀਂ ਕਿਹੜੀ ਕਲਾਸ ਪੜ੍ਹਦੇ ਹੋ?
1: ਜੀ
0: ਤੀਜੀ ਚ। ਕਿੱਥੋਂ ਬੋਲਦੇ ਪਏ ਹੋ?
1: ਬੱਲੂਆਣੇ ਤੋਂ।
0: ਬੱਲੂਆਣੇ ਤੋਂ। ਤੇ ਸਵਾਲ ਜਵਾਬ ਚੱਲ ਰਹੇ ਨੇ, ਫਿਰ ਸਵਾਲਾਂ ਦੇ ਜਵਾਬ ਦੋਗੇ? ਚਲੋ, ਤੁਹਾਡੇ ਲਈ ਮੈਂ ਸਵਾਲ ਪੁੱਛਦੀ ਪਈ ਹਾਂ, ਤੁਸੀਂ ਮੈਨੂੰ ਇਹ ਦੱਸੋ, ਪੰਜਾਬ ਦੇ ਮੁੱਖ ਮੰਤਰੀ ਦਾ ਕੀ ਨਾਮ ਹੈ?
1: ਭਗਵੰਤ
0: ਹਾਂ, ਭਗਵੰਤ ਮਾਨ, ਸ਼੍ਰੀ ਭਗਵੰਤ ਮਾਨ। ਲਓ ਜੀ, ਸਾਡੇ ਛੋਟੇ ਜਿਹੇ ਸਰੋਤਾ ਨੇ ਸਾਡਾ ਉੱਤਰ ਸਹੀ ਦੇ ਦਿੱਤਾ, ਜਵਾਬ ਸਹੀ ਦਿੱਤਾ, ਤੇ ਅਗਲਾ ਸਵਾਲ ਵੀ ਫਿਰ ਉਹਨਾਂ ਤੋਂ ਪੁੱਛ ਲੈਂਦੇ ਆਪਾਂ, ਹਨਾ? ਹਾਂ, ਤੇ ਅਗਲਾ ਸਵਾਲ ਵੀ ਫਿਰ ਤੁਹਾਡੇ ਲਈ ਆ ਰਿਹਾ, ਪੁੱਛੀਏ। ਅੱਛਾ, ਤੁਸੀਂ ਮੈਨੂੰ ਇਹ ਦੱਸੋ, ਆਪਣੇ ਜਿਹੜੇ ਪਹਿਲੇ ਗੁਰੂ ਸਾਹਿਬਾਨ ਨੇ ਉਹਨਾਂ ਦਾ ਨਾਮ ਕੀ ਹੈ?
1: ਗੁਰੂ
0: ਸ਼੍ਰੀ ਗੁਰੂ ਨਾਨਕ ਦੇਵ ਜੀ। ਲਓ ਜੀ, ਸਾਡਾ ਛੋਟਾ ਜਿਹਾ ਸਰੋਤਾ ਜਿਹੜਾ ਹੈ ਨਾ, ਤੀਜੀ ਕਲਾਸ ਵਾਲਾ, ਉਹ ਵੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੇਤੂ ਬਣ ਗਿਆ ਹੈ। ਬਹੁਤ ਬਹੁਤ ਮੁਬਾਰਕਾਂ ਬੇਟਾ ਤੁਹਾਨੂੰ,
1: ਥੈਂਕ ਯੂ।
0: ਸ਼ੁਕਰੀਆ ਪ੍ਰੋਗਰਾਮ ਚ ਫੋਨ ਕਰਨ ਦੇ ਲਈ।
2: ਥੋੜਾ

ਜੀ, ਇਸ ਗੀਤ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਸੱਜਰੀ ਸਵੇਰ ਦਾ ਵੇਲਾ ਮੁੱਕਦਾ ਹੈ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ੍ਰੀ ਬਲਜੀਤ ਸ਼ਰਮਾ ਤੇ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੁਖਜੀਤ ਨੂੰ ਅੱਜ ਦਾ ਪ੍ਰੋਗਰਾਮ ਸੱਜਰੀ ਸਵੇਰ ਇੱਥੇ ਹੀ ਖਤਮ ਕਰਨੀ ਦਿਓ ਆਗਿਆ। ਧੰਨਵਾਦ।

ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 MHz ਤੇ। ਹੁਣ ਤੋਂ ਕੁਝ ਹੀ ਪਲਾਂ ਬਾਅਦ ਯਾਨੀ ਕਿ ਠੀਕ 8 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, 8:15 ਵਜੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਤੇ 8:30 ਵਜੇ ਹੋਣਗੀਆਂ ਪੰਜਾਬੀ ਵਿੱਚ ਖਬਰਾਂ।

0: the US, but also on Israel, on the Gulf states, and indeed on Iran itself. And finally, an app, Abhigyan, has been launched that will soon enable police and agencies to carry out instant fingerprint-based verification of criminal records using scanners linked to a database of over 1.3 crore suspects and convicts, reports The Hindu. And with that, it's back to you, Naresh.
1: Thank you, Subhadra. But now, before we end the bulletin, the headlines once again. President Draupadi Murmu and Prime Minister Narendra Modi to inaugurate and lay foundation stone of development projects worth over 47,000 crore rupees in Odisha's Mayurbhanj district today. Prime Minister Modi to release 23rd installment of the PM Kisan to over 9 crore farmers from Hooghly in West Bengal. Senior Indian bureaucrat Vivek Agarwal appointed as Vice President of Financial Action Task Force FATF. New Delhi reiterates its commitment to combat terror financing. NTA to conduct nationwide mock drill today ahead of NEET UG re-examination scheduled for tomorrow. SEBI clears channel for easier transfer of shares to legal heirs of deceased investors. And in men's cricket, India to take on Afghanistan in third and final ODI of series in Chennai this afternoon. And with that, we end the morning news. Have a nice day.
2: नमस्कार, ये आकाशवाणी है। खबरां दे इस बुलेटिन नाल मैं अमन देव। पहला खास खबरां। राष्ट्रपति द्रौपदी मुर्मू ते प्रधानमंत्री नरेंद्र मोदी ओडिशा दे मयूरभंज विच 47,000 करोड़ रुपए तो वध दे विकास प्रोजेक्टां दा उद्घाटन करनगे ते नींह पत्थर रखणगे। भारत के सीनियर नौकरशाह विवेक अग्रवाल 2026-27 के कार्यकाल लिए अंतरराष्ट्रीय संस्था वित्तीय एक्शन टास्क फोर्स FATF के उप प्रधान होंगे। नैशनल टैसटिंग एजेंसी कल होने वाली नीट UG मुड़ प्रीख्या तो पहला अज देशव्यापी अभ्यास करेगी। सुप्रीम कोर्ट ने बैंकों संपत्ति पुनर्गठन कंपनियां और कर्जा लैन वाले विचकार मिली भुगत से गंभीर चिंता प्रकट की है कि भारत और अफगानिस्तान दरमियान तीजा ते आखिरी एक दिन क्रिकेट मैच अज चेन्नई में खेडा जाएगा। हुण खबरां विस्थार नाल। प्रधानमंत्री नरेंद्र मोदी अज तो ओडिशा ते पश्चिमी बंगाल के दौरे ते होणगे। ओडिशा विच राष्ट्रपति द्रौपदी मुर्मू नाल उन्हां दे 68वें जन्मदिन ते मयूरभंज जिले के पहाड़पुर पिंड विच मुलाकात करनगे। राष्ट्रपति अते प्रधानमंत्री पहाड़पुर विच पवित्र कुदरती स्थान संथाली जहरा ते हो जहरा विखे पूजा अर्चना करनगे। ਉਹ ਹੁਨਰ ਕੇਂਦਰ ਅਤੇ ਪਹਾੜਪੁਰ ਸਕੂਲ ਦਾ ਵੀ ਦੌਰਾ ਕਰਨਗੇ। ਇਸ ਤੋਂ ਬਾਅਦ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਮਯੂਰਭੰਜ ਜ਼ਿਲ੍ਹੇ ਦੇ ਰਾਏ ਰੰਗਪੁਰ ਵਿੱਚ ਮੋਹਨ ਚਰਨ ਮਾਂਝੀ ਸਰਕਾਰ ਦੇ 2 ਸਾਲ ਪੂਰੇ ਹੋਣ ਸੰਬੰਧੀ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਇਸ ਪ੍ਰੋਗਰਾਮ ਦੌਰਾਨ ਉਹ 47,000 ਕਰੋੜ ਰੁਪਏ ਤੋਂ ਵੱਧ ਦੇ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਇਹ ਪ੍ਰੋਜੈਕਟ ਊਰਜਾ, ਉਦਯੋਗਿਕ ਬੁਨਿਆਦੀ ਢਾਂਚੇ, ਸੜਕ ਸੰਪਰਕ, ਪੀਣ ਵਾਲੇ ਪਾਣੀ, ਸਿਹਤ, ਸਿੱਖਿਆ, ਸੈਰ ਸਪਾਟੇ ਅਤੇ ਸਿੰਜਾਈ ਨਾਲ ਸੰਬੰਧਿਤ ਨੇ। ਪੱਛਮੀ ਬੰਗਾਲ ਦੀ ਆਪਣੀ 2 ਦਿਨਾਂ ਫੇਰੀ ਦੌਰਾਨ ਪ੍ਰਧਾਨ ਮੰਤਰੀ ਹੁਗਲੀ ਜ਼ਿਲ੍ਹੇ ਦੇ ਤਰਕੇਸ਼ਵਰ ਵਿੱਚ ਪੱਛਮੀ ਬੰਗਾਲ ਦਿਵਸ ਸਮਾਰੋਹ ਵਿੱਚ ਸ਼ਾਮਲ ਹੋਣਗੇ। ਉਹ ਰਾਜ ਵਿੱਚ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਸ੍ਰੀ ਮੋਦੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 23ਵੀਂ ਕਿਸ਼ਤ ਵੀ ਜਾਰੀ ਕਰਨਗੇ। ਇਸ ਤਹਿਤ ਦੇਸ਼ ਦੇ 9,44,00,000 ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 18,880 ਕਰੋੜ ਰੁਪਏ ਤੋਂ ਵੱਧ ਦੀ ਰਕਮ ਸਿੱਧੀ ਪਾਈ ਜਾਏਗੀ। ਪ੍ਰਧਾਨ ਮੰਤਰੀ ਕੋਲਕਾਤਾ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਸਮਾਰੋਹ ਵਿੱਚ ਵੀ ਹਿੱਸਾ ਲੈਣਗੇ। ਇਹ ਪ੍ਰੋਗਰਾਮ ਕੱਲ੍ਹ ਸਵੇਰੇ 6:30 ਵਜੇ ਸ਼ੁਰੂ ਹੋਏਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਰਾਸ਼ਟਰਪਤੀ ਦੀ ਸਾਦਗੀ, ਨਿਮਰਤਾ, ਹਿੰਮਤ ਅਤੇ ਜਨਤਕ ਸੇਵਾ ਪ੍ਰਤੀ ਵਚਨਬੱਧਤਾ ਦੇਸ਼ ਵਾਸੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਮੁਰਮੂ ਨੇ ਪੂਰੇ ਦੇਸ਼ ਲਈ ਮਿਸਾਲੀ ਸੇਵਾ ਕੀਤੀ ਹੈ ਅਤੇ ਸਮਾਜ ਦੇ ਪਛੜੇ ਵਰਗਾਂ ਦੀ ਭਲਾਈ ਲਈ ਵਿਸ਼ੇਸ਼ ਤੌਰ ਤੇ ਵਚਨਬੱਧ ਰਹੇ ਨੇ। ਉਨ੍ਹਾਂ ਕਿਹਾ ਕਿ ਦੇਸ਼ ਦੇ ਵਿਕਾਸ ਪ੍ਰਤੀ ਉਨ੍ਹਾਂ ਦਾ ਅਟੁੱਟ ਸਮਰਪਣ ਬਹੁਤ ਪ੍ਰੇਰਣਾਦਾਇਕ ਹੈ। ਸ੍ਰੀ ਮੋਦੀ ਨੇ ਰਾਸ਼ਟਰਪਤੀ ਮੁਰਮੂ ਦੇ ਲੰਮੇ ਅਤੇ ਸਿਹਤਮੰਦ ਜੀਵਨ ਦੀ ਕਾਮਨਾ ਕੀਤੀ। ਭਾਰਤ ਦੇ ਸੀਨੀਅਰ ਨੌਕਰਸ਼ਾਹ ਵਿਵੇਕ ਅਗਰਵਾਲ ਨੂੰ 2026-27 ਦੇ ਕਾਰਜਕਾਲ ਲਈ ਵਿੱਤੀ ਐਕਸ਼ਨ ਟਾਸਕ ਫੋਰਸ FATF ਦੇ ਉਪ ਪ੍ਰਧਾਨ ਵਜੋਂ ਚੁਣਿਆ ਗਿਆ ਹੈ। ਉਹ ਬਰਤਾਨੀਆ ਦੇ ਗਾਇਲਸ ਥੌਮਸਨ ਦੀ ਥਾਂ ਲੈਣਗੇ। ਸ੍ਰੀ ਅਗਰਵਾਲ ਇਸ ਸਮੇਂ ਸੱਭਿਆਚਾਰ ਮੰਤਰਾਲੇ ਵਿੱਚ ਸਕੱਤਰ ਨੇ। ਉਹ FATF ਵਿੱਚ ਭਾਰਤੀ ਵਫਦ ਦੀ ਅਗਵਾਈ ਕਰ ਚੁੱਕੇ ਨੇ ਅਤੇ ਮਨੀ ਲਾਂਡਰਿੰਗ ਅਤੇ ਦਹਿਸ਼ਤਗਰਦੀ ਲਈ ਧਨ ਮੁਹੱਈਆ ਕਰਾਉਣ ਨਾਲ

ਕੱਟਣ ਵਾਲੀ ਆਲਮੀ ਸੰਸਥਾ ਵਿੱਚ ਮੁੱਖ ਭੂਮਿਕਾ ਨਿਭਾ ਚੁੱਕੇ ਨੇ। ਉਹਨਾਂ ਦੀ ਨਿਯੁਕਤੀ ਸੰਬੰਧੀ ਫੈਸਲਾ 17 ਤੋਂ 19 ਜੂਨ ਤੱਕ ਹੋਈ ਟਾਸਕ ਫੋਰਸ ਦੀ ਪੂਰੀ ਮੀਟਿੰਗ ਵਿੱਚ ਲਿਆ ਗਿਆ। ਵਿਦੇਸ਼ ਮੰਤਰਾਲੇ ਨੇ ਸ੍ਰੀ ਅਗਰਵਾਲ ਦੀ ਚੋਣ ਨੂੰ ਭਾਰਤ ਲਈ ਇੱਕ ਵੱਡੀ ਜਿੱਤ ਦੱਸਿਆ ਹੈ। ਮੰਤਰਾਲੇ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਇਹ ਨਿਯੁਕਤੀ ਦਹਿਸ਼ਤਗਰਦੀ ਲਈ ਰਕਮਾਂ ਮੁਹੱਈਆ ਕਰਾਉਣ ਅਤੇ ਗੈਰ ਕਾਨੂੰਨੀ ਵਿੱਤੀ ਨੈਟਵਰਕਾਂ ਦਾ ਮੁਕਾਬਲਾ ਕਰਨ ਲਈ ਭਾਰਤ ਦੀ ਵਚਨਬੱਧਤਾ ਨੂੰ ਮਜ਼ਬੂਤ ਕਰਦੀ ਹੈ। ਮੰਤਰਾਲੇ ਨੇ ਅੱਗੇ ਕਿਹਾ ਕਿ ਟਾਸਕ ਫੋਰਸ ਵਿੱਚ ਭਾਰਤੀ ਵਫਦ ਦੇ ਸਾਬਕਾ ਮੁਖੀ ਵਜੋਂ ਉਨ੍ਹਾਂ ਦਾ ਤਜਰਬਾ ਸੰਗਠਨ ਦੀਆਂ ਸਮਰੱਥਾਵਾਂ ਨੂੰ ਹੋਰ ਮਜ਼ਬੂਤ ਕਰੇਗਾ। ਨੈਸ਼ਨਲ ਟੈਸਟਿੰਗ ਏਜੰਸੀ NTA ਕੱਲ੍ਹ ਹੋਣ ਵਾਲੀ ਨੀਟ UG ਪੁਨਰ ਪ੍ਰੀਖਿਆ ਤੋਂ ਪਹਿਲਾਂ ਅੱਜ ਦੇਸ਼ ਵਿਆਪੀ ਅਭਿਆਸ ਕਰੇਗੀ। ਇਹ ਅਭਿਆਸ ਪ੍ਰੀਖਿਆ ਤੋਂ ਪਹਿਲਾਂ ਤਿਆਰੀ ਦੇ ਮਿਆਰ ਦਾ ਮੁਲਾਂਕਣ ਕਰਨ ਲਈ ਕੀਤਾ ਜਾ ਰਿਹਾ ਹੈ। ਪ੍ਰੀਖਿਆ ਏਜੰਸੀ ਨੇ ਕਿਹਾ ਕਿ ਕੱਲ੍ਹ ਦੀ ਪੁਨਰ ਪ੍ਰੀਖਿਆ ਲਈ ਸਭ ਤਿਆਰੀਆਂ ਮੁਕੰਮਲ ਨੇ। ਇੱਕ ਬਿਆਨ ਵਿੱਚ NTA ਨੇ ਕਿਹਾ ਕਿ ਪੁਨਰ ਪ੍ਰੀਖਿਆ ਦੇਸ਼ ਭਰ ਦੇ 551 ਸ਼ਹਿਰਾਂ ਅਤੇ ਵਿਦੇਸ਼ਾਂ ਦੇ 14 ਕੇਂਦਰਾਂ ਵਿੱਚ ਕਰਾਈ ਜਾਏਗੀ। ਇਸ ਵਿੱਚ 22,79,000 ਤੋਂ ਵੱਧ ਵਿਦਿਆਰਥੀ ਹਿੱਸਾ ਲੈਣਗੇ। ਪ੍ਰੀਖਿਆ ਏਜੰਸੀ ਨੇ ਕਿਹਾ ਕਿ ਸੁਤੰਤਰ ਅਤੇ ਪਾਰਦਰਸ਼ੀ ਪ੍ਰੀਖਿਆ ਨੂੰ ਯਕੀਨੀ ਬਣਾਉਣ ਲਈ ਇੱਕ ਬਹੁ ਪੱਧਰੀ ਸੁਰੱਖਿਆ ਵਿਵਸਥਾ ਕੀਤੀ ਗਈ ਹੈ। ਸੁਪਰਵਾਈਜ਼ਰ, ਕੋਆਰਡੀਨੇਟਰ, ਪੁਲਿਸ ਅਤੇ ਪ੍ਰਸ਼ਾਸਕਾਂ ਸਮੇਤ 2,00,000 ਤੋਂ ਵੱਧ ਕਰਮਚਾਰੀ ਤਾਇਨਾਤ ਕੀਤੇ ਗਏ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @ARRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਸੁਪਰੀਮ ਕੋਰਟ ਨੇ ਬੈਂਕਾਂ, ਸੰਪਤੀ ਪੁਨਰਗਠਨ ਕੰਪਨੀਆਂ ਅਤੇ ਕਰਜ਼ਾ ਲੈਣ ਵਾਲਿਆਂ ਵਿਚਕਾਰ ਮਿਲੀ ਭੁਗਤ ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਅਦਾਲਤ ਨੇ ਡੁੱਬੇ ਕਰਜ਼ਿਆਂ ਦੇ ਹੱਲ ਦੀ ਪ੍ਰਕਿਰਿਆ ਤੇ ਵੀ ਸਵਾਲ ਉਠਾਏ ਨੇ। ਚੀਫ਼ ਜਸਟਿਸ ਸੂਰਿਆਕਾਂਤ ਅਤੇ ਜਸਟਿਸ V. Mohan ਦੀ ਬੈਂਚ ਨੇ ਕਿਹਾ ਕਿ ਬੈਂਕ ਟੈਕਸਦਾਤਾਵਾਂ ਦੇ ਪੈਸੇ ਉਧਾਰ ਦੇ ਰਹੇ ਨੇ ਪਰ ਪ੍ਰਭਾਵਸ਼ਾਲੀ ਵਸੂਲੀ ਉਪਾਅ ਲਾਗੂ ਨਹੀਂ ਕਰ ਰਹੇ। ਸਰਕਾਰੀ ਰਕਮਾਂ ਦੀ ਦੁਰਵਰਤੋਂ ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਅਦਾਲਤ ਨੇ ਕਿਹਾ ਕਿ ਇਸ ਪੈਸੇ ਦੀ ਵਰਤੋਂ ਜਨਤਕ ਭਲਾਈ ਲਈ ਕੀਤੀ ਜਾਣੀ ਚਾਹੀਦੀ ਹੈ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ, ਭਾਰਤੀ ਰਿਜ਼ਰਵ ਬੈਂਕ ਅਤੇ ਸਬੰਧਤ ਧਿਰਾਂ ਨੂੰ ਇੱਕ ਪਟੀਸ਼ਨ ਤੇ ਨੋਟਿਸ ਜਾਰੀ ਕੀਤਾ ਜਿਸ ਵਿੱਚ ਇਲਜ਼ਾਮ ਲਾਇਆ ਗਿਆ ਸੀ ਕਿ ਸਰਕਾਰੀ ਖੇਤਰ ਦੇ ਬੈਂਕਾਂ ਤੋਂ 1,537 ਕਰੋੜ ਰੁਪਏ ਦੇ ਕਰਜ਼ਿਆਂ ਦਾ ਸੰਪਤੀ ਮੁੜ ਨਿਰਮਾਣ ਕੰਪਨੀਆਂ ਰਾਹੀਂ ਸਿਰਫ 73.5 ਕਰੋੜ ਰੁਪਏ 'ਚ ਨਿਪਟਾਰਾ ਕੀਤਾ ਗਿਆ ਹੈ। ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਕਿ ਤੈਅ ਫੁੱਟਪਾਥਾਂ ਤੇ ਤੁਰਨ ਦਾ ਅਧਿਕਾਰ ਇੱਕ ਮੌਲਿਕ ਅਧਿਕਾਰ ਹੈ। ਇਸ ਨੇ ਕਿਹਾ ਕਿ ਨਿਰਧਾਰਿਤ ਫੁੱਟਪਾਥਾਂ ਤੇ ਚੱਲਣ ਦਾ ਨਾਗਰਿਕ ਦਾ ਮੌਲਿਕ ਅਧਿਕਾਰ ਮੁੜ ਲੈ ਅਤੇ ਮੋਟਰ ਵਾਹਨ ਦੀ ਆਵਾਜਾਈ ਦੇ ਮੁਕਾਬਲੇ ਇਸ ਨੂੰ ਪਹਿਲ ਦਿੱਤੀ ਜਾਏਗੀ। ਇੱਕ ਮਹੱਤਵਪੂਰਨ ਫੈਸਲੇ ਵਿੱਚ ਅਦਾਲਤ ਨੇ ਕਿਹਾ ਕਿ ਇਹ ਅਧਿਕਾਰ ਧਾਰਾ 19 ਤਹਿਤ ਗਰੰਟੀਸ਼ੁਦਾ ਆਵਾਜਾਈ ਅਤੇ ਅਧਿਕਾਰ ਅਤੇ ਧਾਰਾ 21 ਜੀਵਨ ਅਤੇ ਆਜ਼ਾਦੀ ਦੇ ਅਧਿਕਾਰ ਸਮੇਤ ਹੋਰ ਮੌਲਿਕ ਅਧਿਕਾਰਾਂ ਦਾ ਹਿੱਸਾ ਹੈ। ਸੁਪਰੀਮ ਕੋਰਟ ਨੇ ਫੈਸਲਾ ਇੱਕ ਦੁਖਦਾਈ ਮੋਟਰ ਦੁਰਘਟਨਾ ਮੁਆਵਜ਼ੇ ਸੰਬੰਧੀ ਮਾਮਲੇ ਵਿੱਚ ਸੁਣਾਇਆ ਹੈ। ਇਸ ਮਾਮਲੇ 'ਚ ਇੱਕ ਪਿਤਾ ਆਪਣੇ 5 ਸਾਲਾ ਬੇਟੇ ਨੂੰ ਸਕੂਲ ਜਾ ਰਿਹਾ ਸੀ ਕਿ ਹਾਦਸੇ 'ਚ ਬੱਚੇ ਦੀ ਮੌਤ ਹੋ ਗਈ। ਸਰਵੋੱਚ ਅਦਾਲਤ ਨੇ ਨਿਰਧਾਰਿਤ ਫੁੱਟਪਾਥਾਂ 'ਤੇ ਤੁਰਨ ਦੇ ਮੌਲਿਕ ਅਧਿਕਾਰ ਨੂੰ ਲਾਗੂ ਕਰਨ ਲਈ ਇੱਕ ਨੇਮਬੱਧ ਸੰਸਥਾ ਬਣਾਉਣ ਦਾ ਸੁਝਾਅ ਦਿੱਤਾ ਹੈ। ਇਜ਼ਰਾਈਲ ਤੇ ਹਿਜ਼ਬੁੱਲਾ ਜੰਗਬੰਦੀ ਲਈ ਸਹਿਮਤ ਹੋ ਗਏ ਨੇ। ਇੱਕ ਸੀਨੀਅਰ ਅਮਰੀਕੀ ਅਧਿਕਾਰੀ ਨੇ ਦੱਸਿਆ ਹੈ ਕਿ ਅਮਰੀਕਾ ਅਤੇ ਕਤਰ ਦੇ ਵਾਰਤਾਕਾਰਾਂ ਨੇ ਈਰਾਨ ਦੀ ਸਹਾਇਤਾ ਨਾਲ ਸਮਝੌਤੇ ਨੂੰ ਅੰਤਮ ਰੂਪ ਦੇ ਲਿਆ ਹੈ। ਹਾਲਾਂਕਿ ਇਜ਼ਰਾਈਲ ਅਤੇ ਹਿਜ਼ਬੁੱਲਾ ਨੇ ਅਜੇ ਤੱਕ ਅਧਿਕਾਰਤ ਤੌਰ 'ਤੇ ਇਸ ਦੀ ਪੁਸ਼ਟੀ ਨਹੀਂ ਕੀਤੀ। ਇਸ ਦੌਰਾਨ ਸਵਿਟਜ਼ਰਲੈਂਡ ਵਿੱਚ ਅਮਰੀਕਾ ਅਤੇ ਈਰਾਨ ਵਿਚਕਾਰ ਤਜਵੀਜ਼ਸ਼ੁਦਾ ਅਮਨ ਗੱਲਬਾਤ ਮੁਲਤਵੀ ਕਰ ਦਿੱਤੀ ਗਈ ਹੈ। ਅਧਿਕਾਰੀਆਂ ਅਨੁਸਾਰ ਈਰਾਨੀ ਵਫਦ ਨੇ ਦੱਖਣੀ ਲੈਬਨਾਨ ਵਿੱਚ ਚੱਲ ਰਹੇ ਟਕਰਾਅ ਕਾਰਨ ਯਾਤਰਾ ਰੱਦ ਕਰ ਦਿੱਤੀ ਹੈ। ਈਰਾਨ ਨੇ ਕਿਹਾ ਕਿ ਲੈਬਨਾਨ ਵਿੱਚ ਲੜਾਈ ਬੰਦ ਹੋਣ ਤੋਂ ਬਾਅਦ ਹੀ ਗੱਲਬਾਤ ਅੱਗੇ ਵੱਧ ਸਕਦੀ ਹੈ। ਅਮਰੀਕੀ ਉਪ ਰਾਸ਼ਟਰਪਤੀ JD Vance ਨੇ ਵੀ ਸਵਿਟਜ਼ਰਲੈਂਡ ਦਾ ਆਪਣਾ ਦੌਰਾ ਮੁਲਤਵੀ ਕਰ ਦਿੱਤਾ ਹੈ। ਭਾਰਤ ਅਤੇ ਅਫਗਾਨਿਸਤਾਨ ਦਰਮਿਆਨ ਤੀਜਾ ਤੇ ਆਖਰੀ ਇੱਕ ਦਿਨਾ ਕ੍ਰਿਕਟ ਮੈਚ ਅੱਜ ਦੁਪਹਿਰ ਬਾਅਦ ਚੇਨਈ ਦੇ MA ਚਿਦੰਬਰਮ ਸਟੇਡੀਅਮ ਵਿੱਚ ਖੇਡਿਆ ਜਾਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ ਬਾਅਦ 1:30 ਵਜੇ ਸ਼ੁਰੂ ਹੋਏਗਾ। ਮੇਜ਼ਬਾਨ ਟੀਮ ਪਹਿਲਾਂ ਹੀ 2-0 ਦੀ ਲੀਡ ਨਾਲ ਲੜੀ ਜਿੱਤ ਚੁੱਕੀ ਹੈ। ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਗੋਡੇ ਦੀ ਸੱਟ ਤੋਂ ਠੀਕ ਹੋਣ ਤੋਂ ਬਾਅਦ ਆਖਰੀ ਮੈਚ ਲਈ ਟੀਮ ਵਿੱਚ ਵਾਪਸ ਆ ਗਏ ਨੇ। ਅਮਰੀਕਾ ਗਰੁੱਪ D ਦੇ ਇੱਕ ਮੈਚ ਵਿੱਚ ਆਸਟ੍ਰੇਲੀਆ ਨੂੰ 2-0 ਨਾਲ ਹਰਾ ਕੇ ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਨਾਕਆਊਟ ਗੇੜ ਵਿੱਚ ਪਹੁੰਚ ਗਿਆ ਹੈ। 2 ਮੈਚਾਂ ਵਿੱਚ 2 ਜਿੱਤਾਂ ਨਾਲ ਅਮਰੀਕਾ ਮੈਕਸੀਕੋ ਤੋਂ ਬਾਅਦ ਨਾਕਆਊਟ ਗੇੜ ਲਈ ਕੁਆਲੀਫਾਈ ਕਰਨ ਵਾਲੀ ਦੂਜੀ ਟੀਮ ਬਣ ਗਈ ਹੈ। ਗਰੁੱਪ C ਦੇ ਇੱਕ ਮੈਚ ਵਿੱਚ ਮੋਰੋਕੋ ਨੇ ਸਕਾਟਲੈਂਡ ਨੂੰ 1-0 ਨਾਲ ਹਰਾ ਦਿੱਤਾ ਹੈ। ਅੱਜ ਦੇ ਹੋਰ ਮੈਚਾਂ ਵਿੱਚ ਹੈਤੀ ਦਾ ਬ੍ਰਾਜ਼ੀਲ ਨਾਲ, ਤੁਰਕੀ ਦਾ ਪੈਰਾਗੁਏ ਨਾਲ ਅਤੇ ਨੀਦਰਲੈਂਡਸ ਦਾ ਸਵੀਡਨ ਨਾਲ ਮੁਕਾਬਲਾ ਹੋਏਗਾ। ਭਾਰਤ ਦੇ ਸਟਾਰ ਜੈਵਲਿਨ ਥਰੋਅਰ ਨੀਰਜ ਚੋਪੜਾ ਸੀਜ਼ਨ ਦੇ ਆਪਣੇ ਪਹਿਲੇ ਮੁਕਾਬਲੇ ਵਿੱਚ ਬੀਤੀ ਰਾਤ ਦੋਹਾ ਡਾਇਮੰਡ ਲੀਗ ਫਾਈਨਲ ਵਿੱਚ 4th ਸਥਾਨ ਤੇ ਰਹੇ ਨੇ। ਨੀਰਜ ਚੋਪੜਾ ਨੇ ਆਪਣੀ ਤੀਜੀ ਕੋਸ਼ਿਸ਼ ਵਿੱਚ

ਤੁਸੀਂ ਚੁਣ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 MHz ਤੇ। ਸਟੂਡੀਓ ਦੀ ਘੜੀ ਦੇ ਅਨੁਸਾਰ ਸਮਾਂ ਹੋ ਰਿਹਾ 8:40 ਤੇ 27 ਸਕਿੰਟ ਦਾ। ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਮਹਿਕ ਪੰਜਾਬ ਦੀ, ਤੇ ਪ੍ਰੋਗਰਾਮ ਮਹਿਕ ਪੰਜਾਬ ਦੀ ਦੇ ਵਿੱਚ ਅੱਜ ਸਿਲਸਿਲਾ ਰਹੇਗਾ ਜੀ ਦੇਸ਼ ਭਗਤੀ ਦੇ ਗੀਤ, ਯਾਨੀ ਕਿ ਅੱਜ ਅਸੀਂ ਤੁਹਾਡੇ ਲਈ ਪੇਸ਼ ਕਰਾਂਗੇ ਕੁਝ ਦੇਸ਼ ਭਗਤੀ ਦੇ ਗੀਤ, ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਮਹਿੰਦਰ ਕਪੂਰ ਦੀ ਆਵਾਜ਼ ਦੇ ਵਿੱਚ ਗਾਏ ਫਿਲਮ ਉਪਕਾਰ ਦੇ ਇਸ ਗੀਤ ਦੇ ਨਾਲ। ਗੀਤ ਰਚਨਾ ਹੈ ਗੁਲਸ਼ਨ ਬਾਵਰਾ ਦੀ, ਤੇ ਇਸ ਗੀਤ ਨੂੰ ਸੰਗੀਤ ਦਿੱਤਾ ਹੈ ਕਲਿਆਣ ਜੀ ਆਨੰਦ ਜੀ ਨੇ।

ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਸੁਣਾਂਗੇ ਆਵਾਜ਼ਾਂ ਨੇ ਲਤਾ ਮੰਗੇਸ਼ਕਰ, ਉਦਿਤ ਨਾਰਾਇਣ, ਗੁਰਦਾਸ ਮਾਨ ਤੇ ਸਾਥੀਆਂ ਦੀਆਂ। ਤੇ ਇਸ ਗੀਤ ਦੇ ਗੀਤਕਾਰ ਨੇ ਜਾਵੇਦ ਅਖਤਰ ਤੇ ਗੀਤ ਨੂੰ ਸੰਗੀਤ ਦਿੱਤਾ ਹੈ ਸੰਜੀਵ ਕੋਹਲੀ ਨੇ। ਫਿਲਮ ਹੈ ਵੀਰ ਯਾਰਾ।

ਕਿਸਾਨ ਵੀਰਾਂ ਤੇ ਭੈਣਾਂ ਲਈ ਖੁਸ਼ਖਬਰੀ। ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ 20 ਜੂਨ ਨੂੰ ਹੁਗਲੀ ਪੱਛਮੀ ਬੰਗਾਲ ਤੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 23ਵੀਂ ਕਿਸ਼ਤ ਜਾਰੀ ਕਰਨਗੇ। ਇਸ ਦੇ ਤਹਿਤ 9,44,00,000 ਤੋਂ ਵੀ ਵਧੇਰੇ ਕਿਸਾਨਾਂ ਦੇ ਖਾਤਿਆਂ 18,880 ਕਰੋੜ ਰੁਪਏ ਪਾਏ ਜਾਣਗੇ। ਪੀਐਮ ਸਨਮਾਨ ਨਿਧੀ ਦੀ ਇਸ ਕਿਸ਼ਤ ਦੇ ਨਾਲ ਕਿਸਾਨਾਂ ਨੂੰ ਪ੍ਰਦਾਨ ਕੀਤੀ ਗਈ ਕੁੱਲ ਰਾਸ਼ੀ 4,46,000 ਕਰੋੜ ਰੁਪਏ ਤੋਂ ਵਧੇਰੇ ਹੋ ਜਾਏਗੀ, ਜੋ ਕਿ ਕਰੋੜਾਂ ਹੀ ਕਿਸਾਨ ਪਰਿਵਾਰਾਂ ਨੂੰ ਆਰਥਿਕ ਸੁਰੱਖਿਆ ਤੇ ਮਜ਼ਬੂਤੀ ਪ੍ਰਦਾਨ ਕਰ

ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 MHz ਤੇ। ਸਟੂਡੀਓ ਦੀ ਘੜੀ ਦੇ ਅਨੁਸਾਰ ਸਮਾਂ ਹੋ ਰਿਹਾ 8:59 ਤੇ 30 ਸਕਿੰਟ ਦਾ। ਹੁਣ ਤੋਂ ਕੁਝ ਹੀ ਪਲਾਂ ਬਾਅਦ ਯਾਨੀ ਕਿ ਠੀਕ 9 ਵਜੇ ਤੋਂ ਲੈ ਕੇ 10 ਵਜੇ ਤੱਕ ਤੁਸੀਂ ਆਨੰਦ ਮਾਣੋਗੇ ਵਿਵਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦਾ, ਜਿਸ ਤਹਿਤ 9 ਵਜੇ ਸੁਣੋਗੇ ਪ੍ਰੋਗਰਾਮ ਚਿੱਤਰਲੋਕ ਤੇ 9:30 ਵਜੇ ਆਜ ਕੇ ਫਨਕਾਰ।

ਸਵੇਰ ਦੇ 10 ਵਜੇ ਨੇ। ਹੁਣ ਅਸੀਂ ਤੁਹਾਨੂੰ ਇੱਕ ਰੂਪਕ ਸੁਣਵਾ ਰਹੇ ਹਾਂ, ਚੰਗੀ ਸਿਹਤ ਲਈ ਯੋਗ। ਸਾਡੇ ਇਸ ਪ੍ਰਸਾਰਣ ਨੂੰ ਆਕਾਸ਼ਵਾਣੀ ਦੇ ਬਠਿੰਡਾ ਤੇ ਪਟਿਆਲਾ ਕੇਂਦਰ ਵੀ ਨਾਲੋ ਨਾਲ ਰਿਲੇਅ ਕਰ ਰਹੇ ਨੇ।

0: ਸਾਡੇ ਰਿਸ਼ੀਆਂ ਮੁਨੀਆਂ ਨੇ ਅੰਤਰ ਧਿਆਨ ਹੋ ਕੇ ਤਪੱਸਿਆ ਕਰਕੇ ਯੋਗ ਦੇ ਜ਼ਰੀਏ ਆਪਣੇ ਅੰਦਰ ਦਾ ਮਾਰਗ ਖੋਜਿਆ। ਯੋਗ ਇੱਕ ਰੂਹਾਨੀ ਯਾਤਰਾ ਹੈ, ਖੁਦ ਤੋਂ ਖੁਦਾਈ ਤੱਕ ਪਹੁੰਚਣ ਦੀ। ਯੋਗ ਇੱਕ ਅਵਸਥਾ ਹੈ, ਬ੍ਰਹਿਮੰਡ ਦੀ ਅਸੀਮ ਊਰਜਾ ਨੂੰ ਆਪਣੇ ਅੰਦਰ ਮਹਿਸੂਸ ਕਰਨ ਦੀ। ਯੋਗ ਨਾਲ ਮਨ ਵਿਕਾਰਾਂ, ਤਨਾਵਾਂ ਤੇ ਦੁੱਖਾਂ ਤੋਂ ਮੁਕਤ ਹੋ ਜਾਂਦਾ ਹੈ। ਯੋਗ ਨਾਲ ਮਨ ਮੰਦਿਰ ਬਣ ਜਾਂਦਾ ਹੈ। ਅੱਜ ਦੁਨੀਆ ਵਿੱਚ 30 ਕਰੋੜ ਲੋਕ ਯੋਗ ਅਭਿਆਸ ਕਰਕੇ ਆਪਣੇ ਜੀਵਨ ਨੂੰ ਸਕੂਨ ਤੇ ਤੰਦਰੁਸਤੀ ਨਾਲ ਹਰਿਆ ਕਰ ਰਹੇ ਨੇ। ਅਮਰੀਕਾ ਦੇ ਯੋਗ ਅਧਿਆਪਕ ਜੇਸਨ ਕ੍ਰੈਂਡਲ ਕਹਿੰਦੇ ਨੇ ਕਿ ਯੋਗ ਸਾਨੂੰ ਇਹ ਜਾਣਨ ਦਾ ਮੌਕਾ ਦਿੰਦਾ ਹੈ ਕਿ ਤੁਸੀਂ ਅਸਲ ਵਿੱਚ ਕੌਣ ਹੋ। ਇੱਕ ਹੋਰ ਅਮਰੀਕਾ ਦੇ ਮਸ਼ਹੂਰ ਲੇਖਕ ਵੇਨ ਡਾਇਰ ਕਹਿੰਦੇ ਨੇ ਕਿ ਮੈਂ ਇਹ ਮਹਿਸੂਸ ਕੀਤਾ ਹੈ ਕਿ ਬਾਹਰ ਦੁਨੀਆ ਵਿੱਚ ਜੋ ਹੋ ਰਿਹਾ ਹੈ ਤੁਸੀਂ ਉਸ ਨੂੰ ਕਾਬੂ ਨਹੀਂ ਕਰ ਸਕਦੇ, ਪਰ ਤੁਹਾਡੇ ਅੰਦਰ ਜੋ ਹੋ ਰਿਹਾ ਹੈ ਯੋਗ ਨਾਲ ਉਸ ਨੂੰ ਕਾਬੂ ਕੀਤਾ ਜਾ ਸਕਦਾ ਹੈ। ਯੋਗ ਦੇ ਆਸਨ, ਯੋਗ ਦੇ ਪ੍ਰਾਣਾਯਾਮ ਵਿਲੱਖਣ ਨੇ ਜਿਸ ਨੂੰ ਪੂਰੀ ਦੁਨੀਆ ਮੰਨਦੀ ਹੈ। ਸਾਡੀ ਸਿਹਤ ਲਈ ਯੋਗ ਕਿਉਂ ਸਾਰਥਕ ਹੈ, ਦੱਸ ਰਹੇ ਨੇ ਯੋਗ ਅਧਿਆਪਕ ਰਤਨ ਚੰਜੋਤਰਾ।
1: ਯੋਗ ਵਿਸ਼ਿਸ਼ਟ ਤੋਂ ਇੱਕ ਛੋਟੀ ਜਿਹੀ ਸੰਸਕ੍ਰਿਤੀ ਸੁਭਾਸ਼ਤਾ ਹੈ, ਉਹ ਕੋਟ ਕਰਨਾ ਚਾਹਾਂਗਾ। ਤੇ ਇਹਨੂੰ ਕਿਹਾ ਗਿਆ ਹੈ ਆਦੀ ਜਾਂ ਵਿਆਦੀ ਜਾਂ ਅਨਾਦੀ ਜਾਂ ਵਿਆਦੀ। ਇਹ ਕਾਫੀ ਪੁਰਾਣੇ ਕੰਸੈਪਟ ਹੈ ਕਿ ਜ਼ਿਆਦਾਤਰ ਬਿਮਾਰੀਆਂ ਜਿਹੜੀਆਂ ਨੇ, ਕਰੋਨਿਕ ਡਿਜ਼ੀਜ਼, ਇਹ ਸਾਡੀ ਮੈਂਟਲ ਹੈਲਥ ਤੋਂ ਸ਼ੁਰੂ ਹੁੰਦੀਆਂ ਨੇ ਤੇ ਫਿਜ਼ੀਕਲ ਹੈਲਥ ਤੱਕ ਹੀ ਸਾਡੇ ਜਾਂਦੀਆਂ ਨੇ। ਮਾਈਂਡ ਤੋਂ ਸ਼ੁਰੂ ਹੋ ਕੇ, ਜਿਸ ਤਰ੍ਹਾਂ ਕਿ ਅਸੀਂ ਅੱਜ ਦੀ ਡੇਟ 'ਚ ਦੇਖ ਰਹੇ ਹਾਂ, ਓਵਰ ਥਿੰਕਿੰਗ, ਜਿਹੜੀ ਅੱਗੇ ਚੱਲ ਕੇ ਰਿਜ਼ਲਟ ਕਰਦੀ ਹੈ ਸਟ੍ਰੈਸ ਨੂੰ, ਡਿਪਰੈਸ਼ਨ ਜਾਂ ਐਨਜ਼ਾਇਟੀ ਦੇ ਰੂਪ 'ਚ
0: ਜੀ।
1: ਔਰ ਇਹਨਾਂ ਦਾ ਅਲਟੀਮੇਟਲੀ ਅਗਰ ਅਸੀਂ ਦੇਖੀਏ ਸੋਲਿਊਸ਼ਨ ਜੋ ਹੈ ਉਹ ਯੋਗ ਦੇ ਵਿੱਚ ਹੈ। ਇਹ ਪ੍ਰੈਕਟੀਕਲੀ ਦੇਖਿਆ ਗਿਆ ਹੈ, ਕਈ ਜਗ੍ਹਾ ਤੇ ਇਹਦੀਆਂ ਰਿਸਰਚ ਚੱਲ ਰਹੀਆਂ ਨੇ ਔਰ ਕਾਫੀ ਅੱਛੇ ਰਿਜ਼ਲਟਸ ਮਿਲ ਵੀ ਰਹੇ। ਮੇਰੇ ਕੋਲ ਇੱਕ ਲੇਡੀ ਜੋ ਅਰਾਊਂਡ ਆਪਣੇ ਲੇਟ 30s 'ਚ, 40 ਦੇ ਆਸ ਪਾਸ ਏਜ 'ਚ, ਔਰ ਉਹ ਪਿਛਲੇ 4-5 ਸਾਲਾਂ ਤੋਂ ਫੈਟੀ ਲੀਵਰ ਦੀ ਦਵਾਈ ਖਾ ਰਹੀ ਸੀ। ਯੋਗ ਸ਼ੁਰੂ ਕੀਤਾ ਤਾਂ 5-6 ਮਹੀਨੇ ਬਾਅਦ ਉਹਨਾਂ ਨੂੰ ਬਹੁਤ ਹੀ ਅੱਛਾ ਇੰਪਰੂਵਮੈਂਟ ਲੱਗੀ ਔਰ ਉਹ ਆਪਣੇ ਡਾਕਟਰ ਕੋਲ ਗਏ, ਚੈੱਕਅਪ ਕਰਾਇਆ, ਸਾਰੇ ਪੈਰਾਮੀਟਰਸ ਨੋਰਮਲ ਸੀ ਔਰ ਉਹਨਾਂ ਨੇ ਦਵਾਈ ਛੱਡ ਦਿੱਤੀ। ਸੋ ਇੱਕ ਐਗਜ਼ਾਮਪਲ ਹੈ। ਇਸ ਤਰ੍ਹਾਂ ਦੇ ਮੇਰੇ ਕੋਲ ਹਾਈਪਰਟੈਂਸ਼ਨ ਵਾਲੇ ਵੀ ਲੋਕ ਹੈ ਜਿਨ੍ਹਾਂ ਦੀ ਦਵਾਈਆਂ ਘੱਟ ਵੀ ਗਈਆਂ ਔਰ ਕਈਆਂ ਦੀਆਂ ਬੰਦ ਵੀ ਹੋਈਆਂ। ਡਾਇਬਿਟੀਜ਼ ਵਾਲਿਆਂ ਨੂੰ ਬਹੁਤ ਅੱਛੇ ਰਿਜ਼ਲਟਸ ਨੇ ਯੋਗ ਦੇ ਨਾਲ ਔਰ ਬੜੇ ਅੱਛੇ ਮੇਨਟੇਨ ਕਰ ਸਕਦੇ ਹਾਂ ਅਸੀਂ ਵਿਦ ਫਿਊ ਡਾਇਟ ਟਿਪਸ।

0: ਹਜ਼ਾਰਾਂ ਸਾਲ ਪੁਰਾਣਾ ਯੋਗ ਅੱਜ ਦੇ ਜੀਵਨ ਵਿੱਚ ਵੀ ਉਦਾਂ ਹੀ ਸਾਰਥਕ ਹੈ ਜਿੱਦਾਂ ਸਦੀਆਂ ਪੁਰਾਣਾ ਸੂਰਜ ਅੱਜ ਵੀ ਧਰਤੀ ਦੇ ਜੀਵਨ ਦਾ ਆਧਾਰ ਹੈ, ਜਿੱਦਾਂ ਸਦੀਆਂ ਤੋਂ ਚੱਲਦੀ ਹਵਾ ਅੱਜ ਵੀ ਸਾਨੂੰ ਪ੍ਰਾਣ ਦੇਣ ਵਾਲੀ ਹੈ। ਯੋਗ ਸਿਹਤ ਦੀ ਹਰ ਸਮੱਸਿਆ ਦਾ ਕਾਰਗਰ ਹੱਲ ਹੈ। ਅੱਜ ਦੇ ਜੀਵਨ ਨੇ ਸਮਾਜ ਨੂੰ ਮਾਨਸਿਕ ਦਬਾਅ ਨਾਲ ਪੀੜਿਤ ਕੀਤਾ ਹੈ। ਦੁਨੀਆ 'ਚ 33 ਕਰੋੜ ਤੋਂ ਵੱਧ ਲੋਕ ਡਿਪਰੈਸ਼ਨ ਦੀ ਬਿਮਾਰੀ ਦਾ ਸ਼ਿਕਾਰ ਨੇ। 36 ਕਰੋੜ ਲੋਕ ਐਂਗਜ਼ਾਇਟੀ ਤੇ ਚਿੰਤਾ ਨਾਲ ਜੰਗ ਕਰਕੇ ਝੁਰ ਰਹੇ ਨੇ। ਯੋਗ ਨਾਲ ਜੁੜ ਕੇ ਮਾਨਸਿਕ ਤਣਾਅ ਤੋਂ ਮੁਕਤੀ ਪਾਈ ਜਾ ਸਕਦੀ ਹੈ। ਯੋਗ ਅਧਿਆਪਕ ਦੀਪਕ ਸ਼ਰਮਾ ਇਸ ਬਾਰੇ ਕਹਿੰਦੇ ਨੇ,
1: ਜਦੋਂ ਅਸੀਂ ਬ੍ਰੇਨ ਦੀ ਗੱਲ ਕਰਦੇ ਹਾਂ, ਤਣਾਅ ਬ੍ਰੇਨ ਚ ਹੀ ਆਉਂਦਾ, ਹੋਰ ਕਿਤੇ ਆਉਂਦਾ ਨਹੀਂ। ਜਦੋਂ ਮੈਂ ਡਿਪਰੈਸ਼ਨ ਹੋ ਗਿਆ, ਇਹਦਾ ਮਤਲਬ ਕਿ ਸਾਡੇ ਨਾ ਬ੍ਰੇਨ ਨੂੰ ਆਕਸੀਜਨ ਦੀ ਮਾਤਰਾ ਜ਼ਿਆਦਾ ਚਾਹੀਦੀ ਹੈ, ਔਰ ਆਕਸੀਜਨ ਸਾਡੇ ਯੋਗ ਦੇ ਵਿੱਚ ਨਾ ਪ੍ਰਾਣਾਯਾਮ ਹੁੰਦਾ। ਯੋਗ ਦੇ 8 ਅੰਗ ਹੁੰਦੇ ਆ, ਯਮ, ਨਿਯਮ, ਆਸਨ, ਪ੍ਰਾਣਾਯਾਮ। ਜਿਹੜਾ ਪ੍ਰਾਣਾਯਾਮ ਹੈ, ਇਹ ਸਾਰਾ ਹੀ ਆਕਸੀਜਨ ਦੀ ਮਾਤਰਾ ਸਾਡੀ ਬੋਡੀ ਚ ਨਾ ਇਨਕਰੀਜ਼ ਕਰ ਦਿੰਦਾ, ਜਿਹਦੇ ਨਾਲ ਬ੍ਰੇਨ ਨੂੰ ਆਕਸੀਜਨ ਮਿਲਦੀ ਹੈ ਤੇ ਬ੍ਰੇਨ ਨੂੰ ਸਟ੍ਰੈਸ ਫ੍ਰੀ ਤੋਂ ਮਤਲਬ ਸਟ੍ਰੈਸ ਆਉਣਾ ਬੰਦ ਕਰ ਦਿੰਦਾ। ਤੇ ਜਿਹਦੇ ਚ ਅਨੁਲੋਮ ਵਿਲੋਮ ਪ੍ਰਾਣਾਯਾਮ ਸਭ ਤੋਂ ਬੈਸਟ ਆ।
0: ਇੰਗਲੈਂਡ ਦੇ ਮਸ਼ਹੂਰ ਅਦਾਕਾਰ ਰਸਲ ਬ੍ਰੈਂਡ ਨੇ ਆਪਣੀਆਂ ਮਾਨਸਿਕ ਪਰੇਸ਼ਾਨੀਆਂ ਨੂੰ ਯੋਗ ਨਾਲ ਜੁੜ ਕੇ ਦੂਰ ਕੀਤਾ ਸੀ ਤੇ ਉਹਨਾਂ ਮਹਿਸੂਸ ਕੀਤਾ ਕਿ ਯੋਗ ਦੇ ਆਸਨ ਮਨ ਨੂੰ ਅਜਿਹੀ ਸ਼ਾਂਤ ਅਵਸਥਾ ਵਿੱਚ ਲੈ ਜਾਂਦੇ ਨੇ ਜਿੱਥੇ ਤੁਸੀਂ ਆਪਣੇ ਤਣਾਅ, ਪਰੇਸ਼ਾਨੀਆਂ, ਅਤੀਤ ਦੇ ਤਲਖ ਤਜਰਬੇ ਭੁੱਲ ਜਾਂਦੇ ਹੋ। ਯੋਗ ਦੇ ਪ੍ਰਾਣਾਯਾਮਾਂ ਵਿੱਚ ਐਸਾ ਵਿਗਿਆਨ ਹੈ ਜੋ ਡਿਪਰੈਸ਼ਨ ਤੇ ਫਤਿਹ ਪਾ ਲੈਂਦਾ ਹੈ। ਡਾਕਟਰ ਰਜਨੀ ਸ਼ਰਮਾ ਇਸ ਬਾਰੇ ਕਹਿੰਦੇ ਨੇ,
2: ਵਿਗਿਆਨਿਕ ਵੀ ਕਹਿੰਦੇ ਹੈ ਕਿ ਇਹ ਸਹੀ ਹੈ ਡਿਪਰੈਸ਼ਨ ਔਰ ਐਂਗਜ਼ਾਇਟੀ ਠੀਕ ਕਰਨ ਲਈ। ਐਸੇ ਸਾਡੇ ਕੋਲ ਆਸਨ, ਪ੍ਰਾਣਾਯਾਮ ਔਰ ਮੈਡੀਟੇਸ਼ਨ ਪ੍ਰੈਕਟਿਸਿਸ ਹੈ ਜਿਹੜੀਆਂ ਹੁਣ ਸਾਇੰਟਿਫਿਕਲੀ ਪ੍ਰੂਵਡ ਹੈ। ਭਸਤ੍ਰਿਕਾ ਪ੍ਰਾਣਾਯਾਮ ਕਰਦੇ ਹਾਂ ਡੇਲੀ, ਮਤਲਬ ਪ੍ਰੋਪਰ ਗਾਈਡੈਂਸ ਦੇ ਅਕੋਰਡਿੰਗ। ਬਹੁਤ ਜ਼ਿਆਦਾ ਜ਼ੋਰ ਲਾ ਕੇ ਵੀ ਨਹੀਂ ਕਰਨਾ, ਬਹੁਤ ਢਿੱਲਾ ਵੀ ਨਹੀਂ ਕਰਨਾ ਚਾਹੀਦਾ। ਵੈਸੇ ਵੀ ਯੋਗ 'ਚ ਹਰ ਪ੍ਰੈਕਟਿਸ ਨੂੰ ਮੀਡੀਅਮ ਫੋਰਸ ਦੇ ਨਾਲ ਮੀਡੀਅਮ ਸਪੀਡ ਨਾਲ ਕਰੀਦਾ। ਭਸਤ੍ਰਿਕਾ ਜਿਹੜਾ ਪ੍ਰਾਣਾਯਾਮ ਹੈ, ਇਹ ਤੁਰੰਤ ਊਰਜਾ ਦਿੰਦਾ ਹੈ ਤੇ ਊਰਜਾ ਜਦੋਂ ਵੱਧਦੀ ਹੈ ਤੇ ਆਪੇ ਹੀ ਪੋਜ਼ਿਟਿਵ ਹੋਣ ਲੱਗਦਾ ਮਾਇੰਡ। ਤੇ ਇੱਕ ਗੱਲ ਹੈ ਐਂਗਜ਼ਾਇਟੀ, ਉਹਦੇ ਵਿੱਚ ਕੀ ਹੈ, ਮਨ ਜਿਹੜਾ ਹੈ ਉਹ ਸ਼ਾਂਤ ਨਹੀਂ ਹੋ ਰਿਹਾ, ਬੇਚੈਨ ਹੈ। ਤੇ ਬੇਚੈਨੀ ਦੂਰ ਕਰਨ ਵਾਸਤੇ ਨਾੜੀ ਸ਼ੋਧਨ ਪ੍ਰਾਣਾਯਾਮ, ਜਿਹਨੂੰ ਕਿ ਆਲਟਰਨੇਟ ਨੋਸਟਰਲ ਜਾਂ ਅਨੁਲੋਮ ਵਿਲੋਮ ਵੀ ਕਹਿੰਦੇ। ਦੂਸਰਾ ਹੈ, ਬੜਾ ਫੇਮਸ ਹੈ, ਪਾਪੂਲਰ ਹੈ, ਭ੍ਰਾਮਰੀ ਪ੍ਰਾਣਾਯਾਮ, ਜਿਹਦੇ ਨਾਲ ਕਿ ਹਮਿੰਗ ਵੀ ਭਵਰੇ ਦੀ ਆਵਾਜ਼ ਜੈਸੀ ਆਵਾਜ਼ ਕੱਢਦੇ, ਉਹਦੇ ਨਾਲ ਬ੍ਰੇਨ ਵਿੱਚ ਇਮੀਡੀਏਟਲੀ ਰਿਲੀਫ ਮਿਲਦਾ।
0: ਹਾਲ ਹੀ ਵਿੱਚ ਗੁਰੂ ਰਵਿਦਾਸ ਆਯੁਰਵੇਦ ਯੂਨੀਵਰਸਿਟੀ ਵੱਲੋਂ ਪੰਜਾਬ ਵਿੱਚ ਸੀਐਮ ਦੀ ਯੋਗਸ਼ਾਲਾ ਤਹਿਤ ਕੀਤੀ ਗਈ ਰਿਸਰਚ ਵਿੱਚ ਇਹ ਪਾਇਆ ਗਿਆ ਕਿ 3 ਮਹੀਨੇ ਲਗਾਤਾਰ ਯੋਗ ਕਰਨ ਨਾਲ ਲੋਕਾਂ ਵਿੱਚ ਡਿਪਰੈਸ਼ਨ, ਚਿੰਤਾ ਤੇ ਇਨਸੋਮਨੀਆ ਦੀ ਸਮੱਸਿਆ ਵਿੱਚ ਭਾਰੀ ਕਮੀ ਆਈ ਹੈ। ਹਾਰਵਰਡ ਯੂਨੀਵਰਸਿਟੀ ਦੀ ਰਿਸਰਚ ਦੇ ਅਧਿਐਨ ਦੇ ਮੁਤਾਬਿਕ ਯੋਗ ਕਰਨ ਵਾਲੇ ਲੋਕਾਂ ਦਾ ਦਿਲ ਜ਼ਿਆਦਾ ਸਿਹਤਮੰਦ ਰਹਿੰਦਾ ਹੈ। ਯੋਗ ਸਾਡੇ ਜੀਵਨ ਵਿੱਚ ਕਿੰਨਾ ਮਹੱਤਵਪੂਰਨ ਹੋ ਸਕਦਾ ਹੈ, ਇਸ ਬਾਰੇ ਦੱਸ ਰਹੇ ਨੇ ਯੋਗ ਅਧਿਆਪਿਕਾ ਸਰਿਤਾ ਸਿੰਗਲਾ।
3: ਯੋਗਾ ਅੱਜ ਕੱਲ ਮਤਲਬ ਕਿ ਬਹੁਤ ਜ਼ਿਆਦਾ ਲੋਕ ਕਰ ਰਹੇ ਹੈ ਕਿਉਂਕਿ ਯੋਗ ਦੇ ਬੈਨੀਫਿਟ ਬਹੁਤ ਜ਼ਿਆਦਾ ਹੈ, ਜਿਹਦੇ ਨਾਲ ਪ੍ਰੋਬਲਮਸ ਬਹੁਤ ਠੀਕ ਹੁੰਦੀਆਂ ਨੇ। ਹੈਲਥ ਚ ਜਿਹੜੀਆਂ ਪ੍ਰੋਬਲਮ ਚੱਲ ਰਹੀਆਂ ਨੇ ਅੱਜ ਕੱਲ, ਥਾਇਰਾਇਡ, ਫੈਟੀ ਲੀਵਰ, ਡਾਇਬਟੀਜ਼, ਇਹ ਸਾਰੀਆਂ ਪ੍ਰੋਬਲਮਸ ਠੀਕ ਹੋ ਰਹੀਆਂ, ਫਰੋਜ਼ਨ ਸ਼ੋਲਡਰ। ਇਹਦੇ ਚ ਆਪਣੀ ਫਲੈਕਸੀਬਿਲਟੀ ਆਉਂਦੀ ਹੈ, ਬੈਲੈਂਸ, ਜਿਹੜਾ ਮਾਇੰਡ ਬਾਡੀ ਦਾ ਬੈਲੈਂਸ ਹੈ ਨਾ, ਮਾਇੰਡ ਬੋਡੀ ਐਂਡ ਸੋਲ ਦਾ, ਉਹ ਸਿਰਫ ਯੋਗਾ ਦੇ ਵਿੱਚ ਹੀ ਹੈ, ਹੋਰ ਕਿਸੇ ਜਗ੍ਹਾ ਨਹੀਂ ਹੈ। ਕਿਉਂਕਿ ਦੇਖੋ, ਜਿਮ ਕਰਦੇ ਆ ਤਾਂ ਜਿਮ ਚ ਗਾਣੇ ਸੁਣਦੇ ਆ, ਧਿਆਨ ਉੱਧਰ ਹੁੰਦਾ, ਕਰਦੇ ਕੁਛ ਹੋਰ ਹੈ। ਯੋਗਾ ਦੇ ਵਿੱਚ ਆਪਾਂ ਆਪਣੀ ਸਾਹ ਦੇ ਨਾਲ ਜੁੜੇ ਹੋਏ ਹਾਂ, ਸਾਹ ਹੀ ਸਭ ਕੁਛ ਹੈ। ਸਾਹ ਦੇ ਨਾਲ ਆਪਾਂ ਜਦੋਂ ਜੁੜਦੇ ਹਾਂ, ਨਾਲ ਆਪਾਂ ਪੋਜ਼ ਕਰਦੇ ਹਾਂ, ਆਪਣੇ ਮਨ ਨਾਲ ਵੀ ਜੁੜਦੇ ਹਾਂ, ਆਪਣੇ ਦਿਮਾਗ ਨਾਲ ਵੀ। ਇਹਦੇ ਨਾਲ ਸਾਡੇ ਮਨ, ਆਤਮਾ ਦਾ, ਮਾਇੰਡ ਦਾ, ਬਾਡੀ ਦਾ, ਸੋਲ ਦਾ, ਸਾਰੇ ਦਾ ਇੱਕ ਸੰਤੁਲਨ ਬਣ ਜਾਂਦਾ ਹੈ। ਜਦੋਂ ਸੰਤੁਲਨ ਬਣਦਾ ਹੈ ਤਾਂ ਆਪਾਂ ਬਿਮਾਰੀਆਂ ਤੋਂ ਦੂਰ ਚਲੇ ਜਾਂਦੇ ਹਾਂ। ਦੂਜੀ ਗੱਲ, ਇਹਦੇ ਨਾਲ ਆਪਣੀਆਂ ਹੱਡੀਆਂ ਮਜ਼ਬੂਤ ਹੁੰਦੀਆਂ, ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ, ਲਚੀਲਾਪਨ ਆਉਂਦਾ, ਸੰਤੁਲਨ ਰਹਿੰਦਾ। ਜਿਹੜਾ ਡਿਪਰੈਸ਼ਨ, ਐਂਗਜ਼ਾਇਟੀ, ਇਹ ਸਭ ਚੀਜ਼ਾਂ ਤੋਂ ਆਪਾਂ ਦੂਰ ਹੋ ਜਾਂਦੇ ਹਾਂ। ਲੋਕਾਂ ਨੂੰ ਮੈਨੋਪੌਜ਼ ਹੁੰਦੇ ਆ, ਹੌਟ ਫਲੱਸ਼ਿਸ ਆਉਂਦੇ ਆ, ਕੈਲਰੀਸ ਬਰਨ ਨਹੀਂ ਹੁੰਦੀਆਂ, ਯੋਗਾ ਨਾਲ ਉਹ ਸਭ ਕੁਛ ਠੀਕ ਹੋ ਜਾਂਦਾ। ਜਿਹਨਾਂ ਨੂੰ ਡਾਇਜੈਸਟਿਵ ਸਿਸਟਮ ਦੀ ਪ੍ਰੋਬਲਮ ਹੈ, ਕੌਨਸਟੀਪੇਸ਼ਨ,

0: ਸਾਡਾ ਅੱਜ ਦਾ ਜੀਵਨ ਰਹਿਣ ਸਹਿਣ ਤੇ ਖਾਣ ਪੀਣ ਦਾ ਤਰੀਕਾ ਇਦਾਂ ਦਾ ਹੋ ਗਿਆ ਜੋ ਦਿਲ ਦੀਆਂ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ। ਭਾਰਤ ਵਿੱਚ ਹਰ ਸਾਲ ਦਿਲ ਦੀ ਬਿਮਾਰੀ ਕਰਕੇ 28 ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ। ਦੇਸ਼ ਵਿੱਚ 5.4 ਕਰੋੜ ਲੋਕ ਦਿਲ ਦੀਆਂ ਬਿਮਾਰੀਆਂ ਤੋਂ ਪ੍ਰਭਾਵਿਤ ਨੇ। ਇਹ ਵੀ ਕਿਹਾ ਜਾਂਦਾ ਹੈ ਕਿ ਹਸਪਤਾਲਾਂ ਵਿੱਚ ਭਰਤੀ ਹੋਣ ਵਾਲੇ ਦਿਲ ਦੇ ਮਰੀਜ਼ਾਂ ਵਿੱਚ 7.3% ਉਹ ਨੌਜਵਾਨ ਨੇ ਜਿਨ੍ਹਾਂ ਦੀ ਉਮਰ 30 ਤੋਂ 44 ਸਾਲ ਦੇ ਦਰਮਿਆਨ ਹੈ। ਦਿਲ ਦੀਆਂ ਬਿਮਾਰੀਆਂ ਤੋਂ ਮੁਕਤ ਹੋਣ ਲਈ ਯੋਗ ਬਹੁਤ ਸੌਖਾ ਤੇ ਸਾਦਾ ਰਸਤਾ ਹੈ। ਡਾਕਟਰ ਦੀਪਕ ਸ਼ਰਮਾ,
1: ਉਦੋਂ ਮੈਡੀਕਲੀ ਜਾਂ ਸਾਇੰਸ ਦੇ ਤਰੀਕੇ ਨਾਲ ਦੇਖਿਆ ਜਾਏ ਤਾਂ ਯੋਗ ਆਸਨ ਕਰਨ ਦੇ ਨਾਲ ਹਾਰਟ ਅਟੈਕ ਦੇ ਚਾਂਸ 80 ਤੋਂ 90% ਵੈਸੇ ਹੀ ਕੰਮ ਹੋ ਜਾਏ। ਉਹ ਕਿਉਂ ਕੰਮ ਹੋ ਜਾਂਦੇ? ਕਿਉਂਕਿ ਜੋ ਸਾਡੇ ਬਲੱਡ ਹੈ, ਖੂਨ ਹੈ, ਜਾਂ ਤਾਂ ਮਸਲ ਚ ਰਹਿੰਦਾ ਵਾ ਜਾਂ ਹਾਰਟ ਚ ਰਹਿੰਦਾ। ਇਹੀ ਦੋ ਤਰੀਕਾ, ਹੋਰ ਤਾਂ ਕਿਹਾ ਹੀ ਨੀ। ਜੋ ਤੀਸਰਾ ਨੰਬਰ ਹੈ, ਸਭ ਤੋਂ ਜ਼ਿਆਦਾ ਜੋ ਹਾਰਟ ਦਾ ਬਲੱਡ ਹੈ, ਸਾਡੀ ਬੋਡੀ ਚ ਜੋ ਬਲੱਡ ਹੈ, ਉਹ ਰਹਿੰਦਾ ਆ ਸਾਡੇ ਆਰਟਰੀਜ਼ ਦੇ ਵਿੱਚ, ਵੇਨਸ ਦੇ ਵਿੱਚ, 70 ਤੋਂ ਲੈ ਕੇ 80% ਤੱਕ। ਤੇ ਜਦੋਂ ਆਰਟਰੀਜ਼ ਤੋਂ ਵੇਨਸ ਦੇ ਵਿੱਚ ਬਲੱਡ ਜ਼ਿਆਦਾ ਦੇਰ ਤੱਕ ਰਹਿੰਦਾ ਤੇ ਉਹ ਅਗਰ ਆਪਾਂ ਉਹਨੂੰ ਸਹੀ ਤਰੀਕੇ ਨਾਲ ਯੂਜ਼ ਨਹੀਂ ਕਰਾਂਗੇ ਤਾਂ ਉੱਥੇ ਕਲੋਟ ਜੰਮ ਜਾਂਦਾ, ਜਿਹਦੀ ਵਜ੍ਹਾ ਨਾਲ ਹੱਥ ਪੈਕ ਹੋ ਰਿਹਾ। ਤੇ ਯੋਗ ਆਸਨ ਜੋ ਵੀ ਆਪਾਂ ਕਰਦੇ ਹਾਂ, ਸਟ੍ਰੈਚ ਕਰਕੇ ਹੋਲਡ ਕਰਦੇ ਹਾਂ, ਇਹ ਫਲੈਕਸੀਬਿਲਿਟੀ ਨਹੀਂ ਵਧਾਉਂਦਾ, ਇਹ ਸਟ੍ਰੈਚ ਪਲੱਸ ਹੋਲਡ ਹੈ, ਜਿਮਨਾਸਟਿਕ ਨਹੀਂ ਹੈ ਜੋ। ਤੇ ਜਦੋਂ ਆਪਾਂ ਨੂੰ ਹੋਲਡ ਕਰਕੇ ਸਟ੍ਰੈਚ ਕਰਦੇ ਹਾਂ ਤਾਂ ਉਹਦੇ ਚ ਨਾ ਖੂਨ ਦਾ ਸਰਕੂਲੇਸ਼ਨ ਅੱਛਾ ਹੋ ਜਾਂਦਾ, ਜਿਹਦੀ ਵਜ੍ਹਾ ਨਾਲ ਹਾਰਟ ਅਟੈਕ ਦੇ ਚਾਂਸ ਕਾਫੀ ਹੱਦ ਤੱਕ ਘੱਟ ਜਾਂਦੇ, ਹੁੰਦਾ ਹੀ ਨਹੀਂ।
0: ਡਾਕਟਰ ਰਜਨੀ ਸ਼ਰਮਾ ਦੱਸ ਰਹੇ ਨੇ ਕਿ ਦਿਲ ਦੀਆਂ ਬਿਮਾਰੀਆਂ ਨੂੰ ਕਿਹੜੇ ਆਸਨਾਂ ਨਾਲ ਦੂਰ ਕੀਤਾ ਜਾ ਸਕਦਾ ਹੈ।
2: ਸਿੰਪਲ ਜਿਹੜੇ ਆਸਨ ਹੈ, ਜਿਸ ਤਰ੍ਹਾਂ ਕਿ ਭੁਜੰਗ ਆਸਨ, ਜਿਹਦੇ ਨਾਲ ਵੀ ਚੈਸਟ ਓਪਨਿੰਗ ਆਸਨਾ, ਤੁਹਾਡੇ ਚੈਸਟ ਦੇ ਮਸਲਸ ਨੂੰ ਥੋੜਾ ਸਟ੍ਰੈਚਿੰਗ ਮਿਲਦੀ ਹੈ, ਤੁਹਾਡੇ ਹਾਰਟ ਵੱਲ ਬਲੱਡ ਫਲੋ ਈਜ਼ੀ ਹੁੰਦਾ ਹੈ, ਉਹ ਕਰ ਸਕਦੇ। ਜਿਸ ਤਰ੍ਹਾਂ ਕੈਮਲ ਪੋਜ਼ ਹੈ, ਉਸ਼ਟ ਆਸਨ, ਉਹਦੇ ਚ ਵੀ ਚੈਸਟ ਓਪਨਿੰਗ ਹੈ। ਕੋਬਰਾ ਪੋਜ਼ ਹੈ, ਭੁਜੰਗ ਆਸਨ ਮੋਸਟਲੀ ਬੈਕ ਵਾਸਤੇ ਕਰਦੇ ਲੋਕ, ਪਿੱਠ ਦਰਦ ਨੂੰ ਦੂਰ ਕਰਨ ਲਈ। ਬਟ ਇਹਦੇ ਨਾਲ ਕੀ ਹੁੰਦਾ ਕਿ ਚੈਸਟ ਓਪਨਿੰਗ ਵੀ ਹੈ ਤੇ ਇਹ ਦੋਨਾਂ ਵਾਸਤੇ ਲਾਭਦਾਇਕ ਹੈ। ਤੇ ਤੀਸਰਾ ਮੈਂ ਕਹੂੰਗੀ ਸੇਤੂ ਬੰਧ ਆਸਨ। ਸੇਤੂ ਬੰਧ ਆਸਨ ਵੈਸੇ ਹੋਰ ਵੀ ਕਈ ਬੈਨੀਫਿਟ ਵਾਸਤੇ ਜਾਣਿਆ ਜਾਂਦਾ ਹੈ, ਲੇਕਿਨ ਇਹ ਹਾਰਟ ਵਾਸਤੇ ਵੀ ਹੈ ਔਰ ਬਲੱਡ ਪ੍ਰੈਸ਼ਰ ਵਾਸਤੇ ਵੀ, ਇਹ ਬਲੱਡ ਫਲੋ ਨੂੰ ਇੰਪਰੂਵ ਕਰਦਾ। ਪਰ ਆਸਨ ਦੇ ਨਾਲ ਮੈਂ ਸੁਜੈਸਟ ਕਰਾਂਗੀ ਮੁਦਰਾ ਪ੍ਰਾਣਾਯਾਮ। ਮੁਦਰਾ ਪ੍ਰਾਣਾਯਾਮ ਯਾਨੀ ਉਂਗਲੀਆਂ ਦੇ ਕੁਛ ਜੈਸਚਰ ਜਾਂ ਮੁਦਰਾਵਾਂ ਬਣਾਉਣਾ ਔਰ ਉਸ ਮੁਦਰਾ ਨੂੰ ਬਣਾਏ ਰੱਖਣਾ ਔਰ ਲੰਬੇ ਸਾਹ ਲੈਣਾ। ਤੇ ਇਹਦੇ ਵਿੱਚ ਅਪਾਨ ਵਾਯੂ ਮੁਦਰਾ ਨੂੰ ਸੰਜੀਵਨੀ ਮੁਦਰਾ ਕਿਹਾ ਗਿਆ। ਜੇ ਅਸੀਂ ਟੀਵੀ ਵੀ ਦੇਖ ਰਹੇ ਹਾਂ, ਬੈਠੇ ਹਾਂ ਆਰਾਮ ਨਾਲ, ਬਹੁਤ ਹੈਵੀ ਨਹੀਂ ਖਾਣਾ ਖਾਇਆ, ਖਾਣਾ ਖਾਏ ਟਾਈਮ ਹੋ ਗਿਆ, ਜੇ ਤੁਸੀਂ ਇਹ ਸੰਜੀਵਨੀ ਮੁਦਰਾ, ਅਪਾਨ ਵਾਯੂ ਮੁਦਰਾ ਬਣਾ ਕੇ ਬੈਠ ਜਾਂਦੇ ਹੋ, ਉਂਗਲੀਆਂ ਦਾ ਇਹ ਪੋਸਚਰ ਹੁੰਦਾ ਤੇ ਸਾਹ ਲੈ ਰਹੇ ਹੋ ਸਿੰਪਲ, ਇੰਨਾ ਜ਼ਿਆਦਾ ਬੈਨੀਫਿਟ ਹੈ ਇਹ ਹਾਰਟ ਹੈਲਥ ਵਾਸਤੇ। ਔਰ ਬੀਪੀ ਵਾਸਤੇ ਮੈਂ ਸਪੈਸ਼ਲੀ ਕਹਾਂਗੀ ਕਿ ਨਾੜੀ ਸ਼ੋਧਨ ਪ੍ਰਾਣਾਯਾਮ, ਆਲਟਰਨੇਟ ਨੋਸਟਰਲ ਬ੍ਰੀਥਿੰਗ, ਔਰ ਚਿੰਨ ਮੁਦਰਾ, ਜੋ ਕਿ ਆਮ ਤੌਰ ਤੇ ਜਿਹਨੂੰ ਧਿਆਨ ਮੁਦਰਾ ਜਾਂ ਗਿਆਨ ਮੁਦਰਾ ਕਹਿੰਦੇ, ਚਿੰਨ ਮੁਦਰਾ ਦਾ ਪ੍ਰਾਣਾਯਾਮ ਵੀ ਕਰਨਾ ਚਾਹੀਦਾ।
0: ਸਵਾਮੀ ਵਿਵੇਕਾਨੰਦ ਕਹਿੰਦੇ ਸਨ, ਜੋ ਵੀ ਤੁਹਾਨੂੰ ਸਰੀਰਕ, ਬੌਧਿਕ ਜਾਂ ਅਧਿਆਤਮਿਕ ਤੌਰ ਤੇ ਕਮਜ਼ੋਰ ਬਣਾਉਂਦਾ ਹੈ, ਉਸ ਦਾ ਜ਼ਹਿਰ ਵਾਂਗ ਤਿਆਗ ਕਰ ਦਿਓ। ਪਰ ਅਸੀਂ ਖਾਣ ਪੀਣ ਦੇ ਨਾਮ ਤੇ ਬਹੁਤ ਸਾਰੀਆਂ ਇਦਾਂ ਦੀਆਂ ਚੀਜ਼ਾਂ ਖਾਣੇ ਪੀਂਦੇ ਹਾਂ ਜੋ ਸਾਡੇ ਸਰੀਰ ਲਈ ਜ਼ਹਿਰ ਹੈ। ਇਸੇ ਲਈ ਅੱਜ ਪੂਰੀ ਦੁਨੀਆ ਵਿੱਚ ਹਰ 10 ਬੰਦਿਆਂ ਪਿੱਛੇ 4 ਬੰਦੇ ਪੇਟ ਦੀ ਗੈਸ ਦੇ ਨਾਲ ਜੁੜੀਆਂ ਸਮੱਸਿਆਵਾਂ ਦਾ ਸ਼ਿਕਾਰ ਨੇ। ਇੱਕ ਅੰਦਾਜ਼ੇ ਮੁਤਾਬਕ ਸੰਸਾਰ ਵਿੱਚ ਪਾਚਨ ਰੋਗ ਦੇ ਨਾਲ ਜੁੜੇ ਕੋਈ 2.86 ਬਿਲੀਅਨ ਕੇਸਿਸ ਨੇ। ਕਿਸ ਤਰੀਕੇ ਦੇ ਨਾਲ ਯੋਗ ਪੇਟ ਦੀਆਂ ਸਮੱਸਿਆਵਾਂ ਨੂੰ ਹੱਲ ਕਰਦਾ ਹੈ? ਯੋਗ ਅਧਿਆਪਕ ਦੀਪਕ ਸ਼ਰਮਾ ਦੱਸ ਰਹੇ ਨੇ,
1: ਯੋਗ ਬਣੇ ਪੇਟ ਜਾਂ ਬੈਕ ਦੇ ਲਈ ਹੈ। ਅਗਰ ਪੇਟ ਤੰਦਰੁਸਤ ਹੈ ਤੇ ਵੈਸੇ ਗੈਸ ਨੀ ਬਣਨੀ। ਕੋਈ ਵੀ ਆਸਨ ਹੈ ਜਿਹੜਾ ਪਵਨ ਮੁਕਤ ਆਸਨ ਹੈ, ਬਹੁਤ ਅੱਛਾ ਆਸਨ ਹੈ। ਇਹਦੇ ਨਾਲ ਪੇਟ ਦੀਆਂ ਜਿਤਨੀਆਂ ਵੀ ਆਰਾਮ ਤੜੀਆਂ ਹੈ, ਜਿੱਦਾਂ ਛੋਟੀ ਆਸ, ਲਾਰਜ ਇੰਟੈਸਟਾਈਨ ਹੈ, ਸਮਾਲ ਇੰਟੈਸਟਾਈਨ ਹੈ, ਇਹ ਦੋਨਾਂ ਦਾ ਵਰਕਆਊਟ ਬੜਾ ਅੱਛਾ ਹੋ ਜਾਂਦਾ, ਆਕਸੀਜਨ ਦੀ ਮਾਤਰਾ ਵੱਧ ਜਾਂਦੀ ਹੈ ਉੱਥੇ, ਅਤੇ ਗੈਸਟ੍ਰਿਕ ਪ੍ਰੋਬਲਮ ਨਹੀਂ ਹੋਏਗੀ।
0: ਅੱਜ ਬੱਚਿਆਂ ਤੇ ਪੜ੍ਹਾਈ ਦਾ ਬੋਝ ਇੰਨਾ ਜ਼ਿਆਦਾ ਹੈ ਕਿ ਉਹਨਾਂ ਦੇ ਨਾਲੋਂ

0: ਉਹਨਾਂ ਦੇ ਸਕੂਲ ਦੇ ਬਸਤੇ ਭਾਰੇ ਹੋ ਗਏ ਨੇ, ਜਿਸ ਕਰਕੇ ਸਾਲ 2020 ਵਿੱਚ ਇਹ ਕਾਨੂੰਨ ਬਣਾਉਣਾ ਪਿਆ ਕਿ ਬਸਤਾ ਬੱਚਿਆਂ ਦੇ ਸਰੀਰ ਦੇ ਭਾਰ ਦਾ 10% ਹੋਣਾ ਚਾਹੀਦਾ, ਇਸ ਤੋਂ ਜ਼ਿਆਦਾ ਨਹੀਂ। ਪਰ ਇਹ ਕਾਨੂੰਨ ਬੱਚਿਆਂ ਦਾ ਮਾਨਸਿਕ ਬੋਝ ਨਹੀਂ ਘਟਾ ਸਕਿਆ। ਪੜ੍ਹਾਈ ਦਾ ਬੋਝ, ਮਾਂ ਬਾਪ ਦੀਆਂ ਉਮੀਦਾਂ ਦਾ ਬੋਝ, ਬਹੁਤ ਸਾਰੇ ਬੱਚੇ ਝੱਲ ਨਹੀਂ ਪਾਉਂਦੇ। ਬੱਚਿਆਂ ਨੂੰ ਤਣਾਅ ਮੁਕਤ ਕਰਨ ਲਈ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਯੋਗ ਕਿੱਦਾਂ ਮਦਦ ਕਰ ਰਿਹਾ ਹੈ, ਇਸ ਬਾਰੇ ਦੱਸ ਰਹੇ ਨੇ ਅਕਸ਼ ਕੁਮਾਰ।
1: ਮੈਡੀਟੇਸ਼ਨ ਦੇ ਬਹੁਤ ਅਲੱਗ ਅਲੱਗ ਤਰੀਕੇ ਨੇ, ਮੈਥਡ ਅਸੀਂ ਪੜ੍ਹਦੇ ਵੀ ਆ ਰਹੇ ਹਾਂ, ਬਹੁਤ ਤਰ੍ਹਾਂ ਦੀਆਂ ਪਦਧਤੀਆਂ ਇਸਤੇਮਾਲ ਵਿੱਚ ਲਿਆਈਆਂ ਜਾਂਦੀਆਂ ਨੇ, ਕਿਉਂਕਿ ਅਸੀਂ ਦੇਖਦੇ ਹਾਂ ਕਿ ਸਕੂਲ ਦੇ ਬੱਚੇ ਉਹ ਪੱਤੀ ਨੂੰ ਜ਼ਿਆਦਾ ਇਸਤੇਮਾਲ 'ਚ ਨਹੀਂ ਲੈ ਕੇ ਆਉਂਦੇ, ਯੂਜ਼ 'ਚ ਲੈ ਕੇ ਆਉਂਦੇ, ਬੱਚੇ ਮੈਡੀਟੇਸ਼ਨ ਕਰਦੇ ਵੀ ਬਹੁਤ ਘੱਟ ਨੇ ਜੀ। ਪਰ ਇਹ ਇੱਕ ਤਰੀਕਾ ਅਪਣਾਇਆ ਗਿਆ ਸੀਗਾ, ਕਲਾਸ ਦੇ ਵਿੱਚ ਬੱਚਿਆਂ ਨੂੰ ਬਿਠਾ ਕੇ, ਉਸ ਕਲਾਸ ਦੇ ਵਿੱਚ ਬੱਚੇ ਨੂੰ ਉਹਨਾਂ ਦੇ ਕਲਾਸ ਟੀਚਰ ਜਿਹੜਾ ਫਾਰਮੈਟ ਬਣਾਇਆ ਗਿਆ ਸਰਕਾਰ ਵੱਲੋਂ ਉਸਨੂੰ ਯੂਜ਼ ਵਿੱਚ ਲੈ ਕੇ ਆਇਆ ਜਾਂਦਾ ਜੀ। ਉਹ ਕਿਸ ਤਰ੍ਹਾਂ ਕਿ ਕਲਾਸ ਟੀਚਰ ਉਸ ਪੂਰੇ ਦੇ ਪੂਰੇ ਸ਼ਡਿਊਲ ਨੂੰ ਇਸ ਤਰ੍ਹਾਂ ਦਾ ਪੜ੍ਹਦਾ ਕਿ ਉਹ ਬੱਚੇ ਜਸਟ ਆਈਜ਼ ਕਲੋਜ਼ ਕਰਕੇ ਬੈਠ ਜਾਂਦੇ ਨੇ ਆਪਣੇ ਆਪਣੇ ਟੇਬਲ ਉੱਤੇ, ਡੈਸਕ ਦੇ ਉੱਤੇ। ਜਿਸ ਤਰ੍ਹਾਂ ਮੈਮ ਜਾਂ ਟੀਚਰ ਜੇ ਕਲਾਸ ਟੀਚਰ ਨੇ ਜਿਸ ਤਰ੍ਹਾਂ ਬੋਲਦੇ ਨੇ, ਬੱਚੇ ਨਾਲ ਕੰਸਨਟ੍ਰੇਸ਼ਨ ਧਿਆਨ ਪ੍ਰੋਪਰ ਉਸ ਜਗ੍ਹਾ 'ਤੇ ਜਾਂਦਾ ਹੈ। ਕਿ ਉਹਦਾ ਤਰੀਕਾ ਕਿਉਂ ਇਸ ਤਰ੍ਹਾਂ ਅਪਣਾਇਆ, ਕਿਉਂਕਿ ਅਸੀਂ ਦੇਖਦੇ ਹਾਂ ਬਾਕੀ ਹੋਰ ਤਰ੍ਹਾਂ ਕਈ ਤਰ੍ਹਾਂ ਦੇ ਮੈਡੀਟੇਸ਼ਨ, ਕਈ ਹੁਣ ਇਹ ਇੱਕ ਆਹ ਮਦਦ ਪੱਧਤੀ ਤਾਂ ਲਿਆਂਦੀ ਗਈ ਕਿਉਂਕਿ ਉਹ ਬੱਚਿਆਂ ਨਾਲ ਰਿਲੇਟਡ ਹੈ। ਜਿਵੇਂ ਜਿਵੇਂ ਟੀਚਰ ਉਸਨੂੰ ਬੋਲਦਾ ਜਾਂਦਾ ਹੈ, ਉਵੇਂ ਉਵੇਂ ਬੱਚੇ ਉਸ ਵਰਡ ਨੂੰ ਸੁਣਦੇ ਨੇ। ਆਈਜ਼ ਕਲੋਜ਼ ਕਰਕੇ ਸੁਣੋਗੇ ਤਾਂ ਬਹੁਤ ਜਲਦੀ ਧਿਆਨ ਉੱਧਰ ਜਾਂਦਾ ਹੈ। ਸੋ ਇਹ ਇੱਕ ਮੈਥਡ ਬਹੁਤ ਸੋਹਣਾ ਅਪਣਾਇਆ ਗਿਆ ਬੱਚਿਆਂ ਵਾਸਤੇ ਖਾਸ ਕਰਕੇ।
0: ਸਰਵੇਜ਼ ਇਹ ਦੱਸਦੇ ਨੇ ਕਿ 66% ਵਿਦਿਆਰਥੀ ਚੰਗੇ ਨੰਬਰ ਲਿਆਉਣ ਲਈ ਆਪਣੇ ਮਾਂ ਬਾਪ ਵੱਲੋਂ ਮਾਨਸਿਕ ਦਬਾਅ ਮਹਿਸੂਸ ਕਰਦੇ ਨੇ। ਦੇਸ਼ ਦੇ 15-25% ਬੱਚੇ ਡਿਪਰੈਸ਼ਨ ਦਾ ਸ਼ਿਕਾਰ ਨੇ। ਯੋਗ ਕਿੱਦਾਂ ਉਹਨਾਂ ਦੀ ਮਦਦ ਕਰ ਸਕਦਾ ਹੈ?
1: ਸੁਦਰਸ਼ਨ ਕਿਰਿਆ ਉਹਨਾਂ ਸ਼੍ਰੀ ਸ਼੍ਰੀ ਰਵੀ ਸ਼ੰਕਰ ਜੀ ਨੇ ਕੀਤੀ ਹੈ। ਮੈਂ ਤਾਂ ਕਹਿ ਰਿਹਾ ਕਿਉਂਕਿ ਇਸ ਚੀਜ਼ ਨੂੰ ਮੈਂ ਆਪ ਪਰਸਨਲੀ ਵੀ ਫੋਲੋ ਕਰ ਚੁੱਕਿਆ ਤੇ ਉਹਦਾ ਪ੍ਰਭਾਵ ਮੈਂ ਆਪਣੇ ਆਪ ਤੇ ਦੇਖਿਆ ਵੀ ਹੈ। ਅਸੀਂ ਪਹਿਲਾਂ ਵੀ ਬੱਚਿਆਂ ਨੂੰ ਕਰਾਉਂਦੇ ਸੀਗੇ, ਪਰ ਜਿਹੜਾ ਹੁਣ ਉਪਰਾਲਾ ਸਰਕਾਰ ਨੇ ਕੀਤਾ ਬਹੁਤ ਸੋਹਣਾ ਕਰਤਾ ਕਿ ਸਾਰੇ ਬੱਚਿਆਂ ਨੂੰ ਹੀ ਜੇ ਭਾਵੇਂ ਕੰਪਲਸਰੀ ਕਰਤਾ ਹੈ। ਉਹਦੇ ਵਿੱਚ ਕੀ ਹੈ, ਜਦੋਂ ਅਸੀਂ ਮੈਡੀਟੇਸ਼ਨ ਕਰਵਾਉਂਦੇ ਹਾਂ ਬੱਚਿਆਂ ਨੂੰ, ਹੁਣ ਜਦੋਂ ਹੀ ਬੱਚੇ ਉਹਨੂੰ ਕਰਦੇ ਨੇ, ਬੱਚਿਆਂ ਨਾਲ ਪਹਿਲੀ ਤੇ ਗੱਲ ਹੈ ਜੀ, ਕੰਸਨਟ੍ਰੇਸ਼ਨ ਬਹੁਤ ਨਹੀਂ ਬਣਦੀ ਹੈ, ਧਿਆਨ ਇਕਾਗਰਿਤ ਬਹੁਤ ਸੋਹਣਾ ਹੁੰਦਾ ਬੱਚਿਆਂ ਦਾ। ਤੇ ਬੱਚੇ ਜਦੋਂ ਇਹ ਮੈਡੀਟੇਸ਼ਨ ਕਰਦੇ ਨਾ, ਤਾਂ ਨੈਕਸਟ ਪੀਰੀਅਡ ਦੇ ਵਿੱਚ ਹੀ ਦੇਖਣ ਨੂੰ ਮਿਲਦਾ ਕਿ ਬੱਚਿਆਂ ਵੱਲੋਂ ਕਿਸੇ ਪ੍ਰਕਾਰ ਦੀ ਉਹਨਾਂ ਦਾ ਧਿਆਨ ਭਟਕਦਾ ਨਹੀਂ ਹੈ, ਬੱਚਿਆਂ ਦਾ ਰਿਸਪੌਂਸ ਵੀ ਅੱਛਾ ਆਉਣ ਲੱਗ ਪਿਆ ਜੀ। ਇਹਨਾਂ ਦਾ ਰਿਸਪੌਂਸ ਅੱਛਾ ਆ ਰਿਹਾ, ਬੱਚੇ ਜਵਾਬ ਦੇ ਰਹੇ ਨੇ। ਜਵਾਬ ਤਾਂ ਦੇਣਗੇ ਜੇ ਬੱਚੇ ਸੁਣਨਗੇ ਜੀ। ਉਹ ਸੁਣਨ ਦੀ ਪ੍ਰਕਿਰਿਆ ਜਾਂ ਉਹ ਕਿਵੇਂ ਵਧਿਆ ਕਿਵੇਂ ਹੋਇਆ ਬੱਚਿਆਂ 'ਚ, ਉਹ ਵਾਧਾ ਆਇਆ ਸਿਰਫ ਇਹ ਮੈਡੀਟੇਸ਼ਨ ਕਰਕੇ ਆਇਆ। ਜਦੋਂ ਮੈਡੀਟੇਸ਼ਨ ਕਰਦੇ ਸੀ, ਉਹ ਮੈਡਮ ਦੀ ਜਾਂ ਟੀਚਰ ਦੀ ਆਵਾਜ਼ ਨੂੰ ਸੁਣਦੇ ਸੀਗੇ, ਉਹ ਉਹਨਾਂ ਦੇ ਕੰਨਾਂ 'ਚ ਪੈਂਦੀ ਸੀਗੀ, ਉਸ ਚੀਜ਼ ਨੂੰ ਫੋਲੋ ਕਰਦੇ ਸੀਗੇ। ਜਦੋਂ ਸਰ ਉਸ ਚੀਜ਼ ਨੂੰ ਫੋਲੋ ਕਰਨ ਲੱਗ ਪਏ, ਉਹਨਾਂ ਨੂੰ ਉਹਦੇ ਤੋਂ ਬੜਾ ਅੱਛਾ ਆਰਾਮ ਮਿਲਿਆ, ਰਿਲੀਫ ਮਿਲਿਆ, ਤੇ ਉਹਨਾਂ ਦੀ ਕੰਸਨਟ੍ਰੇਸ਼ਨ ਜਾਂ ਲਿਸਨਿੰਗ ਪਾਵਰ ਵੱਧ ਗਈ।
0: ਯੋਗ ਨਾਲ ਜੁੜ ਕੇ ਬਹੁਤ ਲੋਕਾਂ ਨੇ ਚਮਤਕਾਰੀ ਨਤੀਜੇ ਵੇਖੇ ਨੇ। ਅਮਰੀਕਾ ਦੇ ਫੌਜੀ ਆਰਥਰ ਬੂਰਮੈਨ, ਜਿਨ੍ਹਾਂ ਦੇ ਗੋਡੇ ਤੇ ਉਹਨਾਂ ਦੀ ਪਿੱਠ ਖਾੜੀ ਯੁੱਧ ਦੇ ਦੌਰਾਨ ਇੰਨੇ ਖਰਾਬ ਹੋ ਗਏ ਸਨ ਕਿ ਸਰੀਰ ਦਾ ਵਜ਼ਨ ਵੱਧ ਗਿਆ ਤੇ ਡਾਕਟਰਾਂ ਨੇ ਕਹਿ ਦਿੱਤਾ ਸੀ ਕਿ ਉਹ ਸਾਰੀ ਉਮਰ ਆਪਣੇ ਪੈਰਾਂ ਤੇ ਖੜੇ ਨਹੀਂ ਹੋ ਸਕਣਗੇ। ਯੋਗ ਦੇ ਨਾਲ 1 ਸਾਲ ਦੇ ਅੰਦਰ ਅੰਦਰ ਉਹਨਾਂ ਨੇ ਆਪਣੇ ਸਰੀਰ ਦਾ 63 ਕਿਲੋ ਭਾਰ ਘਟਾਇਆ ਤੇ ਆਮ ਇਨਸਾਨ ਵਾਂਗ ਉਹ ਚੱਲਣ ਲੱਗ ਪਏ ਸਨ। ਇਹ ਰਿਕਵਰੀ ਵੇਖ ਕੇ ਡਾਕਟਰ ਵੀ ਹੈਰਾਨ ਰਹਿ ਗਏ ਸਨ। ਅਮਰੀਕਾ ਦੀ ਬੈਲੇ ਡਾਂਸਰ ਜੂਡੀ ਬਾਰ ਨੇ ਆਪਣੀ ਪਿੱਠ ਦੀ ਭਿਅੰਕਰ ਦਰਦ ਨੂੰ ਸਰਜਰੀ ਤੋਂ ਬਗੈਰ ਯੋਗ ਨਾਲ ਚਮਤਕਾਰੀ ਤਰੀਕੇ ਨਾਲ ਠੀਕ ਕਰ ਲਿਆ ਸੀ। ਯੋਗ ਦੇ ਆਸਨ ਜੋੜਾਂ ਦੇ ਦਰਦ ਨੂੰ, ਪਿੱਠ ਨੂੰ ਕਿੱਦਾਂ ਮਜ਼ਬੂਤ ਕਰਦੇ ਨੇ, ਯੋਗ ਅਧਿਆਪਕ ਦੀਪਕ ਸ਼ਰਮਾ ਤੋਂ ਜਾਣਦੇ ਹਾਂ।
2: ਜਿਹੜੀਆਂ ਵੀ ਜੋੜਾਂ ਦੀ ਬਿਮਾਰੀਆਂ, ਇਹਦਾ ਮਤਲਬ ਕਿ ਉਸ ਏਰੀਆ ਦੇ ਵਿੱਚ ਨਾ ਹਵਾ ਦਾ ਲੋਪ ਹੋ ਗਿਆ, ਮਤਲਬ ਜਿਹਨੂੰ ਆਪਾਂ ਕਹਿੰਦੇ ਵਾਤ ਵਾਲੀ ਦਰਦ। ਆਯੁਰਵੇਦ ਦੇ ਵਿੱਚ ਨਾ 3 ਦਰਦਾਂ ਹੁੰਦੀਆਂ, ਵਾਤ, ਪਿੱਤ ਔਰ ਕਫ
3: ਜੀ।
2: ਜਿਹੜੀ ਵਾਤ ਹੈ ਉਹਦੇ ਵਿੱਚ ਬਿਮਾਰੀਆਂ ਹੁੰਦੀਆਂ 80 ਟਾਈਪ ਦੀਆਂ ਬਿਮਾਰੀਆਂ ਆ ਸਕਦੀਆਂ
3: ਜੀ।
2: ਇੱਕ ਹੁੰਦਾ ਪਿੱਤ, ਪਿੱਤ ਮੈਂ ਕਹਿੰਦੀ ਗਰਮੀ, ਉਹਦੇ ਵਿੱਚ 40 ਟਾਈਪ ਦੀਆਂ ਬਿਮਾਰੀਆਂ ਆ ਸਕਦੀਆਂ। ਇੱਕ ਹੁੰਦਾ ਕਫ, ਉਹਦੇ ਵਿੱਚ 20 ਤਰ੍ਹਾਂ ਦੀ ਬਿਮਾਰੀਆਂ ਆ ਸਕਦੀ। ਇਹਦਾ ਮਤਲਬ ਕਿ ਉਸ ਜੋੜ ਦੇ ਉੱਪਰ ਨਾ ਫਲੈਕਸੀਬਿਲਿਟੀ ਘੱਟ ਗਈ ਔਰ ਆਰਟਰੀ ਜੋ ਵੇਨ ਦੇ ਵਿੱਚ ਬਲੱਡ ਸਰਕੂਲੇਸ਼ਨ ਫਲੋ ਹੋ ਗਿਆ, ਆਕਸੀਜਨ ਘੱਟ ਗਈ। ਯੋਗ ਆਸਨ ਤੁਹਾਨੂੰ ਮੈਂ ਦਿਨ ਦੱਸਿਆ ਕਿ ਯੋਗ ਆਸਨ ਜਦੋਂ ਕਰਦੇ ਹਾਂ, ਜਿੱਦਾਂ ਅਸੀਂ ਸਰਵਾਂਗ ਆਸਨ,

0: ਜੀ ਤਾੜ ਆਸਨ ਸਾਡੀ ਨਾ ਜੋੜਾਂ ਦੀ ਫਲੈਕਸੀਬਿਲਿਟੀ ਮੂਵਮੈਂਟ ਹੋਣ ਲੱਗ ਜਾਂਦੀ, ਜਿਹਨਾਂ ਫਲੈਕਸੀਬਿਲਿਟੀ ਵੱਧ ਜਾਂਦੀ ਜੋੜਾਂ ਦੀ ਪ੍ਰੋਬਲਮ ਖਤਮ ਹੋ ਜਾਂਦੀ।
1: ਜਿਹੜੇ 25-30 ਸਾਲ ਦੇ ਵੀ ਨੌਜਵਾਨ ਹੈ ਉਹ ਵੀ ਇਹ ਚੀਜ਼ ਨੂੰ ਫੇਸ ਕਰ ਰਹੇ, ਕਿਉਂਕਿ ਉਹਨਾਂ ਦੀ ਆਫਿਸ ਜੋਬ ਹੈ ਤੇ ਬੈਕ ਵਿੱਚ ਸਟਿਫਨੈਸ ਹੈ, ਨੈਕ ਚ ਸਟਿਫਨੈਸ ਹੈ, ਮੋਬਾਈਲ ਯੂਜ਼ਰ ਹੈ ਸਾਰੇ, ਤੇ ਗੋਡਿਆਂ ਵਿੱਚ ਤਾਂ ਬਹੁਤ ਹੀ ਬੁਰਾ ਹਾਲ ਹੈ, ਕਿਉਂਕਿ ਨਾ ਪੌੜੀਆਂ ਚੜ੍ਹਨੀਆਂ ਜ਼ਿਆਦਾ, ਨਾ ਵਾਕਿੰਗ ਹੈ, ਚੇਅਰ ਤੇ ਬੈਠ ਕੇ ਕੰਮ ਕਰਦੇ। ਤੋ ਇਹਦੇ ਵਾਸਤੇ ਇੱਕ ਕੋਂਪ੍ਰੀਹੈਂਸਿਵ ਸਾਨੂੰ ਅਪਣਾਉਣੀ ਚਾਹੀਦੀ ਪ੍ਰੈਕਟਿਸ, ਇੱਕ ਦੋ ਆਸਨ ਕਰਨ ਨਾਲ ਨਹੀਂ ਹੋਏਗਾ। ਜਿਸ ਤਰ੍ਹਾਂ ਹੁਣ ਨੈਕ ਤੋਂ ਸ਼ੁਰੂ ਕਰਦੇ ਹਾਂ, ਨੈਕ ਵਾਸਤੇ ਕਿਸੇ ਨੂੰ ਨੈਕ ਰੋਟੇਸ਼ਨ ਸੂਟ ਕਰੇਗੀ, ਕਿਸੇ ਨੂੰ ਚੱਕਰ ਆਉਂਦੇ ਉਹ ਨਹੀਂ ਕਰ ਸਕਦਾ। ਤੇ ਬੇਸਿਕ ਜਿਹੜੀ ਗਰੀਬ ਸੰਚਾਲਨ ਕਹਿੰਦੇ, ਗਰਦਨ ਨੂੰ ਹਿਲਾਣਾ ਰਾਈਟ ਐਂਡ ਲੈਫਟ, ਅੱਗੇ ਪਿੱਛੇ।

0: ਤੇ ਬੇਸਿਕ ਜਿਹੜੀ ਗਰੀਬ ਸੰਚਾਲਨ ਕਹਿੰਦੇ ਗਰਦਨ ਨੂੰ ਹਿਲਾਣਾ ਰਾਈਟ ਐਂਡ ਲੈਫਟ ਅੱਗੇ ਪਿੱਛੇ ਮਤਲਬ ਉਹਦੀਆਂ ਡਿਫਰੈਂਟ ਮੂਵਮੈਂਟਸ ਨੂੰ ਕਰਨਾ ਲੇਕਿਨ ਬੜੇ ਸੂਕਸ਼ਮ ਵਿਆਮ ਦੇ ਰੂਪ ਵਿੱਚ ਬਹੁਤ ਹਾਰਡ ਐਕਸਰਸਾਈਜ਼ ਬਣਾ ਕੇ ਨਹੀਂ ਇੱਕ ਤਾਂ ਸੂਕਸ਼ਮ ਯੋਗ ਕਰਨਾ ਚਾਹੀਦਾ ਜੁਆਇੰਟ ਰੋਟੇਸ਼ਨ ਮਸਲ ਵਾਰਮਿੰਗ ਅਪ ਤੇ ਦੂਸਰਾ ਹੈ ਕਿ ਜਿਸ ਤਰ੍ਹਾਂ ਹੁਣ ਅਸੀਂ ਕਹਿ ਰਹੇ ਸ਼ੋਲਡਰ ਅੱਜ ਕੱਲ ਫਰੋਜ਼ਨ ਸ਼ੋਲਡਰ ਵੀ ਮੈਨੂੰ ਕਾਫੀ ਇਸ਼ੂਜ ਲੈ ਕੇ ਆਉਂਦੇ ਲੋਕ ਮੇਰੇ ਕੋਲ ਫਰੋਜ਼ਨ ਸ਼ੋਲਡਰ ਸਿੰਪਲ ਸ਼ੋਲਡਰ ਰੋਟੇਸ਼ਨ ਹੈ ਇੱਕ ਤਾਂ ਦੂਸਰਾ ਜ਼ਿਆਦਾ ਹੋ ਗਿਆ ਹੈ ਤੇ ਹੌਲੀ ਹੌਲੀ ਕਰਕੇ ਗੋਮੁਖ ਆਸਨ ਕੋਸ਼ਿਸ਼ ਕਰਨੀ ਚਾਹੀਦੀ ਹੌਲੀ ਹੌਲੀ ਉਹ ਇਕਦਮ ਨਹੀਂ ਹੋਏਗਾ ਪਰ ਜੇ ਹੋਣ ਲੱਗ ਜਾਏਗਾ ਤਾਂ ਪੂਰਾ ਹੀ ਫਰੋਜ਼ਨ ਸ਼ੋਲਡਰ ਠੀਕ ਹੋ ਜਾਏਗਾ ਜੇ ਅਸੀਂ ਬੈਕ ਦੀ ਗੱਲ ਕਰੀਏ ਇੱਕ ਤਾਂ ਇਹਦੇ ਵਾਸਤੇ ਸ਼ਲਭ ਆਸਨ ਇੱਕ ਕੰਬੀਨੇਸ਼ਨ ਸ਼ਲਭ ਆਸਨ ਭੁਜੰਗ ਆਸਨ ਧਨੁਰ ਆਸਨ ਇਹ ਤਿੰਨੋਂ ਬਹੁਤ ਹੀ ਮੈਜੀਕਲ ਆਸਨ ਹੈ ਬੈਕ ਵਾਸਤੇ
1: ਕੱਲ 21 ਜੂਨ ਨੂੰ ਪੂਰਾ ਵਿਸ਼ਵ ਯੋਗ ਦਿਵਸ ਮਨਾ ਰਿਹਾ ਹੈ ਕਿਉਂਕਿ ਪੂਰਾ ਵਿਸ਼ਵ ਇਹ ਮੰਨਦਾ ਹੈ ਇਹ ਜਾਣਦਾ ਹੈ ਕਿ ਯੋਗ ਉਹਨਾਂ ਦੀ ਜ਼ਿੰਦਗੀ ਲਈ ਸਾਰਥਕ ਹੈ ਯੋਗ ਉਹਨਾਂ ਦੇ ਜੀਵਨ ਵਿੱਚ ਖੁਸ਼ੀ ਤੇ ਊਰਜਾ ਲੈ ਕੇ ਆਉਂਦਾ ਹੈ ਜੀਵਨ ਨੂੰ ਭਰਪੂਰ ਜਿਉਣ ਲਈ ਜੀਵਨ ਨੂੰ ਤੰਦਰੁਸਤ ਰੱਖਣ ਲਈ ਮਾਨਸਿਕ ਸ਼ਾਂਤੀ ਲਈ ਆਓ ਸਾਰੇ ਯੋਗ ਕਰੀਏ ਯੋਗ ਨੂੰ ਆਪਣਾ ਜੀਵਨ ਬਣਾਈਏ

0: ਹੁਣੇ ਤੁਸੀਂ ਰੂਪਕ ਸੁਣ ਰਹੇ ਸੀ ਚੰਗੀ ਸਿਹਤ ਲਈ ਯੋਗ, ਪੇਸ਼ਕਸ਼ ਬਿਰੇਂਦਰ ਸਿੰਘ ਹੁਣਾਂ ਦੀ। ਇਸ ਪ੍ਰਸਾਰਣ ਨੂੰ ਆਕਾਸ਼ਵਾਣੀ ਬਠਿੰਡਾ ਤੇ ਪਟਿਆਲਾ ਨੇ ਵੀ ਨਾਲੋ ਨਾਲ ਰਿਲੇਅ ਕੀਤਾ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।
1: ਹੁਣੇ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਜਲੰਧਰ ਤੋਂ ਵਿਸ਼ੇਸ਼ ਪ੍ਰੋਗਰਾਮ।

0: ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 MHz ਤੇ। ਸਟੂਡੀਓ ਦੇ ਘੜਦੇ ਅਨੁਸਾਰ ਸਮਾਂ ਹੋ ਰਿਹਾ 10:30 ਤੇ 37 ਸਕਿੰਟ ਦਾ। ਪੇਸ਼ ਕਰ ਰਿਹਾ ਪ੍ਰੋਗਰਾਮ ਸੁਖਨ ਦੇ ਵਾਰਿਸ, ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀ ਮੁਲਾਕਾਤ ਕਰਵਾ ਰਹੇ ਹਾਂ ਕਵਿਤਰੀ ਸ਼ਮਿੰਦਰ ਕੌਰ ਨਾਲ, ਤੇ ਮੁਲਾਕਾਤੀ ਹਨ ਮਨਦੀਪ ਰਜੌਰਾ।
1: ਸਾਥੀਓ, ਬਹੁਤ ਬਹੁਤ ਸਵਾਗਤ ਹੈ ਅੱਜ ਦੇ ਇਸ ਪ੍ਰੋਗਰਾਮ 'ਚ ਤੁਹਾਡਾ। ਮੈਂ ਹਾਂ ਮਨਦੀਪ ਰਜੌਰਾ। ਅੱਜ ਸਾਹਿਤ ਨੂੰ ਪਿਆਰ ਕਰਨ ਵਾਲੇ ਤੇ ਸਾਹਿਤ ਦੇ ਨਾਲ ਵਾਬਸਤਾ ਇੱਕ ਸ਼ਖਸੀਅਤ ਸਾਡੇ ਸਟੂਡੀਓ 'ਚ ਮੌਜੂਦ ਹੈ। ਕਵਿਤਰੀ ਵੀ, ਜੇ ਅਸੀਂ ਖਾਸ ਤੌਰ 'ਤੇ ਇੱਕ ਵਿਧਾ ਨੂੰ ਲੈ ਕੇ ਜੇ ਅਸੀਂ ਕਹਿਣਾ ਹੋਵੇ ਇਹਨਾਂ ਨੂੰ, ਤਾਂ ਅਸੀਂ ਕਹਿ ਸਕਦੇ ਹਾਂ। ਸਾਡੇ ਨਾਲ ਨੇ ਸ਼ਮਿੰਦਰ ਕੌਰ। ਸ਼ਮਿੰਦਰ, ਬਹੁਤ ਬਹੁਤ ਸਵਾਗਤ ਕਰਦੇ ਹਾਂ ਅਸੀਂ ਪ੍ਰੋਗਰਾਮ 'ਚ ਤੁਹਾਡਾ।
2: ਧੰਨਵਾਦ ਮਨਦੀਪ, ਤੇ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸ਼ਮਿੰਦਰ, ਕਿਸੇ ਹੋਰ ਗੱਲ ਤੋਂ ਬਿਨਾਂ ਮੈਨੂੰ ਲੱਗਦਾ ਵੀ ਪ੍ਰੋਗਰਾਮ ਦਾ ਆਗਾਜ਼ ਜਿਹੜਾ ਹੈ ਉਹ ਇੱਕ ਕਵਿਤਾ ਦੇ ਨਾਲ ਹੋ ਜਾਣਾ ਚਾਹੀਦਾ ਹੈ, ਜੋ ਤੁਸੀਂ ਲਿਖਦੇ ਹੋ। ਤੁਹਾਡੇ ਦਿਲ ਦੇ ਵਲਵਲੇ ਜਿਹੜੇ ਆ, ਅਸੀਂ ਤੁਹਾਡੀ ਜੋ ਕਵਿਤਾ ਦੀ ਵਿਧਾ ਹੈ ਉਸ ਦੇ ਰੂਪ ਦੇ ਵਿੱਚ ਹੀ ਸੁਣ ਕੇ ਪ੍ਰੋਗਰਾਮ ਦਾ ਆਗਾਜ਼ ਕਰਨਾ ਚਾਹੁੰਦੇ ਹਾਂ।
2: ਸਰ, ਲੇਖ ਹੀ ਹੈ ਕਿ ਮੈਂ ਕਵਿਤਾ ਕਿਉਂ ਲਿਖਦੀ ਹਾਂ। ਮੈਨੂੰ ਤਾਂ ਇਹ ਵੀ ਪਤਾ ਨਹੀਂ ਮੈਂ ਕਵਿਤਾ ਲਿਖਦੀ ਹਾਂ ਜਾਂ ਕਵਿਤਾ ਮੈਨੂੰ ਲਿਖਦੀ ਹੈ। ਕਵਿਤਾ ਕਿੱਥੋਂ ਉਪਜਦੀ ਹੈ
1: ਜੀ,
2: ਇਸ ਬਾਰੇ ਵੀ ਮੇਰੇ ਕੋਲ ਕੋਈ ਠੋਸ ਰਾਏ ਨਹੀਂ
1: ਜੀ।
2: ਕਦੇ ਵਿਛੋੜੇ ਵਿੱਚੋਂ, ਕਦੇ ਮੇਲ ਵਿੱਚੋਂ, ਕਦੇ ਤੇਰੀ ਯਾਦ ਆਉਣ ਤੇ
1: ਜੀ,
2: ਕਦੇ ਤੇਰੇ ਭੁੱਲ ਜਾਣ ਦੇ ਡਰ ਵਿੱਚੋਂ। ਕਦੇ ਕਵਿਤਾ ਇਵੇਂ ਆਉਂਦੀ ਹੈ ਜਿਵੇਂ ਬਨੇਰੇ ਉੱਤੇ ਕਾਂ ਦੇ ਆਉਣ ਨਾਲ ਚਿੱਤ ਠਰਜਿਆ ਜਾਂਦਾ ਹੈ
1: ਜੀ।
2: ਅਕਸਰ ਡੂੰਘੀ ਉਦਾਸੀ ਕਵਿਤਾ ਬਣ ਜਾਂਦੀ ਹੈ,
1: ਬਹੁਤ ਅੱਛੇ,
2: ਸਭ ਦਰਦ ਖੁਦ ਵਿੱਚ ਸਮੇਟ ਲੈਂਦੀ ਹੈ
1: ਜੀ।
2: ਅਕਸਰ ਡੂੰਘੀ ਉਦਾਸੀ ਕਵਿਤਾ ਬਣ ਜਾਂਦੀ ਹੈ, ਸਭ ਦਰਦ ਖੁਦ ਵਿੱਚ ਸਮੇਟ ਲੈਂਦੀ ਹੈ। ਮੈਂ ਕਵਿਤਾ ਕਿਉਂ ਪੜ੍ਹਦੀ ਹਾਂ
1: ਜੀ,
2: ਕੁਝ ਤਲਾਸ਼ ਰਹੀ ਹਾਂ, ਸ਼ਾਇਦ ਤੈਨੂੰ
1: ਜੀ। ਬਹੁਤ ਅੱਛੇ, ਕਵਿਤਾ ਦੇ ਨਾਲ ਵਾਬਸਤਾ ਇੱਕ ਸ਼ਖਸੀਅਤ ਸਾਡੇ ਸਟੂਡੀਓ 'ਚ ਮੌਜੂਦ ਹੈ, ਅਤੇ ਕਵਿਤਾ ਦੀ ਗੱਲ ਕਰਦੇ ਹਾਂ, ਸਾਹਿਤ ਦੀ ਗੱਲ ਕਰਦੇ ਹਾਂ। ਸ਼ਮਿੰਦਰ, ਖਾਸ ਤੌਰ 'ਤੇ ਜਦੋਂ ਔਰਤ ਲਿਖ ਰਹੀ ਹੁੰਦੀ ਹੈ ਅਤੇ ਪਾਠਕ ਜਿਹੜਾ ਹੈ ਉਹ ਇਹ ਸੋਚਦਾ ਵੀ ਇਸ ਦੀ ਕਲਮ ਦੇ ਵਿੱਚੋਂ ਕੁਝ ਨਾ ਕੁਝ ਔਰਤਾਂ ਦੇ ਲਈ, ਔਰਤਾਂ ਦੀ ਹਿਮਾਇਤ ਦੇ ਵਿੱਚ ਕੁਝ ਨਾ ਕੁਝ ਨਿਕਲ ਕੇ ਜ਼ਰੂਰ ਆਵੇਗਾ, ਅਤੇ ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਕਿੰਨਾ ਕੁ ਜ਼ਰੂਰੀ ਤੁਹਾਨੂੰ ਲੱਗਦਾ ਵੀ ਇਹ ਹੋਣਾ ਚਾਹੀਦਾ, ਜਾਂ ਕਿੰਨੀ ਕੁ ਸਹੀ ਹੈ ਇਹ ਪਾਠਕਾਂ ਦੀ ਸੋਚ ਜਦੋਂ ਉਹ ਕਿਸੇ ਔਰਤ ਕਵੀ, ਕਿਸੇ ਔਰਤ ਸ਼ਾਇਰ ਦੀ ਸ਼ਾਇਰੀ ਜਾਂ ਕਿਸੇ ਔਰਤ ਸਾਹਿਤਕਾਰ ਦੀ ਕੋਈ ਕਿਰਤ ਪੜ੍ਹ ਰਹੇ ਹੁੰਦੇ ਨੇ?
2: ਦੇਖੋ ਮਨਦੀਪ, ਲੇਖਕ ਜੋ ਹੈ ਲਿਖੂਗਾ ਤਾਂ ਉਹ ਆਪਣੇ ਅਨੁਭਵ ਹੀ
1: ਜੀ,
2: ਉਹ ਦੇਖੇਗਾ ਵੀ, ਉਸ ਨੂੰ ਵੀ ਅਬਜ਼ਰਵ ਕਰੂਗਾ, ਤੇ ਬਸ ਮੇਨਲੀ ਤਾਂ ਉਹ ਆਪਦੇ ਅਨੁਭਵ ਹੀ ਲਿਖੂਗਾ
1: ਜੀ।
2: ਤੇ ਇਹ ਵੀ ਗੱਲ ਠੀਕ ਹੈ ਕਿ ਜੋ ਲੇਖਕ ਹੈ ਜਾਂ ਕਵੀ ਹੈ ਉਹ ਸਭ ਤੋਂ ਪਹਿਲਾਂ ਮਨੁੱਖ ਹੈ, ਮਰਦ ਔਰਤ ਜਾਂ ਜੋ ਵੰਡਾਂ ਅੱਜ ਕੱਲ੍ਹ ਪਾਈਆਂ ਜਾ ਰਹੀਆਂ ਕਿ ਉਹ ਦਲਿਤ ਹੈ ਸਾਹਿਤ ਹੈ ਜਾਂ ਔਰਤਾਂ ਦਾ ਸਾਹਿਤ ਹੈ, ਨਾਰੀਵਾਦੀ ਜਿਸ ਨੂੰ ਕਿਹਾ ਜਾਂਦਾ ਹੈ,
1: ਜੀ,
2: ਪਰ ਸਭ ਤੋਂ ਪਹਿਲਾਂ ਉਹ ਇੱਕ ਆਮ ਇਨਸਾਨ ਹੈ, ਇੱਕ ਮਨੁੱਖ ਹੈ। ਉਹਦੇ ਵਿੱਚ ਜੈਂਡਰ ਜਾਂ ਜਾਤ ਪਾਤ ਅਸੀਂ ਨਹੀਂ ਕਹਿਣਾ ਚਾਹੁੰਦੇ, ਪਰ ਫਿਰ ਵੀ ਜੋ ਇੱਕ ਔਰਤ ਹੈ, ਜੋ ਕਿਹਾ ਜਾਂਦਾ ਕਿ ਔਰਤਾਂ ਇੱਕ ਹੀ ਗੱਲ ਦਾ ਰੌਲਾ ਪਾਉਂਦੀਆਂ ਰਹਿੰਦੀਆਂ ਕਿ ਉਹ ਸਾਨੂੰ ਇਹ ਨਹੀਂ ਮਿਲਿਆ, ਉਹ ਨਹੀਂ ਮਿਲਿਆ, ਉਹ ਆਪਦੀ ਭੜਾਸ ਕੱਢਦੀਆਂ ਰਹਿੰਦੀਆਂ।
1: ਤੁਸੀਂ ਸਹੀ ਕਿਹਾ, ਮੇਰਾ ਸਵਾਲ ਇਸ ਦੇ ਵਿੱਚ ਇਹ ਸ਼ਾਮਿਲ ਹੋਣ ਵਾਲਾ ਹੀ ਸੀਗਾ ਕਿ ਉਹ ਆਪਣੇ ਲਈ ਆਜ਼ਾਦੀ ਦੀ ਮੰਗ ਕਰ ਰਹੀਆਂ ਹੁੰਦੀਆਂ ਨੇ, ਉਹ ਆਪਣੇ ਲਈ ਹੱਕਾਂ ਦੀਆਂ ਮੰਗ ਕਰ ਰਹੀਆਂ ਹੁੰਦੀਆਂ ਨੇ, ਆਪਣੇ ਦੇ ਲਈ ਉਹ ਮਰਦ ਦੇ ਨਾਲ ਬਰਾਬਰੀ ਦੀ ਮੰਗ ਕਰ ਰਹੀਆਂ ਹੁੰਦੀਆਂ ਆਪਣੇ ਕਿਰਤਾਂ ਦੇ ਵਿੱਚ,
2: ਉਹ ਭੋਗ ਰਹੀਆਂ ਇਹ ਸਾਰਾ ਕੁਛ
1: ਜੀ।
2: ਤਾਂ ਉਹਨਾਂ ਦੀਆਂ ਲਿਖਤਾਂ ਵਿੱਚ ਇਸਦੇ ਸ਼ਾਮਿਲ ਹੋ ਜਾਣਾ ਕੋਈ ਮਤਲਬ ਅਣਹੋਣੀ ਗੱਲ ਨਹੀਂ ਹੈ, ਕੁਦਰਤੀ ਹੈ ਕਿ ਉਹ ਜਦੋਂ ਸਾਡਾ ਸਮਾਜ ਹਜੇ ਤੱਕ ਉਹਨਾਂ ਨੂੰ ਮੂਲ ਅਧਿਕਾਰ ਹੈ ਜਿਹੜੇ ਜੋ ਮਨੁੱਖੀ ਮੌਲਿਕ ਅਧਿਕਾਰ ਹੈ ਉਹ ਸਾਨੂੰ ਹਜੇ ਨਹੀਂ ਮਿਲ ਸਕੇਗੇ, ਤਾਂ ਜੇ ਉਹ ਲਿਖ ਰਹੀਆਂ ਤਾਂ ਉਹਨਾਂ ਨੂੰ ਆਜ਼ਾਦੀ ਨਹੀਂ ਮਿਲੀ, ਉਹਨਾਂ ਨੂੰ ਹਜੇ ਜਾਇਦਾਦ ਵਿੱਚੋਂ ਭਾਵੇਂ ਕਾਨੂੰਨੀ ਤੌਰ ਤੇ ਵੀ ਹਜੇ 2015 ਵਿੱਚ ਇੰਨੀ ਲੇਟ ਉਹਨਾਂ ਨੂੰ ਹੱਕ ਮਿਲਿਆ ਹੈਗਾ, ਤਾਂ ਉਹ ਵੀ ਹਜੇ ਕਾਗਜ਼ਾਂ ਵਿੱਚ ਮਿਲਿਆ, ਸਮਾਜਿਕ ਤੌਰ ਤੇ ਉਸਦੀ ਪ੍ਰਵਾਨਗੀ ਨਹੀਂ ਮਿਲੀ, ਤਾਂ ਔਰਤ ਦੀ

0: ਜ਼ਿੰਦਗੀ ਹੈ ਉਹ ਬਹੁਤ ਅਪਸੈਟ ਰਹਿੰਦੀ ਹੈ ਇਹਨਾਂ ਸਾਰੇ ਚੀਜ਼ਾਂ ਵਿੱਚ। ਤਾਂ ਜੇ ਉਹ ਖੁਦ ਪੈਸਾ ਕਮਾਵੇ, ਜੇ ਉਹਨੂੰ ਕਮਾਉਣ ਦਿੱਤਾ ਜਾਵੇ ਫੇਰ ਹੀ ਹੈ, ਤੇ ਨਹੀਂ ਤਾਂ ਮਤਲਬ ਉਹਦੀ ਬਹੁਤ ਔਖਾ ਉਹਦਾ ਜੀਵਨ। ਤਾਂ ਉਹ ਚੀਜ਼ ਉਹਦੀਆਂ ਲਿਖਤਾਂ ਵਿੱਚ ਆਉਂਦੀ ਹੈ, ਤਾਂ ਆਵੇਗੀ ਹੀ। ਜੇ ਉਹਦੀ ਜ਼ਿੰਦਗੀ ਵਿੱਚ ਕੋਈ ਸਮੱਸਿਆਵਾਂ ਹੈਗੀਆਂ ਤਾਂ ਆਊਗੀ ਹੀ ਉਹ ਚੀਜ਼ ਉਹਦੀਆਂ ਲਿਖਤਾਂ ਵਿੱਚ।
1: ਕਿ ਇੱਕ ਲਿਖਾਰੀ ਦੇ ਅਨੁਭਵ ਹੀ ਹੁੰਦੇ ਨੇ, ਤੇ ਜੇ ਉਹ ਲਿਖਾਰੀ ਔਰਤ ਹੈ ਤੇ ਔਰਤ ਦੇ ਅਨੁਭਵ ਜਿਹੜੇ ਹੈ, ਤੁਸੀਂ ਕਿਹਾ ਕਿ ਉਹ ਉਹਦੀ ਲਿਖਤ ਦੇ ਵਿੱਚ ਆਉਣਗੇ ਹੀ
0: ਆਉਣਗੇ। ਪਰ ਜਿਵੇਂ ਉਸ ਨੂੰ ਦਬਾ ਕੇ ਰੱਖਿਆ ਜਾਂਦਾ ਹੈ, ਤਾਂ ਉਸ ਕਰਕੇ ਉਹਦੀਆਂ ਲਿਖਤਾਂ ਜੋ ਹੈ ਲਾਊਡ ਹੋ ਜਾਂਦੀਆਂ
1: ਜੀ,
0: ਉਪਭਾਵਕ ਹੋ ਜਾਂਦੀਆਂ ਕਈ ਵਾਰੀ। ਤਾਂ ਇਹਨਾਂ ਚੀਜ਼ਾਂ ਤੋਂ ਬਚਣ ਦੀ ਲੋੜ ਹੈ
1: ਜੀ,
0: ਤੇ ਲਿਖੂਗਾ ਤਾਂ ਮਤਲਬ ਅਨੁਭਵ ਤਾਂ ਆਉਣਗੇ ਉਹਦੇ ਵਿੱਚ।
1: ਜੀ ਜੀ, ਤੁਸੀਂ ਸਹੀ ਕਿਹਾ, ਕਿਉਂਕਿ ਅਸੀਂ ਜੇਕਰ ਪੱਛਮੀ ਮੁਲਕਾਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਜਿਨ੍ਹਾਂ ਨੂੰ ਕਿ ਅਸੀਂ ਆਪਣੇ ਨਾਲੋਂ ਔਰਤਾਂ ਦੀ ਹੋਣੀ 'ਚ, ਔਰਤਾਂ ਦੀ ਦਸ਼ਾ ਦੇ ਵਿੱਚ ਅੱਗੇ ਸਮਝਦੇ ਹਾਂ, ਤੇ ਉੱਥੋਂ ਦੀਆਂ ਔਰਤਾਂ ਨੇ ਵੀ ਜਦੋਂ ਲਿਖਣਾ ਸ਼ੁਰੂ ਕੀਤਾ ਸੀਗਾ, ਤੇ ਅਸੀਂ ਪੜ੍ਹਦੇ ਹਾਂ ਅੰਗਰੇਜ਼ੀ ਸਾਹਿਤ ਦੇ ਵਿੱਚ ਕੁਝ ਔਰਤਾਂ ਨੇ ਆਪਣਾ ਨਾਂ ਬਦਲ ਕੇ ਕਿਸੇ ਮਰਦ ਦਾ ਨਾਂ ਜਿਹੜਾ ਹੈ ਉਹ ਰੱਖ ਕੇ, ਆਪਣੀ ਕਲਮ ਦਾ ਨਾਂ, ਆਪਣੀ ਕਲਮੀ ਨਾਂ ਜਿਹੜਾ ਹੈ ਉਹ ਕਿਸੇ ਮਰਦ ਦਾ ਨਾਂ ਰੱਖ ਕੇ ਵੀ ਉਹਨਾਂ ਨੇ ਲਿਖਣਾ ਸ਼ੁਰੂ ਕੀਤਾ ਸੀ, ਤੇ ਉਸ ਤੋਂ ਬਾਅਦ ਸ਼ਾਇਦ ਇਹ ਲਿਖਤਾਂ ਦਾ ਹੀ ਪ੍ਰਭਾਵ ਹੈ, ਉਹਨਾਂ ਦੇ ਲਗਾਤਾਰ ਲਿਖਣ ਦਾ ਹੀ ਪ੍ਰਭਾਵ ਹੈ ਕਿ ਉਹਨਾਂ ਮੁਲਕਾਂ ਦੇ ਵਿੱਚ ਸਾਡੇ ਇੱਥੋਂ ਦੇ ਜੋ ਏਸ਼ੀਆਈ ਮੁਲਕ ਨੇ ਉਹਨਾਂ ਨਾਲੋਂ ਪੱਛਮੀ ਮੁਲਕਾਂ ਦੇ ਵਿੱਚ ਜ਼ਿਆਦਾ ਉਹਨਾਂ ਦੀ ਦਸ਼ਾ ਜਿਹੜੀ ਹੈ ਉਹ ਦਰੁਸਤ ਮੰਨੀ ਜਾਂਦੀ ਹੈ, ਠੀਕ ਮੰਨੀ ਜਾਂਦੀ ਹੈ।
0: ਪੱਛਮੀ ਦੇਸ਼ਾਂ ਦਾ ਤਾਂ ਅਸੀਂ ਕਹਿ ਸਕਦੇ ਹਾਂ ਨਾ ਕਿ ਅਸੀਂ ਉਹਨਾਂ ਨੂੰ ਕਾਪੀ ਵੀ ਕਰਦੇ ਰਹਿੰਦੇ ਹਾਂ, ਪੱਛਮੀ ਮੁਲਕਾਂ ਨੂੰ ਸਾਡਾ ਅਸੀਂ ਪਹਿਰਾਵਾ ਹੀ ਕਾਪੀ ਕਰਦੇ ਹਾਂ
1: ਜੀ।
0: ਤੇ ਇਹ ਜੋ ਨਾਂ ਬਦਲਣ ਕੇ ਲਿਖਣ ਵਾਲੀ ਗੱਲ ਹੈਗੀ ਹੈ, ਤਾਂ ਤੁਸੀਂ ਦੇਖੋ ਕਿ ਬਚਿੰਤ ਕੌਰ ਸਾਡੀ ਲੇਖਕ ਹੈ, ਕਹਾਣੀਕਾਰ ਹੈਗੇ ਆ, ਕਾਫੀ ਬਜ਼ੁਰਗ ਹੋ ਗਏ ਹੁਣ ਉਹ। ਤਾਂ ਉਹਨਾਂ ਨੇ ਸ਼ੁਰੂ ਵਿੱਚ ਇਸੇ ਪਰਿਵਾਰਕ ਸਮੱਸਿਆਵਾਂ ਤੇ ਸਮਾਜ ਦੀਆਂ ਜੋ ਬੰਦਿਸ਼ਾਂ ਸੀ ਉਹਨਾਂ ਕਰਕੇ ਕਿਸੇ ਹੋਰ ਨਾਮ ਨਾਲ ਜਾਂ ਆਪਣਾ ਨਾਮ ਲੁਕਾਉਣ ਦੀ ਕੋਸ਼ਿਸ਼ ਕੀਤੀ
1: ਜੀ।
0: ਉਸ ਤੋਂ ਬਾਅਦ ਹੌਲੀ ਹੌਲੀ ਫਿਰ ਉਹ ਆਪਣੇ ਨਾਂ ਨਾਲ ਲਿਖਣ ਲੱਗੇ। ਤੇ ਹੁਣ ਤੁਸੀਂ ਦੇਖੋ ਕਿ ਬੜੀ ਤ੍ਰਾਸਦੀ ਹੈ ਤੇ ਆਪਾਂ ਕਿਸ ਸਮੇਂ ਵਿੱਚ ਬੈਠੇ ਹਾਂ, ਤੇ ਹਜੇ ਵੀ ਜੋ ਪ੍ਰਿੰਸੀਪਲ ਨੇ ਔਰਤਾਂ ਦੇਖਦੀ ਆ, ਮੈਂ ਪ੍ਰੋਫੈਸਰ ਨੇ ਉਹਨਾਂ ਨੇ ਜੋ ਆਪਣੀਆਂ ਆਈ ਡੀਜ਼ ਬਣਾਈਆਂ ਹੋਈਆਂ ਉਹ ਜਾਂ ਆਪਦੇ ਬੇਟੇ ਦੇ ਨਾਂ ਦੀ ਆਈ ਡੀ ਬਣਾ ਕੇ ਯੂਜ਼ ਕਰਦੀਆਂ ਅਕਾਊਂਟ, ਜਾਂ ਆਪਦੇ ਮਤਲਬ ਹਸਬੈਂਡ ਦੀ ਅਕਾਊਂਟ ਬਣਾ ਕੇ ਉਹਦੇ ਨਾਮ ਤੇ ਯੂਜ਼ ਕਰਦੀਆਂ, ਆਪਦਾ ਨਾਮ ਆਪਦੀ ਤਸਵੀਰ ਤੱਕ ਉਹ ਵਰਤਦੀਆਂ ਨਹੀਂ ਹੈਗੀਆਂ। ਇਹ ਇੱਥੋਂ ਤੱਕ ਮਤਲਬ ਹਜੇ ਅਸੀਂ ਪਹੁੰਚੇ ਨਹੀਂ ਹੈਗੇ ਕਿ ਇੱਕ ਔਰਤ ਹੈ ਜੋ ਉਹ ਆਪਦਾ ਨਾਂ ਵਰਤ ਸਕੇ, ਹਨਾ। ਬਹੁਤ ਇਸ ਔਰਤ ਨੂੰ ਖੁਦ ਵੀ ਚਾਹੀਦਾ ਹੈਗਾ ਕਿ ਉਹ ਨਿਕਲੇ, ਹਜੇ ਤੱਕ ਤਾਂ ਉਹ ਮਾਨਸਿਕ ਤੌਰ ਤੇ ਖੁਦ ਹੀ ਐਕਸੈਪਟ ਨਹੀਂ ਕਰ ਸਕੀ ਕਿ ਉਹ ਪਾਵਰਫੁਲ ਹੈ, ਉਹਦੇ ਵਿੱਚ ਤਾਕਤ ਹੈ। ਉਹਨੂੰ ਹਜੇ ਤੱਕ ਖੁਦ ਹੀ, ਮੈਂ ਆਪਦੇ ਆਸੇ ਪਾਸੇ ਦੇਖਦੀ ਹਾਂ ਕਿ ਔਰਤਾਂ ਖੁਦ ਇਹ ਕਹਿ ਦਿੰਦੀਆਂ ਕਿ ਜੋ ਮਰਦ ਕਰ ਸਕਦੇ ਉਹ ਤਾਂ ਮਰਦ ਹੀ ਕਰ ਸਕਦੇ, ਅਸੀਂ ਨਹੀਂ ਕਰ ਸਕਦੇ। ਉਹਨੂੰ ਮਾਨਸਿਕ ਗੁਲਾਮੀ ਚੋਂ ਹਜੇ ਉਹਨਾਂ ਨੂੰ ਨਿਕਲਣ ਦੀ ਲੋੜ ਹੈ।
1: ਤੁਸੀਂ ਸਹੀ ਕਿਹਾ, ਤੇ ਜਦੋਂ ਸਾਹਿਤ ਦੀ ਗੱਲ ਕਰਦੇ ਹਾਂ ਤੇ ਲਿਖਤਾਂ ਜਿਹੜੀਆਂ ਹੈ, ਤੁਸੀਂ ਕਿਵੇਂ ਸਮਝਦੇ ਹੋ ਕਿ ਸਾਹਿਤਕ ਕਿਰਤਾਂ ਜਿਹੜੀਆਂ ਨੇ ਉਹ ਕਿਵੇਂ ਸਮਾਜ ਦੇ ਵਿੱਚ ਇਸ ਤਰ੍ਹਾਂ ਦੀਆਂ ਜੋ ਦਸ਼ਾਵਾਂ ਨੇ, ਜੋ ਮਨੋਦਸ਼ਾਵਾਂ ਨੇ, ਉਹਨਾਂ ਨੂੰ ਬਦਲਣ ਦਾ ਕੰਮ ਕਰਦੀਆਂ? ਕਿੰਨਾ ਕੁ ਪ੍ਰਭਾਵ ਜਿਹੜਾ ਹੈ ਇੱਕ ਪੜ੍ਹਨ ਵਾਲੇ ਦੇ ਉੱਤੇ ਸਾਹਿਤਕ ਲਿਖਤ ਕੋਈ ਪਾਉਂਦੀ ਹੈ?
0: ਬਹੁਤ ਪਾਉਂਦੀ ਹੈ ਮਨਦੀਪ ਲਿਖਤ। ਲਿਖਤ ਜੇਕਰ ਤੁਸੀਂ ਦੇਖਦੇ ਹੋ, ਲਿਖਤ ਨੂੰ ਪੜ੍ਹਦੇ ਹੋ, ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਕੋਈ ਵੀ ਲਿਖਤ ਜਦੋਂ ਤੁਸੀਂ ਪੜ੍ਹਦੇ ਹੋ ਤਾਂ ਉਹ ਇਹ ਨਹੀਂ ਹੈਗਾ ਕਿ ਉਹ ਰੱਬ ਨੇ ਲਿਖੀ ਹੈ। ਜੋ ਕਿਤਾਬਾਂ ਜਦੋਂ ਪੜ੍ਹੀਆਂ ਜਾਂਦੀਆਂ ਨਾ, ਤਾਂ ਉਹ ਇੱਕ ਆਮ ਇਨਸਾਨ ਦੇ ਜੋ ਹੁੰਦਾ ਕਿ ਇਹ ਚੀਜ਼ ਅਖਬਾਰ 'ਚ ਆਈ ਸੀ ਜਾਂ ਇਹ ਚੀਜ਼ ਕਿਤਾਬ 'ਚ ਲਿਖੀ ਸੀ ਤਾਂ ਮੈਂ ਉੱਥੋਂ ਪੜ੍ਹੀ ਹੈ, ਤੇ ਉਹ ਬਹੁਤ ਸਾਰੀਆਂ ਇਸ ਤਰ੍ਹਾਂ ਉਹ ਸਮਝ ਲੈਂਦੇ ਆ ਕਿ ਇਹੀ ਆਖਰੀ ਸੱਚ ਹੈ। ਤਾਂ ਉਹ ਇਸ ਚੀਜ਼ ਤੋਂ ਬਚਣਾ ਚਾਹੀਦਾ ਹੈਗਾ ਕਿ ਕਿਤਾਬਾਂ ਵੀ ਕਿਤੋਂ ਰੱਬ ਤੋਂ ਨਹੀਂ ਆਈਆਂ ਹੈਗੀਆਂ, ਕੋਈ ਉਹਨਾਂ 'ਚ ਵੀ ਅਕਸਰ ਹੀ ਗਲਤੀਆਂ ਹੁੰਦੀਆਂ। ਤਾਂ ਜੋ ਤੁਸੀਂ ਪੜ੍ਹਦੇ ਹੋ ਉਹਨੂੰ ਸੋਚੋ, ਵਿਚਾਰੋ, ਉਹਨੂੰ ਆਖਰੀ ਸੱਚ ਨਾ ਮੰਨ ਲਓ ਤੁਸੀਂ। ਤੇ
1: ਬਹੁਤ ਵਧੀਆ ਗੱਲ ਆ।
0: ਹਾਂਜੀ, ਹੋਰ ਸਾਡੇ ਬਹੁਤ ਸਾਰੇ ਚੰਗੇ ਲੇਖਕ ਹੈ, ਇਹ ਨਹੀਂ ਕਿ ਸਿਰਫ ਔਰਤਾਂ ਹੀ ਲਿਖਦੀਆਂ ਹੈਗੀਆਂ ਮਤਲਬ ਆਪਦੇ ਬਾਰੇ। ਮਰਦ ਬਹੁਤ ਅੱਛਾ ਉਹਨਾਂ ਨੂੰ ਸਪੋਰਟ ਕਰ ਰਹੇ ਹੈਗੇ ਆ ਕਿ ਸਾਰੇ ਮਤਲਬ ਔਰਤਾਂ ਹੀ ਨਹੀਂ ਹੁੰਦੀਆਂ ਕਿ ਉਹੀ ਔਰਤਾਂ ਦੇ ਹੱਕ ਦੀ ਗੱਲ ਕਰਨਗੀਆਂ, ਉਹ ਵੀ ਔਰਤ ਖੁਦ ਵੀ ਆਪਦੇ ਵਿਰੋਧ ਕਰ ਦਿੰਦੀ ਹੈਗੀ ਆ ਤੇ ਮਰਦ ਵੀ ਉਹਨਾਂ ਨੂੰ ਸਪੋਰਟ ਕਰਦੇ ਹੈਗੇ ਆ। ਤੋ ਇਹ ਜੈਂਡਰ ਬੇਸਡ ਨਹੀਂ ਹੈਗਾ, ਇਹ ਚੀਜ਼ ਦੇ ਸੋਚ ਤੇ ਨਿਰਭਰ ਕਰਦੀ ਹੈਗੀ ਆ। ਤਾਂ ਜਿਵੇਂ ਹੁਣ ਅਨੁਰਾਧਾ ਬੈਨੀਵਾਲ ਦੀਆਂ ਕਿਤਾਬਾਂ, ਮੈਂ ਜ਼ਰੂਰ ਕਹੂੰਗੀ ਔਰਤਾਂ ਨੂੰ ਕਿ ਉਹ ਜ਼ਰੂਰ ਦੋਵੇਂ ਕਿਤਾਬਾਂ ਉਹਨਾਂ ਦੀਆਂ ਪੜ੍ਹਨ, ਆਜ਼ਾਦੀ ਮੇਰਾ ਬ੍ਰਾਂਡ
1: ਜੀ,
0: ਤੇ ਦੂਜੀ ਕਿਤਾਬ ਉਹਨਾਂ ਦੀ ਹੁਣੇ ਹੀ ਆਈ ਹੈਗੀ ਹੈ ਕੁਛ ਮਹੀਨਾ ਕੁ ਪਹਿਲਾਂ ਹੈਗੀ ਹੈ, ਲੋਕ ਜੋ ਮੁਝਮੇ ਰਹਿ ਗਏ। ਦੋਵੇਂ ਕਿਤਾਬਾਂ ਪੜ੍ਹ ਕੇ ਤੁਹਾਡੇ ਇਕਦਮ ਕਪਾਟ ਖੁੱਲ ਜਾਂਦੇ ਆ ਕਿ ਅਸੀਂ ਦੁਨੀਆਂ ਕਿੱਥੇ ਕਿਸ ਪੱਧਰ ਤੇ ਜਿਉ ਰਹੀ ਹੈ ਤੇ ਅਸੀਂ ਕਿੱਥੇ ਜਿਉ ਰਹੇ ਹੈਗੇ।
1: ਜਿਹੜੀ ਦੀ ਗੱਲ ਕਰ ਰਹੇ ਹੋ, ਮੈਨੂੰ ਲੱਗਦਾ ਵੀ ਅਨੁਰਾਧਾ ਬੈਨੀਵਾਲ ਜੋ ਆਜ਼ਾਦੀ ਮੇਰਾ ਬ੍ਰਾਂਡ ਦੀ ਤੁਸੀਂ ਗੱਲ ਕੀਤੀ, ਉਸ ਕਿਤਾਬ ਦੇ ਵਿੱਚ ਸ਼ਾਇਦ ਉਹ ਆਪਣਾ ਸਫ਼ਰਨਾਮਾ ਜ਼ਿਕਰ ਕਰ ਰਹੀ ਹੈ, ਜਿੱਥੇ ਉਹ

0: ਬ੍ਰਿਟੇਨ ਜਿਹੜਾ ਹੈ ਉਹ ਮੁਲਕ ਘੁੰਮ ਕੇ ਆਈ ਹੈ, ਉਸ ਯੂਰਪ ਜਿਹੜਾ ਹੈ
1: ਸਾਰੀ ਦੁਨੀਆ
0: ਉਹਨਾਂ ਨੇ ਘੁੰਮਿਆ, ਤੇ ਇੱਕ ਸਾਡੇ ਹੀ ਗੁਆਂਢੀ ਸੂਬੇ ਜਿਸ ਦੀ ਕਿ ਅਸੀਂ ਸੋਚਦੇ ਹਾਂ ਕਿ ਉੱਥੇ ਸੈਕਸ ਰੇਸ਼ੋ ਜਿਹੜੀ ਹੈ ਉਹ ਘੱਟ ਹੈ, ਔਰਤਾਂ ਦੇ ਨਾਲ ਜਿਹੜਾ ਵਿਹਾਰ ਜਿਹੜਾ ਹੈ ਉਹ ਮਾੜਾ ਕੀਤਾ ਜਾਂਦਾ, ਪਰ ਉਸੇ ਸੂਬੇ ਦੀ ਉਹ ਕੁੜੀ ਜਦੋਂ ਮੁਲਕ ਘੁੰਮ ਕੇ ਆਉਂਦੀ ਹੈ ਇਕੱਲਿਆਂ ਲਿਫਟ ਲੈ ਕੇ ਆਪਣੇ ਸੋਰਸਿਸ ਜਿਹੜੇ ਆ ਉਹ ਰਾਹ ਦੇ ਵਿੱਚ ਹੀ ਜੁਟਾਉਂਦੇ ਆ, ਜਦੋਂ ਉਹ ਮੁਲਕ ਘੁੰਮਦੀ ਹੈ ਤੇ ਉਹ ਆਪਣੇ ਤਜਰਬੇ ਸਾਂਝੇ ਕਰਦੀ ਹੈ, ਤੇ ਉਦੋਂ ਲੱਗਦਾ ਹੈ ਸਾਨੂੰ ਕਿ ਜੇਕਰ ਅਸੀਂ ਕੁਝ ਕਰਨਾ ਚਾਹੁੰਦੇ ਹਾਂ ਤੇ ਉਹ ਕਰ ਵੀ ਸਕਦੇ ਹਾਂ, ਤੇ ਸ਼ਾਇਦ ਇਸੇ ਲਈ ਲਿਖਤਾਂ ਜਿਹੜੀਆਂ ਉਹ ਲਿਖੀਆਂ ਜਾਂਦੀਆਂ ਨੇ, ਜਦੋਂ ਅਨੁਰਾਧਾ ਬੈਣੀਵਾਲ ਵਰਗੇ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਉਹ ਆਪਣੇ ਅਨੁਭਵ ਸਾਂਝੇ ਕਰਦੀਆਂ ਨੇ।
1: ਬਿਲਕੁਲ, ਉਹਨਾਂ ਨੂੰ ਜ਼ਰੂਰ ਪੜ੍ਹਨਾ ਚਾਹੀਦਾ। ਤੁਸੀਂ ਦੇਖੋ ਕਿ ਅਸੀਂ ਉੱਥੋਂ ਤੱਕ ਅਸੀਂ 10 ਕਿਲੋਮੀਟਰ ਜਾਣਾ ਹੁੰਦਾ ਤਾਂ ਉਹ ਐਂ ਲੱਗਦਾ ਵੀ ਫੈਮਲੀਆਂ ਸਾਡੀਆਂ ਇਸ ਤਰ੍ਹਾਂ ਬਿਹੇਵ ਕਰਦੀਆਂ ਹੈਗੀਆਂ ਕਿ ਉਹ ਛੱਡ ਕੇ ਆਓ ਕੁੜੀ ਨੂੰ, ਹਨਾ, ਉਹਨੂੰ ਲੈ ਕੇ ਆਓ, ਸੇਫ ਹੈ ਕਿ ਨਹੀਂ ਹੈ। ਮਤਲਬ ਠੀਕ ਹੈ, ਹਾਲਾਤ ਵੀ ਇਸ ਤਰ੍ਹਾਂ ਦੇ ਹੈ, ਪਰ ਇੰਨਾ ਜ਼ਿਆਦਾ ਪ੍ਰੈਸ਼ਰਾਈਜ਼ ਕਰਨਾ, ਓਵਰ ਪ੍ਰੋਟੈਕਸ਼ਨ ਜੋ ਹੈਗੀ ਹੈ ਉਹ ਬੰਦੇ ਦੇ ਜੀਵਨ ਨੂੰ ਬਹੁਤ ਖਰਾਬ ਕਰਦੀ ਹੈਗੀ ਹੈ।
0: ਸ਼ਮਿੰਦਰ, ਤੁਸੀਂ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਬਹੁਤ ਵਧੀਆ ਸਾਨੂੰ ਪ੍ਰੇਰਣਾ ਦੇਣ ਵਾਲੀਆਂ ਗੱਲਾਂ ਕਰ ਰਹੇ ਹੋ, ਆਪਣੀਆਂ ਲਿਖਤਾਂ ਸਾਂਝੀਆਂ ਕਰ ਰਹੇ ਹੋ।
2: ਸ਼ਮਿੰਦਰ, ਦੋ ਗੱਲਾਂ ਲੱਗਦੀਆਂ ਨੇ, ਸਾਡਾ ਸਮਾਜ ਹੀ ਨਾ ਕਈ ਵਾਰੀ ਦੋਗਲਾ ਪ੍ਰਤੀਤ ਹੁੰਦਾ, ਜਦੋਂ ਉਹ ਆਪਣੇ ਸ਼ਹਿਰ ਦੇ ਵਿੱਚ ਹੀ ਬਾਜ਼ਾਰ ਜਾਣ ਲੱਗੇ ਉਹ ਕੁੜੀ ਦੇ ਨਾਲ ਇਸ ਤਰ੍ਹਾਂ ਵਿਹਾਰ ਕਰਦਾ ਜਿਵੇਂ ਤੁਸੀਂ ਦੱਸਿਆ ਕਿ ਕਿਸੇ ਨੂੰ ਨਾਲ ਲੈ ਜਾਂ ਅਸੀਂ ਤੈਨੂੰ ਛੱਡ ਕੇ ਆਵਾਂਗੇ, ਜਾਂ ਸਕੂਲੋਂ ਕਾਲਜੋਂ ਅਸੀਂ ਤੈਨੂੰ ਲੈ ਕੇ ਆਵਾਂਗੇ, ਭਰਾ ਛੱਡ ਕੇ ਆਊਗਾ। ਉੱਥੇ ਹੀ ਅੱਜ ਦਾ ਸਮਾਜ ਜਿਹੜਾ ਹੈ ਉਹਨਾਂ ਕੁੜੀਆਂ ਨੂੰ ਸਿਰਫ 12ਵੀਂ ਤੋਂ ਬਾਅਦ ਹੀ ਬਾਹਰਲੇ ਮੁਲਕਾਂ ਦੇ ਵਿੱਚ ਘੱਲ ਰਿਹਾ ਹੈ ਕਿ ਤੁਸੀਂ ਉੱਥੇ ਜਾ ਕੇ ਅਰਨ ਕਰ ਸਕਦੀਆਂ ਹੋ ਜਾਂ ਉੱਥੇ ਜਾ ਕੇ ਤੁਸੀਂ ਕਮਾਓ, ਹਨਾ। ਇੱਥੇ ਇਹ ਗੱਲ ਜਿਹੜੀ ਹੈ ਉਹ ਸਮਝ ਨਹੀਂ ਆਉਂਦੀ ਵੀ ਕਿਸ ਤਰ੍ਹਾਂ ਦਾ ਇੱਕ ਡਰ ਜਿਹੜਾ ਹੈ ਉਹਨਾਂ ਨੇ ਇਸ ਪਰਿਪੇਖ ਦੇ ਵਿੱਚ ਰਹਿੰਦਿਆਂ, ਸਾਡੇ ਮੁਲਕ ਦੇ ਪਰਿਪੇਖ ਦੇ ਵਿੱਚ ਰਹਿੰਦਿਆਂ ਉਹਨਾਂ ਨੇ ਬਣਾ ਲਿਆ।
1: ਦੇਖੋ ਮਨਦੀਪ, ਬੜੇ ਦੁੱਖ ਦੀ ਗੱਲ ਹੈ ਕਿ ਜਿਹੜਾ ਬਾਹਰਲੇ ਮੁਲਕਾਂ 'ਚ ਵੀ ਜਾ ਰਿਹਾ ਅਤੇ ਬੱਚੇ ਇਸ ਕਰਕੇ ਜਾ ਰਹੇ ਹੈਗੇ ਆ, ਬਹੁਤ ਸਾਰੇ ਅੱਡ ਅੱਡ ਰੀਜ਼ਨ ਹੈ, ਕੋਈ ਉਹਦੇ ਲਈ ਜਾ ਰਿਹਾ ਹੈਗਾ ਪੈਸੇ ਲਈ ਜਾ ਰਿਹਾ ਹੈਗਾ, ਕਿਸੇ ਕੋਲ ਹੈ ਨਹੀਂ, ਬਾਕੀ ਇੱਥੇ ਰੁਜ਼ਗਾਰ ਦੀ ਹੈ ਨਾ ਬੜੀ ਸਮੱਸਿਆ ਹੈਗੀ ਹੈ ਕੋਈ, ਤੇ ਕਈ ਬੱਚੇ ਇਸ ਤਰ੍ਹਾਂ ਦੇ ਆ ਜੋ ਫਰੀਡਮ ਲਈ ਜਾ ਰਹੇ ਹੈਗੇ ਆ, ਉਹਨਾਂ ਨੂੰ ਲੱਗਦਾ ਕਿ ਮਾਂ ਪਿਓ ਇੱਥੇ ਇੰਨਾ ਜ਼ਿਆਦਾ ਇੰਟਰਫੇਅਰ ਕਰਦੇ ਆ ਉਹਨਾਂ ਦੀਆਂ ਜ਼ਿੰਦਗੀਆਂ ਵਿੱਚ ਕਿ ਉੱਥੇ ਸਾਡੀ ਲਾਈਫ ਹੈ ਜਿਹੜੀ ਕੁਛ ਆਜ਼ਾਦ ਹੋ ਸਕੂਗੀ, ਤਾਂ ਬਹੁਤ ਇਸ ਕਰਕੇ ਜਾ ਰਹੇ ਹੈਗੇ ਆ। ਤੇ ਇਹਨਾਂ ਚੀਜ਼ਾਂ ਨੂੰ ਸਾਨੂੰ ਛੱਡਣਾ ਚਾਹੀਦਾ, ਸਾਨੂੰ ਜੋ ਮਨੁੱਖ ਦੀਆਂ ਮਨੁੱਖੀ ਭਾਵਨਾਵਾਂ ਹੈਗੀਆਂ ਜੋ ਕੁਦਰਤੀ ਉਸ ਵਿੱਚ ਹੈਗੀਆਂ ਅਸੀਂ ਉਹਨਾਂ ਨੂੰ ਦਬਾ ਰਹੇ ਹੈਗੇ ਹਾਂ। ਇਹ ਦੂਜੀਆਂ ਜੋ ਅਨੁਰਾਧਾ ਦੀਆਂ ਕਿਤਾਬਾਂ ਉਹਨਾਂ ਚੋਂ ਸਾਨੂੰ ਇਹੀ ਸਿੱਖਣ ਨੂੰ ਮਿਲਦਾ ਹੈਗਾ ਕਿ ਸਾਰੇ ਦੇਸ਼ ਹੈ ਜੋ ਜਿਨ੍ਹਾਂ ਲੋਕਾਂ ਨੂੰ ਉਹ ਮਿਲੇ ਉਹ ਇਨਸਾਨ ਦਾ ਇਨਸਾਨ ਹੋਣਾ ਹੈ, ਜਿਹੜੀਆਂ ਉਹਦੀਆਂ ਕੁਦਰਤੀ ਲੋੜਾਂ ਹੈ ਜੋ ਉਸਨੂੰ ਐਕਸੈਪਟ ਕਰਦੇ ਹੈਗੇ ਆ ਕਿ ਇੱਕ ਬੇਟੀ ਜੋ ਹੈ ਉਹ ਸਮਝਦੀ ਹੈ ਕਿ ਮੇਰੀ ਮਾਂ ਦੀਆਂ ਕੀ ਲੋੜਾਂ, ਉਹ ਦੋਵੇਂ ਇਕੱਠੇ ਨਹੀਂ ਰਹਿੰਦੇ, ਅਲੱਗ ਅਲੱਗ ਰਹਿੰਦੇ ਆ ਤੇ ਉਹ ਇੱਕ ਦੂਜੇ ਦੀਆਂ ਜ਼ਿੰਦਗੀਆਂ ਦਾ ਸਤਿਕਾਰ ਕਰਦੇ ਹੈਗੇ ਆ। ਤਾਂ ਬਹੁਤ ਸਾਰੀਆਂ ਚੀਜ਼ਾਂ ਜਿਹੜਾ ਅਸੀਂ ਬਹੁਤ ਪਿੱਛੇ ਹਾਂ ਤੇ ਸਾਨੂੰ ਸਮਝਣੀਆਂ ਚਾਹੀਦੀਆਂ ਹੈਗੀਆਂ, ਇਸੇ ਸਮਾਜ ਦੇ ਹੀ ਇਹ ਸਮਾਜ ਸਾਨੂੰ ਲੈ ਕੇ ਹੀ ਬਣਦਾ, ਤਾਂ ਉਸੇ ਸਮਾਜ ਵਿੱਚ ਇਹੋ ਜਿਹੇ ਰਿਵਾਜ਼ ਇਹੋ ਜਿਹੀਆਂ ਟ੍ਰੈਡੀਸ਼ਨਸ ਅਸੀਂ ਬਣਾ ਲਈਆਂ ਹੈਗੀਆਂ ਕਿ ਉਹਨਾਂ ਵਿੱਚ ਅਸੀਂ ਹੀ ਘੁੱਟ ਘੁੱਟ ਕੇ ਮਰ ਰਹੇ ਹੈਗੇ।
0: ਤੁਸੀਂ ਸਹੀ ਕਿਹਾ, ਤੇ ਉੱਥੇ ਹੀ ਸਾਨੂੰ ਫਿਰ ਆਜ਼ਾਦੀ ਦੀ ਲੋੜ ਮਹਿਸੂਸ, ਜਿਹੜਾ ਸ਼ਬਦ ਅਸੀਂ ਵਾਰ ਵਾਰ ਆਪਣੀ ਇਸ ਗੱਲਬਾਤ ਦੇ ਵਿੱਚ ਵਰਤ ਰਹੇ ਹਾਂ, ਤੇ ਇਸ ਆਜ਼ਾਦੀ ਦੇ ਮਾਇਨੇ ਵੀ ਅਸੀਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਕੀ ਹੈ ਆਜ਼ਾਦੀ।
1: ਜੀ, ਆਜ਼ਾਦੀ ਤੇ ਇਹੀ ਹੈ ਕਿ ਬੰਦੇ ਨੂੰ ਜੋ ਵੀ ਉਹ ਕਰਨਾ ਚਾਹੁੰਦਾ
0: ਜੀ,
1: ਠੀਕ ਹੈ, ਉਹਦੀਆਂ ਪਹਿਲਾਂ ਤਾਂ ਉਹਦੀਆਂ ਬੇਸਿਕ ਲੋੜਾਂ ਜਿਹੜੀਆਂ ਹੈਗੀਆਂ ਉਹ ਪੂਰੀਆਂ ਹੋਣ, ਜਿਸ ਨੂੰ ਅਸੀਂ ਮੌਲਿਕ ਅਧਿਕਾਰ ਕਹਿੰਦੇ ਹਾਂ, ਮਨੁੱਖੀ ਰਾਈਟਸ ਕਹਿੰਦੇ ਹਾਂ, ਠੀਕ ਹੈ, ਤਾਂ ਕਿਤੇ ਆਉਣਾ ਹੈ ਜਾਣਾ ਹੈ, ਆਪਦੀਆਂ ਬੇਸਿਕ ਲੋੜਾਂ ਜੋ ਰੋਜ਼ਗਾਰ ਹੈ, ਹਨਾ, ਆਪਦਾ ਘਰ ਬਣਾਉਣਾ ਹੈਗਾ, ਆਪਦੀਆਂ ਲੋੜਾਂ ਨੂੰ ਖੁਦ ਪੂਰਾ ਕਰ ਸਕਣਾ
0: ਜੀ, ਜੀ।
1: ਤੇ ਅਸੀਂ ਜਦੋਂ ਹੁਣ ਦੇਖਦੇ ਹਾਂ ਕਿ ਔਰਤਾਂ ਰੌਲਾ ਕਿਉਂ ਪਾਉਂਦੀਆਂ, ਵੀ ਉਹ ਇੰਨੀਆਂ ਲਾਊਡ ਹੋ ਜਾਂਦੀਆਂ, ਜਦੋਂ ਉਹ ਬੋਲਦੀਆਂ ਤਾਂ ਬੈਲੈਂਸ ਨਹੀਂ ਰਹਿੰਦਾ ਗਾ, ਤਾਂ ਉਹ ਐਂ ਕਹਿੰਦੀਆਂ ਵੀ ਸਾਨੂੰ ਆਹ ਚਾਹੀਦਾ, ਮਰਦ ਨੇ ਸਾਨੂੰ ਐਂ ਕਰਤਾ ਐਂ ਕਰਤਾ, ਕਿਉਂਕਿ ਉਹ ਭਰੀਆਂ ਪਈਆਂ
0: ਜੀ,
1: ਤੇ ਉਹ ਇਸ ਕਰਕੇ ਕਿਉਂਕਿ ਉਹ ਖੁਦ ਉਹਨਾਂ ਨੂੰ ਕਮਾਈ ਨਹੀਂ ਕਰਨ ਦਿੱਤੀ ਜਾਂਦੀ, ਹਨਾ, ਬਹੁਤ ਅੜਚਨਾ ਦੇ ਨਾਲ ਜੇ ਉਹ ਖੜੀਆਂ ਵੀ ਹੁੰਦੀਆਂ ਆਪਦੇ ਪੈਰਾਂ ਤੇ, ਤਾਂ ਉਹ ਇੱਕ ਔਰਤ ਹੀ ਜਾਣਦੀ ਹੈ ਕਿ ਉਹ ਕਿਸ ਤਰ੍ਹਾਂ ਉੱਥੇ ਪਹੁੰਚੀ ਹੈ।
0: ਜੀ ਬਿਲਕੁਲ, ਤੁਸੀਂ ਸਹੀ ਕਿਹਾ, ਇੱਕ ਔਰਤ ਦੀ ਲਿਖਤ ਜਿਹੜੀ ਕਿ ਪੱਛਮੀ ਮੁਲਕ ਦੇ ਇੱਕ ਰਾਈਟਰ ਜਿਹੜੀ ਵਰਜੀਨੀਆ ਵੁਲਫ ਹੈ ਉਹ ਲਿਖ ਰਹੀ ਹੈ, ਇੱਕ ਨਾਵਲ ਜਿਹੜਾ ਹੈ ਉਹ ਲਿਖ ਰਹੀ ਹੈ, ਅ ਰੂਮ ਫੋਰ ਵਨਸ ਓਨ, ਜਿਸ ਦੇ ਵਿੱਚ ਉਹ ਜਿਵੇਂ ਤੁਸੀਂ ਗੱਲ ਕੀਤੀ ਕਿ ਆਪਣੇ ਲਈ ਘਰ ਦੀ ਮੰਗ ਕਰ ਰਹੀ ਹੈ, ਮੇਰਾ ਸੁਪਨਿਆਂ ਦਾ ਘਰ ਹੋਵੇ, ਤੇ ਉਹ ਫਾਈਨੈਂਸ਼ੀਅਲੀ ਸੋਚਦੀ ਹੈ ਕਿ ਮੈਂ ਇੰਡੀਪੈਂਡੈਂਟ ਹੋਵਾਂ ਤੇ ਆਪਣਾ ਕੰਮ ਕਰ ਸਕਾਂ, ਜਿਵੇਂ ਤੁਸੀਂ ਕਿਹਾ ਕਿ ਜੋ ਤੁਸੀਂ ਕਰਨਾ ਚਾਹੋ ਆਜ਼ਾਦੀ ਉਹੀ ਹੈ ਵੀ ਤੁਸੀਂ ਕਰ ਸਕੋ।
1: ਬਿਲਕੁਲ ਕਰ ਸਕੋ, ਤੇ ਘਰ ਦਾ ਤਾਂ ਇੱਕ ਹੈ ਨਾ ਕਿ ਹਮੇਸ਼ਾ ਹੀ ਆਮ ਤੌਰ ਤੇ ਅਸੀਂ ਇਹ ਗੱਲ ਸੁਣਦੇ ਹੈਗੇ ਆ ਕਿ ਔਰਤਾਂ ਚਾਹੁੰਦੀਆਂ ਕਿ ਮੇਰਾ ਆਪਣਾ ਘਰ ਹੋਵੇ, ਪੇਕਿਆਂ ਦਾ ਨਾ ਹੋਵੇ, ਉਹ ਸਹੁਰਿਆਂ ਦਾ ਨਾ ਹੋਵੇ, ਉਹ ਮੇਰਾ ਹੋਵੇ
0: ਜੀ।
1: ਤਾਂ ਇਸ ਕਰਕੇ ਕੀ ਹੈ, ਉਹ ਸਿੱਧੀ ਤਾਂ ਉਹਨੂੰ ਪੇਕਿਆਂ ਤੋਂ ਵੀ ਕੁਛ ਨਹੀਂ ਮਿਲ ਰਿਹਾ ਗਾ ਉਹਨੂੰ,

0: ਸਹੁਰਿਆਂ ਦੀ ਜਾਇਦਾਦ ਚੋਂ ਵੀ ਕੁਛ ਨੀ ਮਿਲ ਰਿਹਾ
1: ਤਾਂ
0: ਉਹ ਉਹਨੇ ਕੀ ਹੈ, ਹਾਂਜੀ ਬਿਲਕੁਲ, ਤਾਂ ਸਾਡਾ ਜਿਹੜਾ ਢਾਂਚਾ ਉਹ ਇਸ ਤਰ੍ਹਾਂ ਦਾ, ਤਾਂ ਇੱਥੇ ਜੇ ਉਹ ਖੁਦ ਇਸ ਲਾਇਕ ਬਣੂਗੀ ਕਿ ਕਮਾ ਸਕੇ, ਸਮਾਜ ਦੀਆਂ ਬੰਦਿਸ਼ਾਂ ਨੂੰ ਤੋੜੂਗੀ, ਫੇਰ ਉਹ ਕਮਾਈ ਕਰਕੇ ਤੇ ਫੇਰ ਉਹ ਆਪਣੇ ਲਈ ਘਰ ਬਣਾਊਗੀ। ਤੇ ਇਹ ਜਿਹੜਾ ਹੈਗਾ ਇੱਕ ਕੱਲੇ ਰਹਿਣ ਦਾ ਜਿਹੜਾ ਸਾਡੇ ਸਮਾਜ ਵਿੱਚ, ਇਸ ਨੂੰ ਵੀ ਇੱਕ ਟੈਬੂ ਮੰਨਿਆ ਜਾਂਦਾ ਹੈਗਾ ਕਿ ਕੱਲਾ ਕਿਉਂ ਰਹਿਣਾ ਹੈਗਾ, ਇੰਨੇ ਜ਼ਿਆਦਾ ਸਵਾਲ ਹੈ ਇੱਕ ਬੰਦੇ ਉੱਤੇ ਥੋਪੇ ਜਾਂਦੇ, ਤੇ ਅਸੀਂ ਇੰਨੀ ਕਿਸੇ ਦੀ ਵੀ ਨਿੱਜੀ ਜ਼ਿੰਦਗੀ ਵਿੱਚ ਇੰਨਾ ਜ਼ਿਆਦਾ ਦਖਲ, ਸਾਡਾ ਇੰਟਰਸਟ ਬਹੁਤ ਜ਼ਿਆਦਾ ਦੂਜੇ ਦੀ ਜ਼ਿੰਦਗੀ ਵਿੱਚ ਕਿ ਇਹ ਕੀ ਕਰ ਰਿਹਾ, ਕਿੱਥੋਂ ਆ ਰਿਹਾ, ਕਿੱਧਰ ਜਾ ਰਿਹਾ ਹੈਗਾ, ਤਾਂ ਇਹਨਾਂ ਵੀ ਲੋਕ ਕੀ ਕਹਿਣਗੇ।
1: ਬਿਲਕੁਲ ਸ਼ਮਿੰਦਰ, ਸਾਡੇ ਨਾ ਕਈ ਵਾਰ ਸਾਡੇ ਨਿੱਜੀ ਜੋ ਨਿਰਣੇ ਹੁੰਦੇ ਨੇ, ਸਾਡੇ ਪਰਸਨਲ ਡਿਸੀਜ਼ਨ
0: ਉਹ ਪ੍ਰਭਾਵਿਤ ਕਰਕੇ ਹੋ ਜਾਂਦੇ ਨੇ,
1: ਖਤਰਨਾਕ ਬਣ ਜਾਂਦੇ ਆ, ਉਹਨੂੰ ਇੰਨੇ ਦੂਜੇ ਨੂੰ ਇੰਨੇ ਗਲਤ ਲੱਗਣ ਲੱਗ ਜਾਂਦੇ ਨੇ, ਖਤਰਨਾਕ ਲੱਗਣ ਲੱਗ ਜਾਂਦੇ ਵੀ ਸਾਡਾ ਨੁਕਸਾਨ ਹੋ ਸਕਦਾ। ਉਦਾਹਰਨ ਦੇ ਤੌਰ ਤੇ ਜੇ ਕੋਈ ਅੱਜ ਸਾਡੇ ਇਸ ਸਮਾਜ ਦੇ ਵਿੱਚ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਤੇ ਉਹ ਇਕੱਲਾ ਰਹਿਣਾ ਚਾਹੁੰਦਾ ਹੈ, ਭਾਵੇਂ ਉਹ ਕੁੜੀ ਹੈ ਜਾਂ ਮੁੰਡਾ ਹੈ, ਤਾਂ ਦੋਨੇ ਹੀ ਉਹ ਸਮਾਜ ਤੋਂ ਬਾਹਰ ਹੋ ਜਾਂਦੇ ਆ, ਸਮਾਜ ਦੇ ਲਈ ਉਹ ਇੱਕ ਖਤਰਨਾਕ ਅੰਸਰ ਦੇ ਰੂਪ ਦੇ ਵਿੱਚ ਬਣ ਜਾਂਦੇ,
0: ਦੇਖੇ ਜਾਂਦੇ ਉਹਨਾਂ ਨੂੰ ਇਸ ਤਰ੍ਹਾਂ ਇੱਕ ਏਲੀਅਨ ਦੇ ਰੂਪ ਵਿੱਚ ਦੇਖਿਆ ਜਾਂਦਾ ਕਿ ਇਹ ਤਾਂ ਕਿਸੇ ਹੋਰ ਗ੍ਰਹਿ ਦੀ ਗੱਲ ਕਰ ਰਿਹਾ, ਕੀ ਅਜੀਬੋ ਗਰੀਬ ਗੱਲ ਹੋ ਰਹੀ ਹੈ ਇਹ, ਤਾਂ ਇਸ ਤਰ੍ਹਾਂ ਦਾ ਅਸੀਂ ਮਤਲਬ ਐਕਸੈਪਟ ਹੀ ਨਹੀਂ ਕਰ ਪਾ ਰਹੇ ਅਸੀਂ ਇਹਨਾਂ ਚੀਜ਼ਾਂ ਨੂੰ।
1: ਸ਼ਮਿੰਦਰ, ਕਿਉਂਕਿ ਸਾਡੇ ਸੁਣਨ ਵਾਲੇ ਨੇ ਜਿਹੜੇ ਉਹ ਆਪਣੇ ਬੁਲਾਰੇ ਨੂੰ ਨਿੱਜੀ ਤੌਰ ਤੇ ਵੀ ਜਾਣਨਾ ਚਾਹੁੰਦੇ ਆ, ਤੇ ਅਸੀਂ ਤੁਹਾਨੂੰ ਤੁਹਾਡੀ ਸ਼ਖਸੀਅਤ ਬਾਰੇ ਵੀ ਜਾਣਨਾ ਚਾਹੁੰਦੇ ਆ, ਤੁਸੀਂ ਕੀ ਕਰ ਰਹੇ ਹੋ, ਕਿੱਥੋਂ ਕਿਸ ਤਰ੍ਹਾਂ ਦੀ ਫੈਮਿਲੀ ਤੋਂ ਆਉਂਦੇ ਹੋ?
0: ਜੀ, ਇੱਕ ਕਿਸਾਨੀ ਪਰਿਵਾਰ ਹੈ, ਪਿੰਡ ਲੱਖੇਵਾਲੀ, ਜ਼ਿਲ੍ਹਾ ਮੁਕਤਸਰ
1: ਜੀ,
0: ਤੇ ਉੱਥੇ ਹੀ ਮੈਂ ਰਹੀ, ਉੱਥੇ ਹੀ ਪਲੀ, ਤੇ ਪੜ੍ਹਾਈ ਮੇਰੀ ਜੋ ਸਾਰੀ ਸੀ ਉਹ ਇਸੇ ਫੈਮਿਲੀ ਰਿਸਟ੍ਰਿਕਸ਼ਨ ਕਰਕੇ ਮੈਂ ਸਾਰੀ ਆਪਦੀ ਪੜ੍ਹਾਈ ਪ੍ਰਾਈਵੇਟ ਹੀ ਕਰੀ
1: ਜੀ,
0: ਤਾਂ MA ਹਿਸਟਰੀ, MA ਪੋਲੀਟੀਕਲ ਸਾਇੰਸ, ਜਰਨਲਿਜ਼ਮ, BEd, ਤਾਂ ਮੈਨੂੰ ਕਾਲਜ ਜਾਣ ਦਾ ਮੌਕਾ ਹੀ ਨਹੀਂ ਮਿਲਿਆ, ਉਹ ਇਸ ਕਰਕੇ ਕਿ ਅਪ ਡਾਊਨ ਨਹੀਂ ਕਰਨਾ, ਬੱਸ ਤੇ ਨਹੀਂ ਜਾਣਾ, ਵੈਨ ਤੇ ਨਹੀਂ ਜਾਣਾ, ਰਹਿਣਾ ਹੈ ਤਾਂ ਹੋਸਟਲ ਰਹੋ, ਨਹੀਂ ਤਾਂ ਫਿਰ ਘਰੇ ਰਹੋ
1: ਜੀ,
0: ਤਾਂ ਉਹ ਇਸ ਤਰ੍ਹਾਂ ਦਾ ਮਾਹੌਲ ਹੈ ਜਿਹੜਾ ਜਦੋਂ ਤੁਹਾਡੇ ਤੇ ਪੈਂਦਾ ਤਾਂ ਤੁਹਾਨੂੰ ਬਹੁਤ ਸਾਰੀਆਂ ਮਾਨਸਿਕ ਸਮੱਸਿਆਵਾਂ ਹਨਾ ਆਉਂਦੀਆਂ ਹੈਗੀਆਂ, ਤਾਂ ਬਹੁਤ ਅਸੀਂ ਪਿੱਛੇ ਫਿਰਦੇ ਹੈਗੇ ਹਾਂ, ਅਸੀਂ ਮਤਲਬ ਸਾਨੂੰ ਬਹੁਤ ਲੋੜ ਹੈ ਡਿਵੈਲਪ ਹੋਣ ਦੀ, ਮਾਨਸਿਕ ਤੌਰ ਤੇ ਸਾਨੂੰ ਮਨੋਵਿਗਿਆਨਕਾਂ ਦੀ ਬਹੁਤ ਲੋੜ ਹੈ
1: ਜੀ,
0: ਸਾਡੇ ਸਮਾਜ ਨੂੰ ਬੜਾ, ਸਾਡਾ ਢਾਂਚਾ ਬੜਾ ਹੀ ਬਿਖਰਿਆ ਹੋਇਆ, ਇਸ ਨੂੰ ਸਾਨੂੰ ਸਮੇਟਣ ਦੀ ਲੋੜ ਹੈ, ਬੜੇ ਸਾਨੂੰ ਆਪਦੀ ਸੋਚ ਨੂੰ ਜਿਹੜੀ ਹੈ ਖੁੱਲਾ ਕਰਨ ਦੀ ਲੋੜ ਹੈ।
1: ਤੇ ਇਹੀ ਸੰਦੇਸ਼ ਸ਼ਮਿੰਦਰ ਤੁਸੀਂ ਆਪਣੀ ਨਾ ਕਲਮ ਰਾਹੀਂ ਵੀ ਦੇ ਰਹੇ ਹੋ, ਤੇ ਅਜਿਹਾ ਹੀ ਕੁਝ ਸਾਡੇ ਪ੍ਰੋਗਰਾਮ ਦੇ ਵਿੱਚ ਸਾਨੂੰ ਸੁਣਾਓ ਕਿ ਸਾਡੇ ਵੀ ਦਿਮਾਗ ਦੇ ਦਰ ਦਰਵਾਜ਼ੇ ਜਿਹੜੇ ਉਹ ਖੁੱਲਣ
0: ਜੀ। ਇਹ ਹੈ ਕਸੂਰ ਜੋ ਸਾਨੂੰ ਕੁਦਰਤ ਦੇ ਜੋ ਨਿਯਮ ਹੈ ਅਸੀਂ ਉਹਨਾਂ ਨੂੰ ਭੁੱਲ ਕੇ ਤੇ ਅਸੀਂ ਕੁਛ ਆਪਦੇ ਹੀ ਰੂਲ ਬਣਾ ਲੈਂਦੇ ਹਾਂ ਜ਼ਿੰਦਗੀ ਵਿੱਚ। ਤੇ ਕਵਿਤਾ ਹੈ ਕਸੂਰ
1: ਜੀ,
0: ਉਸਦਾ ਕੀ ਕਸੂਰ, ਮਾਂ ਕਹਿੰਦੀ ਤਾਂ ਹੈ ਰੋਜ਼ ਰੋਜ਼ ਤਾਂ ਖੰਡ ਖੀਰ ਤੋਂ ਵੀ ਚੇਤੱਕ ਜਾਂਦਾ
1: ਜੀ,
0: ਤੇਰਾ ਵੀ ਕੀ ਕਸੂਰ, ਪੀੜ ਤਾਂ ਕਹਿੰਦੇ ਰੁੱਖਾਂ ਬੂਟਿਆਂ ਨੂੰ ਵੀ ਹੁੰਦੀ ਹੈ
1: ਜੀ,
0: ਉਸਦਾ ਕੀ ਕਸੂਰ, ਰੁੱਖ ਨੂੰ ਹੀ ਦੇਖ ਲੈ ਇੱਕੋ ਥਾਂ ਖੜਾ ਰਹਿੰਦਾ ਚਾਹੇ
1: ਜੀ,
0: ਪਰ ਬਦਲਦਾ ਤਾਂ ਉਹ ਵੀ ਹੈ
1: ਜੀ,
0: ਤੇਰਾ ਵੀ ਕੀ ਕਸੂਰ, ਮੋਹ ਤਾਂ ਪੂਰਬ ਨੂੰ ਵੀ ਹੁੰਦਾ ਪੱਛਮ ਨਾਲ, ਇੰਨਾ ਨਾ ਸੋਚਿਆ ਕਰ
1: ਜੀ,
0: ਫੁੱਲ ਖਿੜਨ ਜਾਂ ਮੁਰਝਾਉਣ ਲਈ, ਸੂਰਜ ਉਗਮਨ ਜਾਂ ਅਸਤਨ ਲਈ
1: ਜੀ,
0: ਦੋਸ਼ੀ ਨਹੀਂ ਹੁੰਦੇ।
1: ਵਾਹ, ਬਹੁਤ ਅੱਛੇ,
0: ਸਾਨੂੰ ਐਕਸੈਪਟ ਕਰਨਾ ਚਾਹੀਦਾ ਆਪਦੀ ਜ਼ਿੰਦਗੀ ਵਿੱਚ ਕਿ ਇਹਦੇ ਚ ਦੁੱਖ ਵੀ ਆਊਗਾ, ਇਹਦੇ ਚ ਸੁੱਖ ਵੀ ਆਊਗਾ, ਸਥਾਈ ਕੋਈ ਚੀਜ਼ ਨਹੀਂ ਹੈਗੀ
1: ਜੀ,
0: ਤੇ ਮਨੁੱਖ ਹੈ ਜਿਹੜਾ ਉਹ ਵੀ ਸਮੇਂ ਦੇ ਨਾਲ ਬਦਲਦਾ ਰਹੂਗਾ, ਕੋਈ ਵੀ ਚੀਜ਼ ਸਦਾ ਲਈ ਨਹੀਂ ਹੈਗੀ, ਕੁਦਰਤ ਨੇ ਜੋ ਹੈ ਮਨੁੱਖ ਵੀ ਬਦਲਦਾ ਰਹੂਗਾ, ਹਾਲਾਤ ਵੀ ਬਦਲਦੇ ਰਹਿਣਗੇ, ਭਲਾ ਅਸੀਂ, ਮੈਂ ਆਪਦੇ ਇੱਕ ਆਰਟੀਕਲ ਵਿੱਚ ਲਿਖਿਆ ਸੀ ਕਿ ਭਲਾ ਤੁਸੀਂ ਇੱਕ ਕਮਰਾ ਜਿਹੜਾ ਬੰਦ ਕਰ ਦਿਓ, ਉਹ 20 ਸਾਲ ਲਈ ਜਾਂ 50 ਸਾਲ ਲਈ ਬੰਦ ਪਿਆ, ਤਾਂ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਉਹਦੇ 'ਚ ਕੁਛ ਵਾਪਰਿਆ ਨਹੀਂ ਹੈਗਾ, ਉਹਦੇ ਵਿੱਚ ਬੜੀਆਂ ਸਾਰੀਆਂ ਚੀਜ਼ਾਂ ਆ ਗਈਆਂ ਹੋਣਗੀਆਂ, ਕੰਧਾਂ ਨੂੰ ਸਲਾਬ ਚੜ੍ਹ ਗਈ ਹੋਣੀ ਹੈ, ਜੇ ਲੱਕੜ ਹੋਊ ਉਹਨੂੰ ਸਿਉਂਕ ਲੱਗ ਗਈ ਹੋਣੀ ਹੈ, ਤੇ ਸਮਾਂ ਜਿਹੜਾ ਹੈਗਾ ਉਹਦੇ ਤੇ ਆਪਣਾ ਅਸਰ ਦਿਖਾ ਚੁੱਕਿਆ ਹੋਊਗਾ
1: ਜੀ,
0: ਜਿਹੜੀ ਪੂਰੀ ਤਰ੍ਹਾਂ ਜਿਹੜਾ ਖੜ ਜਾਣਾ ਉਹ ਕੁਦਰਤ ਵਿੱਚ ਹੈ ਹੀ ਨਹੀਂ
1: ਜੀ,
0: ਸਾਰੀ ਕਾਇਨਾਤ ਹੈ ਜਿਹੜੀ ਉਹ ਚੱਲ ਰਹੀ ਹੈ, ਉਹ ਆਪਣੇ ਪ੍ਰਵਾਹ ਦੇ ਵਿੱਚ ਹੈ
1: ਜੀ,
0: ਤਾਂ ਇਸ ਤਰ੍ਹਾਂ ਸਾਨੂੰ ਵੀ ਤਬਦੀਲੀਆਂ ਨੂੰ ਐਕਸੈਪਟ ਕਰਨਾ ਚਾਹੀਦਾ, ਤੇ ਜੋ ਮਾਂ ਪਿਓ ਹੈਗੇ ਆ ਉਹਨਾਂ ਨੂੰ ਆਪਦੇ ਬੱਚਿਆਂ ਨੂੰ ਇੰਨਾ ਨਹੀਂ

0: ਉਹਨਾਂ ਉੱਪਰ ਪ੍ਰੈਸ਼ਰਾਈਜ਼ ਕਰਨਾ ਚਾਹੀਦਾ ਕਿ ਤੁਸੀਂ ਆਹੀ ਕਰੋ ਜਾਂ ਤੁਸੀਂ ਜਿਸ ਚੀਜ਼ ਵਿੱਚ ਪੈਸਾ ਹੀ ਪੈਸਾ ਉਸ ਤੁਸੀਂ ਉਸ ਫੀਲਡ 'ਚ ਜਾਓ, ਹੈ ਨਾ? ਡਾਕਟਰ ਜੋ ਇੰਜੀਨੀਅਰ, ਇੰਜੀਨੀਅਰ ਸਾਡੇ ਕੋਲ ਇੰਨੇ ਹੀ ਜ਼ਿਆਦਾ ਹੋ ਗਏ ਹੈ ਕਿ
1: ਬਾਹਰਲੇ ਮੁਲਕਾਂ ਨੂੰ ਭੇਜਣਾ
0: ਜੀ, ਤਾਂ ਖੁੱਲ ਦੇਣੀ ਚਾਹੀਦੀ ਹੈ ਜੇ ਉਹ ਆਰਟ ਫੀਲਡ ਵਿੱਚ ਜਾਣਾ ਚਾਹੁੰਦੇ ਆ, ਜੇ ਉਹ ਕੋਈ ਮਿਊਜ਼ੀਸ਼ੀਅਨ ਬਣਨਾ ਚਾਹੁੰਦੇ ਆ ਜਾਂ ਕੁਛ ਵੀ, ਤਾਂ ਉਹਨਾਂ ਨੂੰ ਖੁੱਲ ਦਿਓ ਤੁਸੀਂ ਕਿ ਉਹ ਆਪਣੀ ਸ਼ਖਸੀਅਤ ਨੂੰ ਨਿਖਾਰ ਸਕਣ, ਕਿਉਂਕਿ ਜਿਸ ਚੀਜ਼ 'ਚ ਤੁਹਾਡਾ ਇੰਟਰਸਟ ਨਹੀਂ ਹੈ, ਤੁਸੀਂ ਉਹ ਜੌਬ ਕਰ ਰਹੇ ਹੋ, ਉਸ ਕੰਮ 'ਚ ਪੈ ਗਏ ਹੋ, ਤਾਂ ਤੁਸੀਂ ਨਾ ਘੁਟਣ ਮਹਿਸੂਸ ਕਰਦੇ ਹੋ। ਬਹੁਤ ਸਾਰੇ ਕਈ ਵਾਰੀ ਦੋਸਤਾਂ ਨਾਲ ਗੱਲ ਹੁੰਦੀ ਹੈ ਤਾਂ ਉਹ ਕੀ ਕਰਦੇ ਆ, ਪਹਿਲਾਂ ਕੋਈ ਹੋਰ ਕੋਰਸ ਕਰ ਲੈਂਦੇ ਆ, ਤਾਂ ਬਾਅਦ ਵਿੱਚ ਉਹ ਸਾਰਾ ਕੁਛ ਉਹ ਛੱਡ ਕੇ ਫੇਰ 5-7 ਸਾਲ ਪੜ੍ਹਾਈ ਤੇ ਲਾਉਂਦੇ ਆ ਕਿ ਇਹ ਤਾਂ ਮੇਰਾ ਇੰਟਰਸਟ ਦਾ ਨਹੀਂ ਸੀ, ਮੈਂ ਕਰ ਲਿਆ ਤਾਂ ਹੁਣ ਮੈਂ ਦੁਬਾਰਾ ਸ਼ੁਰੂ ਕਰਦਾ ਹੈਗਾ। ਤਾਂ ਉਹ ਇਸ ਤਰ੍ਹਾਂ ਅਸੀਂ ਕਈ ਵਾਰੀ ਗਲਤ ਫੈਸਲੇ ਲੈ ਲੈਂਦੇ ਆ ਜਾਂ ਸਾਨੂੰ ਸਾਡੇ ਪਰਿਵਾਰ ਦੇ ਪ੍ਰੈਸ਼ਰ ਅਧੀਨ ਜਿਹੜੇ ਅਸੀਂ ਫੈਸਲੇ ਲੈ ਲੈਂਦੇ ਹਾਂ ਤਾਂ ਅਸੀਂ ਉਹਨਾਂ ਨੂੰ ਸਾਰੀ ਜ਼ਿੰਦਗੀ ਭੁਗਤਦੇ ਰਹਿੰਦੇ ਹਾਂ। ਤਾਂ ਇਸ ਤਰ੍ਹਾਂ ਆਜ਼ਾਦੀ ਦੀ ਸਾਨੂੰ ਬਹੁਤ ਲੋੜ ਹੈ।
1: ਬਿਲਕੁਲ ਬਿਲਕੁਲ, ਤੇ ਇਸ ਦੇ ਵਿੱਚ ਅਸੀਂ ਇੱਕ ਦੂਜੇ ਦੀ ਮਦਦ ਕਰੀਏ,
0: ਇੱਕ ਦੂਜੇ ਨੂੰ ਸਮਝੀਏ,
1: ਕਿਸੇ ਨੂੰ,
0: ਮੈਂ ਵੀ ਇਨਸਾਨ ਹਾਂ ਤੇ ਇਹ ਵੀ ਇਨਸਾਨ ਹੈ ਤੇ ਸਾਨੂੰ ਸਾਡੀਆਂ ਲੋੜਾਂ ਨੂੰ ਸਮਝਣਾ ਚਾਹੀਦਾ
1: ਜੀ। ਬਿਲਕੁਲ, ਇੱਕ ਦੂਜੇ ਨੂੰ ਗਲਤ ਨਿਰਣੇ ਲੈਣ ਤੋਂ ਅਸੀਂ ਵਰਜੀਏ ਤੇ ਉਹਨਾਂ ਨੂੰ ਸਪੋਰਟ ਕਰੀਏ, ਤਾਂ ਕਿ ਕਿਸੇ ਨੂੰ ਵੀ ਆਪਣੇ ਭਵਿੱਖ ਨੂੰ ਦੁਹਰਾਉਣ ਦੀ, ਆਪਣੇ ਕਹਿ ਲਈਏ ਕਿ ਆਪਣੇ ਪਾਸਟ ਨੂੰ ਦੁਹਰਾਉਣ ਦੀ ਜਾਂ ਪਾਸਟ ਨੂੰ ਬਦਲਣ ਦੀ ਇੱਕ ਰੀਝ ਜਿਹੜੀ ਹੈ ਕਿਸੇ ਦੇ ਦਿਲ ਚ ਨਾ ਹੋਵੇ, ਉਹ ਸ਼ੁਰੂ ਤੋਂ ਹੀ ਜਿਵੇਂ ਚਾਹੁੰਦਾ ਹੈ ਉਸੇ ਤਰ੍ਹਾਂ ਹੁੰਦਾ ਰਹੇ
0: ਜੀ।
1: ਸ਼ਮਿੰਦਰ, ਪ੍ਰੋਗਰਾਮ ਦੇ ਅਖੀਰ ਚ ਅਸੀਂ ਤੁਹਾਡੇ ਨਾਲ ਗੱਲ ਕਰਦੇ ਹੋਏ ਤੁਹਾਡੇ ਤੋਂ ਜਾਣਨਾ ਚਾਹੁੰਦੇ ਹਾਂ ਕਿ ਤੁਸੀਂ ਕੀ ਸੋਚਦੇ ਹੋ, ਕਿਸ ਤਰ੍ਹਾਂ ਦੇ ਕੋਈ ਅਜਿਹੇ ਕੰਮ ਤੁਹਾਡੀ ਜ਼ਿੰਦਗੀ ਚ ਤੁਹਾਨੂੰ ਲੱਗਦੇ ਆ ਵੀ ਤੁਸੀਂ ਕਰਨੇ ਆ, ਅਜੇ ਭਵਿੱਖ ਦੀਆਂ ਕੁਝ ਕੁ ਯੋਜਨਾਵਾਂ ਜਾਂ ਜ਼ਿੰਦਗੀ ਬਾਰੇ ਭਵਿੱਖ ਦੇ ਵਿੱਚ ਤੁਸੀਂ ਕੀ ਸੋਚ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਬਾਕੀ ਦੀ ਜ਼ਿੰਦਗੀ ਨੂੰ ਜਿਉਣ ਦਾ ਤੁਸੀਂ ਇਰਾਦਾ ਕੀਤਾ?
0: ਦੇਖੋ, ਜ਼ਿੰਦਗੀ 'ਚ ਤਾਂ ਇੰਨੀਆਂ ਸਾਰੀਆਂ ਇੱਛਾਵਾਂ ਕਿ ਮੈਂ ਇਹ ਸੋਚਦੀ ਹੁੰਦੀ ਹਾਂ ਕਿ ਬਹੁਤ ਸਾਰਾ ਸਮਾਂ ਲੱਗ ਗਿਆ ਤੇ ਬੰਦੇ ਦੀ ਜ਼ਿੰਦਗੀ ਹੈ ਜਿਹੜੀ ਉਹ 60 ਸਾਲ ਦੀ ਐਵਰੇਜ ਹੁਣ ਰਹਿ ਗਈ ਹੈ ਤੇ ਮੇਰੇ ਕੋਲੇ ਬਹੁਤ ਥੋੜਾ ਸਮਾਂ ਰਹਿ ਗਿਆ, ਤਾਂ ਮੈਨੂੰ ਲੱਗਦਾ ਵੀ ਮੈਂ ਇੰਨਾ ਕੁਛ ਕਿਵੇਂ ਕਰੂੰਗੀ, ਹੈ ਨਾ? ਵੀ ਮੈਂ ਜਲਦੀ ਜਲਦੀ ਮਤਲਬ ਆਹ ਚੀਜ਼ਾਂ ਵੀ ਮਿਊਜ਼ਿਕ, ਮੇਰੀ ਇੱਛਾ ਹੈ ਕਿ ਮੈਂ ਕੁਛ ਮਿਊਜ਼ਿਕ ਇੰਸਟਰੂਮੈਂਟ ਜੋ ਹੈ ਵਜਾਉਣੇ ਸਿੱਖਾਂ।
1: ਆਹ ਇੱਛਾ ਤੁਹਾਡੀ ਮੇਰੀ ਇੱਛਾ ਦੇ ਨਾਲ ਮੈਚ ਕਰ ਰਹੀ ਹੈ
0: ਜੀ। ਤਾਂ ਫਿਰ ਮੈਂ 3 MA ਕਰ ਲਈਆਂ ਤੇ ਮੇਰਾ ਇੱਛਾ ਹਜੇ ਹੈ ਕਿ ਮੈਂ ਇੱਕ ਸਾਈਕੋਲੋਜੀ ਦੀ MA ਹੋਰ ਕਰਾਂ
1: ਜੀ,
0: ਤਾਂ ਦੁਨੀਆ ਦੇਖੀਏ, ਹੈ ਨਾ, ਘੁੰਮੀ ਘੱਟ ਤੋਂ ਘੱਟ 2-4 ਦੇਸ਼ ਤਾਂ ਜੋ ਹੈ ਦੇਖੀਏ, ਇੰਡੀਆ ਨੂੰ ਵੀ, ਭਾਰਤ ਨੂੰ ਵੀ ਬਹੁਤ ਕੁਛ ਇੱਥੇ ਦਰਸ਼ਨੀ ਹੈਗਾ ਤੇ ਉਸ ਨੂੰ ਵੀ ਦੇਖਿਆ ਜਾਵੇ, ਤੇ ਜੋ ਦਬੀਆਂ ਘੁੱਟੀਆਂ ਇੱਛਾਵਾਂ ਹੈਗੀਆਂ ਲੱਗਦਾ ਕਿ ਹੁਣ ਉਹ ਪੂਰੀਆਂ ਹੋ ਜਾਣ ਤੇ ਚੰਗੀ ਗੱਲ ਹੈ ਮਰਨ ਤੋਂ ਪਹਿਲਾਂ, ਤਾਂ ਸਾਹਿਤ ਬਹੁਤ ਸਾਰਾ ਜੋ ਕਿਤਾਬਾਂ ਹੈਗੀਆਂ ਉਹ ਪੜ੍ਹੀਆਂ ਜਾਣ, ਬਹੁਤ ਸਾਰੇ ਲੋਕ ਹੈਗੇ ਜੋ ਉਹਨਾਂ ਨੂੰ ਮਿਲਿਆ ਜਾਵੇ, ਹੈ ਨਾ। ਸਾਹਿਤਕ ਜੋ ਪ੍ਰੋਗਰਾਮ ਹੁੰਦੇ ਆ ਸਾਡੇ, ਹੁਣੇ ਰੀਸੈਂਟਲੀ ਜਾਇਆ ਤਾਂ ਨਹੀਂ ਜਾਣਾ ਪਰ ਜੈਪੁਰ ਦੇ ਵਿੱਚ ਬਹੁਤ ਵੱਡਾ
1: ਫੈਸਟੀਵਲ ਜਿਹੜਾ ਹੁੰਦਾ GLF, ਜੈਪੁਰ ਲਿਟਰੇਰੀ ਫੈਸਟੀਵਲ ਜਿਸ ਨੂੰ ਅਸੀਂ ਕਹਿੰਦੇ ਆ, ਤੇ ਵਾਕਈ ਜੇਕਰ ਉੱਥੇ ਜਾਇਆ ਜਾਵੇ, ਜੇ ਕੋਈ ਸਾਥੀ ਉੱਥੇ ਜਾ ਕੇ ਆਉਣਾ ਚਾਹੁੰਦਾ, ਕਿਉਂਕਿ ਇੱਕ ਵਾਰ ਮੈਨੂੰ ਵੀ ਜਾਣ ਦਾ ਮੌਕਾ ਮਿਲਿਆ ਤੇ ਵਾਰ ਵਾਰ ਦਿਲ ਕਰਦਾ ਵੀ ਜਾਇਆ ਜਾਵੇ। ਤੇ ਅਸੀਂ ਨਾ ਸਾਹਿਤ ਦੀ ਗੱਲ ਕਰ ਰਹੇ ਹਾਂ ਕਿਉਂਕਿ ਲਿਟਰੇਚਰ ਦੇ ਨਾਲ ਤੁਸੀਂ ਜੁੜੇ ਹੋਏ ਹੋ, ਤੇ ਅਖੀਰ ਦੇ ਵਿੱਚ ਪ੍ਰੋਗਰਾਮ ਦੇ, ਕਿਉਂਕਿ ਮੈਂ ਵਾਰ ਵਾਰ ਅਖੀਰ ਕਹਿ ਰਿਹਾ ਪਰ ਅਖੀਰ ਕਰਨ ਦਾ ਮੇਰਾ ਦਿਲ ਨਹੀਂ ਕਰ ਰਿਹਾ, ਸੋ ਇਹ ਇੱਕ ਸਵਾਲ ਕਿ ਅਸੀਂ ਵੱਧ ਤੋਂ ਵੱਧ ਸਾਹਿਤ ਸ਼ਮਿੰਦਰ ਕਿਵੇਂ ਪੜ੍ਹ ਸਕਦੇ ਹਾਂ, ਕਿਸੇ ਕਿਤਾਬ ਨਾਲ ਕੋਈ ਤੁਹਾਡਾ ਅਜਿਹਾ ਤਜਰਬਾ ਕੀਤਾ ਮੈਨੂੰ ਦੱਸੋ ਕਿ ਕਿਤਾਬ ਸਾਡੀ ਜਿਹੜੀ ਅਸੀਂ ਚੁਣਦੇ ਹਾਂ, ਪੜ੍ਹਦੇ ਹਾਂ, ਸ਼ੁਰੂ ਕਰਦੇ ਹਾਂ, ਉਹ ਵਿੱਚ ਨਾ ਰਹੇ, ਅਧੂਰੀ ਨਾ ਰਹੇ, ਉਸ ਨੂੰ ਅਸੀਂ ਪੂਰੀ ਕਿਵੇਂ ਕਰ ਸਕਦੇ?
0: ਅਸੀਂ ਸਾਡੇ ਨਾ ਸਮਾਜ ਵਿੱਚ ਬਹੁਤ ਰਿਵਾਜ ਰਿਹਾ ਹੈਗਾ ਕਿ ਅਸੀਂ ਮੱਸਿਆਂ ਤੇ ਪੁੰਨਿਆਂ ਤੇ ਗੁਰਦੁਆਰਿਆਂ ਵਿੱਚ ਟਰਾਲੀਆਂ ਭਰ ਭਰ ਕੇ ਅਸੀਂ ਜਾਂਦੇ ਰਹੇ ਹੈਗੇ ਹਾਂ ਜੀ, ਤੇ ਸਾਨੂੰ ਹੁਣ ਇਹ ਬਹੁਤ ਸਾਰੇ ਮੇਲੇ, ਹੁਣ ਤੁਸੀਂ ਦੇਖੋ ਕਿ ਅਕਤੂਬਰ ਤੋਂ ਸ਼ੁਰੂ ਹੋਏ ਹੈਗੇ ਆ
1: ਸਾਡੇ ਜ਼ਿਲ੍ਹੇ ਦੇ
0: ਵਿੱਚ ਹੀ, ਹਾਂ, ਬਹੁਤ ਸਾਰੇ ਮੇਲੇ ਹੋ ਚੁੱਕੇ ਆ, ਤਾਂ ਇਹਨਾਂ ਮੇਲਿਆਂ ਤੇ ਅਸੀਂ ਖੁਦ ਜਾਈਏ, ਨਾਲਦਿਆਂ ਨੂੰ ਪ੍ਰੇਰਿਤ ਕਰੀਏ ਕਿ ਇਹਨਾਂ ਮੇਲਿਆਂ ਤੇ ਆਈਏ ਅਸੀਂ, ਤਾਂ ਉੱਥੇ ਐਕਸਪਰਟਸ ਅੱਡ ਅੱਡ ਵਿਸ਼ਿਆਂ ਬਾਰੇ ਆਪਣੇ ਵਿਚਾਰ ਰੱਖਦੇ ਹੈਗੇ ਆ, ਤਾਂ ਉਹਨਾਂ ਨੂੰ ਸੁਣੀਏ ਅਸੀਂ, ਤੇ ਕਿਤਾਬਾਂ ਉੱਥੇ ਹਰ ਮੇਲੇ ਦੇ ਵਿੱਚ ਸੈਸ਼ਨਸ ਦੇ ਨਾਲ ਨਾਲ ਉੱਥੇ ਪੁਸਤਕ ਮੇਲਾ ਵੀ ਹੁੰਦਾ ਹੈਗਾ, ਤਾਂ ਅਸੀਂ ਆਪਦੀ ਪਸੰਦ ਦੀਆਂ, ਮਤਲਬ ਪਸੰਦ ਤਾਂ ਪਾਰ ਪੜਨ ਤੋਂ ਬਾਅਦ ਪਤਾ ਲੱਗੂਗੀ
1: ਕਿ ਅਸੀਂ ਕੀ
0: ਲਾਈਕ ਕਰਦੇ ਹਾਂ ਅਸੀਂ, ਤਾਂ ਅਸੀਂ ਕਿਤਾਬਾਂ ਨਾਲ ਜੁੜੀਏ, ਕਿਤਾਬਾਂ ਖਰੀਦੀਏ, ਤੇ ਇਹ ਵੀ ਮਤਲਬ ਪੜ੍ਹ ਕੇ ਹੀ ਪਤਾ ਲੱਗਦਾ, ਇਸ ਤਰ੍ਹਾਂ ਦਾ ਕੋਈ ਨਹੀਂ ਹੈਗਾ ਤਰੀਕਾ ਕਿ ਅਸੀਂ ਪਹਿਲਾਂ ਹੀ ਜਾਣ ਸਕੀਏ ਕਿ ਕਿਤਾਬ ਚੰਗੀ ਹੈ ਜਾਂ ਮਾੜੀ ਹੈ, ਤਾਂ ਕੋਈ 5-7 ਜਾਂ 2-4 ਕਿਤਾਬਾਂ ਪੜ੍ਹ ਕੇ ਇਹ ਰਾਏ ਨਹੀਂ ਬਣਾ ਲੈਣੀ ਚਾਹੀਦੀ ਕਿ ਕਿਤਾਬਾਂ ਤਾਂ ਮਤਲਬ ਨਹੀਂ ਹੈਗੀਆਂ, ਤੁਸੀਂ ਜੁੜੇ ਰਹੋ ਕਿਤਾਬਾਂ ਨਾਲ, ਕੋਈ ਕਿਤਾਬ ਤੁਹਾਨੂੰ ਬਹੁਤ ਚੰਗੀ ਲੱਗੂਗੀ, ਕੋਈ ਠੀਕ ਠੀਕ

0: ਲੱਗੂਗੀ ਕੋਈ, ਕਿਸ ਤਰ੍ਹਾਂ ਲੱਗੂਗੀ। ਤਾਂ ਹੁਣ ਵਰਲਡ ਬੁੱਕ ਫੇਅਰ ਹੋ ਰਿਹਾ ਮਾਰਚ ਵਿੱਚ ਦਿੱਲੀ ਵਿੱਚ, ਜੋ ਹਰ ਸਾਲ ਹੁੰਦਾ ਹੈਗਾ। ਤਾਂ ਇਹੋ ਜਿਹੀਆਂ ਜਗ੍ਹਾ ਸਾਨੂੰ ਵਿਜ਼ਿਟ ਕਰਨੀਆਂ ਚਾਹੀਦੀਆਂ। ਇਸ ਨਹੀਂ ਕਿ ਸਿਰਫ ਅਸੀਂ ਆਖੀਏ ਕਿ ਕਿਤਾਬ ਤਾਂ ਅਸੀਂ ਇੱਥੋਂ ਹੀ ਲੈ ਲਾਂਗੇ ਤਾਂ ਸਾਨੂੰ ਉੱਥੇ ਦਿੱਲੀ ਜਾਣ ਦੀ ਕੀ ਲੋੜ ਹੈ, ਹਨਾ। ਤਾਂ ਪਰ ਉੱਥੇ ਉਸ ਫੀਲਡ ਦੇ, ਸਾਹਿਤਕ ਖੇਤਰ ਦੇ ਲੋਕ ਪਹੁੰਚੇ ਹੋਏ ਹੁੰਦੇ ਆ, ਜਿਨ੍ਹਾਂ ਦੀਆਂ ਸਾਨੂੰ, ਜਿਨ੍ਹਾਂ ਨੂੰ ਦੇਖਣ ਦਾ, ਸੁਣਨ ਦਾ ਮੌਕਾ ਮਿਲਦਾ, ਉਹਨਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਦਾ। ਤੇ ਉਹ ਮਾਹੌਲ ਹੀ, ਔਰਾ ਹੀ ਇੱਕ ਇਸ ਤਰ੍ਹਾਂ ਦਾ ਹੁੰਦਾ ਹੈਗਾ ਕਿ ਸਾਨੂੰ ਬਹੁਤ ਪੋਜ਼ਿਟਿਵਿਟੀ ਉੱਥੋਂ, ਸਕਾਰਾਤਮਕਤਾ ਜਿਹੜੀ ਆ ਉਹ ਮਿਲਦੀ ਹੈ। ਤਾਂ ਸਾਨੂੰ ਇਹੋ ਜਿਹੀਆਂ ਜਗ੍ਹਾ ਨੂੰ ਵਿਜ਼ਿਟ ਕਰਨਾ ਚਾਹੀਦਾ ਜ਼ਰੂਰ। ਸਾਨੂੰ ਇਹ ਜੋ ਸਾਹਿਤਕ ਪ੍ਰੋਗਰਾਮ ਹੈਗੇ ਆ ਇਹਨਾਂ ਨਾਲ ਜੁੜਨਾ ਚਾਹੀਦਾ, ਜਿਵੇਂ ਕਿ ਤੁਸੀਂ ਆਪਦੇ ਰੇਡੀਓ ਦੇ ਥਰੂ ਵੀ, ਇਸ ਚੈਨਲ ਦੇ ਥਰੂ ਵੀ ਲੇਖਕਾਂ ਨਾਲ ਜਾਂ ਹੋਰ ਜੋ ਬੁੱਧੀਜੀਵੀ ਹੈਗੇ ਉਹਨਾਂ ਨਾਲ ਮਿਲਵਾਉਂਦੇ ਰਹਿੰਦੇ ਹੋ, ਜੁੜੇ ਰਹਿਣਾ ਚਾਹੀਦਾ ਸਾਡੇ ਕੋਲ।
1: ਆਕਾਸ਼ਵਾਣੀ
0: ਜੁੜੇ ਰਹਿਣਾ ਚਾਹੀਦਾ ਆਕਾਸ਼ਵਾਣੀ ਦੇ ਨਾਲ।
1: ਅਸੀਂ ਮੇਲੇ ਤਾਂ ਤੁਹਾਨੂੰ ਦੋਸਤੋ ਮੁਹੱਈਆ ਨਹੀਂ ਕਰਵਾਉਂਦੇ, ਪਰ ਮੇਲੇ ਵਰਗੀ ਮੁਲਾਕਾਤ ਜਿਹੜੀ ਅੱਜ ਸਾਨੂੰ ਸ਼ਮਿੰਦਰ ਹੋਰਾਂ ਨੇ ਮੁਹੱਈਆ ਕਰਵਾਈ ਹੈ, ਅਜਿਹੇ ਸਬੱਬ ਆਕਾਸ਼ਵਾਣੀ ਸੁਣਨ ਵਾਲੇ ਸਰੋਤਿਆਂ ਦੇ ਲਈ ਬਣਦੇ ਰਹਿੰਦੇ ਨੇ। ਸ਼ਮਿੰਦਰ, ਤੁਸੀਂ ਸਾਡੇ ਸਟੂਡੀਓ 'ਚ ਆਏ, ਸ਼ਿਰਕਤ ਕੀਤੀ ਸਾਡੇ ਇਸ ਪ੍ਰੋਗਰਾਮ 'ਚ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।
0: ਜੀ, ਬਹੁਤ ਸ਼ੁਕਰੀਆ ਮਨਦੀਪ, ਤੇ ਸਾਰੇ ਸਰੋਤਿਆਂ ਨੂੰ ਮੇਰੀ ਸਤਿ ਸ੍ਰੀ ਅਕਾਲ, ਤੇ ਆਪਾਂ ਫਿਰ ਕਦੇ ਫਿਰ ਮਿਲਾਂਗੇ ਤੇ ਹੋਰ ਗੱਲਾਂ ਕਰਾਂਗੇ।
1: ਜੀ ਬਿਲਕੁਲ, ਸ਼ੁਕਰੀਆ।
2: ਪ੍ਰੋਗਰਾਮ ਸੁਖਨ ਦੇ ਵਾਰਸ ਦੇ ਤਹਿਤ ਹੁਣੇ ਤੁਸੀਂ ਸੁਣ ਰਹੇ ਸੀ ਇੱਕ ਮੁਲਾਕਾਤ ਕਵਿਤਰੀ ਸ਼ਮਿੰਦਰ ਕੌਰ ਨਾਲ। ਮੁਲਾਕਾਤੀ ਸਨ ਮਨਦੀਪ ਰਜੌਰਾ। ਕਿਸਾਨ ਵੀਰਾਂ ਤੇ ਭੈਣਾਂ ਲਈ ਖੁਸ਼ਖਬਰੀ, ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ 20 ਜੂਨ ਨੂੰ ਹੁਗਲੀ ਪੱਛਮੀ ਬੰਗਾਲ ਤੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 23ਵੀਂ ਕਿਸ਼ਤ ਜਾਰੀ ਕਰਨਗੇ। ਇਸ ਦੇ ਤਹਿਤ 9,44,00,000 ਤੋਂ ਵੀ ਵਧੇਰੇ ਕਿਸਾਨਾਂ ਦੇ ਖਾਤਿਆਂ 18,880 ਕਰੋੜ ਰੁਪਏ ਪਾਏ ਜਾਣਗੇ। PM ਸਨਮਾਨ ਨਿਧੀ ਦੀ ਇਸ ਕਿਸ਼ਤ ਦੇ ਨਾਲ ਕਿਸਾਨਾਂ ਨੂੰ ਪ੍ਰਦਾਨ ਕੀਤੀ ਗਈ ਕੁੱਲ ਰਾਸ਼ੀ 4,46,000 ਕਰੋੜ ਰੁਪਏ ਤੋਂ ਵਧੇਰੇ ਹੋ ਜਾਏਗੀ, ਜੋ ਕਿ ਕਰੋੜਾਂ ਹੀ ਕਿਸਾਨ ਪਰਿਵਾਰਾਂ ਨੂੰ ਆਰਥਿਕ ਸੁਰੱਖਿਆ ਤੇ ਮਜ਼ਬੂਤੀ ਪ੍ਰਦਾਨ ਕਰ

ਹੁਣੇ ਤੁਸੀਂ ਸੁਣ ਰਹੇ ਸੀ ਐਮੀ ਵਿਰਕ ਦੀ ਆਵਾਜ਼ ਦੇ ਵਿੱਚ ਇਹ ਗੀਤ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 MHz ਤੇ। ਸਟੂਡੀਓ ਦੇ ਘੜਦੇ ਅਨੁਸਾਰ ਸਮਾਂ ਹੋ ਰਿਹਾ 10:59 ਮਿੰਟ ਤੇ 32 ਸਕਿੰਟ ਦਾ। ਹੁਣ ਤੋਂ ਕੁਝ ਹੀ ਪਲਾਂ ਬਾਅਦ ਯਾਨੀ ਕਿ ਠੀਕ 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਤੇ 11:05 ਤੋਂ ਲੈ ਕੇ 12:00

ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਐਫਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ ਸਟੂਡੀਓ।

ਜਿਹੜਾ ਤੇਰੇ ਅੰਦਰ ਹੈ ਉਹ ਜਤਾਇਆ ਕਰ। ਜਿਹੜਾ ਤੇਰੇ ਅੰਦਰ ਹੈ ਉਹ ਜਤਾਇਆ ਕਰ। ਓਏ ਜੇ ਮੋਹ ਕਰਦਾ ਤੇ ਮੋਹ ਜਤਾਇਆ ਕਰ। ਤੂੰ ਕਿਉਂ ਨਹੀਂ ਕਹਿੰਦਾ ਆ ਜਾ ਭੱਜ ਕੇ ਮਿਲਣਾ। ਤੂੰ ਕਿਉਂ ਨਹੀਂ ਕਹਿੰਦਾ ਆ ਜਾ ਭੱਜ ਕੇ ਮਿਲਣਾ। ਜੇ ਤੇਰੇ ਅੰਦਰ ਪੈਂਦੀ ਹੈ ਖੋ ਜਤਾਇਆ ਕਰ। ਕਿਹੜੀ ਤੈਨੂੰ ਸੰਗ ਮਰੀਦਾ ਮਾਰਦੀ, ਹੱਥ ਫੜ ਕੇ ਤੂੰ ਆਪਣੀ ਸ਼ੋ ਜਤਾਇਆ ਕਰ। ਕਿਉਂ ਇਸ਼ਕੇ ਨੂੰ ਸਿਆਣਾ ਕਰਦਾ ਫਿਰਦਾ ਈ, ਕਿਉਂ ਇਸ਼ਕੇ ਨੂੰ ਸਿਆਣਾ ਕਰਦਾ ਫਿਰਦਾ ਈ। ਚੱਲਾ ਏ ਤੇ ਚੱਲਾ ਹੋ ਜਤਾਇਆ ਕਰ, ਚੱਲਾ ਏ ਤੇ ਚੱਲਾ ਹੋ ਜਤਾਇਆ ਕਰ। ਜੀ ਹਾਂ, ਪ੍ਰੋਗਰਾਮ ਲੈਟ ਅਸ ਰੌਕ ਐਂਡ ਡਾਂਸ ਲੈ ਕੇ ਹਾਜ਼ਰ ਕਿਰਨਪਾਲ ਤੁਹਾਡੇ ਨਾਲ। ਪ੍ਰੋਗਰਾਮ ਆਕਾਸ਼ਵਾਣੀ ਐਫ ਐਮ ਬਠਿੰਡਾ ਤੇ ਤੁਸੀਂ ਆਨੰਦ ਮਾਣੋਗੇ ਜੀ ਇਹ। ਸੋ ਇਸ ਦੇ ਵਿੱਚ ਵਧੀਆ ਵਧੀਆ ਗੀਤ, ਉਹ ਗੀਤ ਜਿਨ੍ਹਾਂ ਤੇ ਤੁਹਾਡੇ ਆਪਣੇ ਆਪ ਹੀ ਪੈਰ ਥਿੜਕ ਉੱਠਣ। ਤੇ ਚਲੋ ਫਿਰ ਸਵੀਟੀ ਵੱਲ ਚੱਲਦੇ ਹਾਂ। ਮੇਰੇ ਕਹਿਣ ਦਾ ਮਤਲਬ ਕਿ ਆਪਾਂ ਗੀਤ ਸੁਣਦੇ ਹਾਂ ਸਵੀਟੀ ਵਾਲਾ। ਹੁਣ ਇਹ ਨਾ ਕਹਿ ਦਿਓ ਕਿ ਮੈਂ ਦੀਪੂ ਛਾਵੜਾ ਨੂੰ ਕਹਿ ਰਹੀ ਹਾਂ, ਨਹੀਂ ਕਹਿ ਸਕਦੀ। ਇਹ ਤਾਂ ਹੁਣ ਜਿਹੜਾ ਬਈ ਜਿਹੜੀ ਸਵੀਟੀ ਨੂੰ ਕਹਿੰਦਾ ਉਸੇ ਨੂੰ ਕਹਿੰਦਾ।

0: ਖੁਸ਼ੀਆਂ ਦਾ ਪੈਗਾਮ ਪੀਐਮ ਕਿਸਾਨ
1: ਪੀਐਮ ਕਿਸਾਨ
2: ਕਿਸਾਨ ਵੀਰਾਂ ਤੇ ਭੈਣਾਂ ਲਈ ਖੁਸ਼ਖਬਰੀ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ 20 ਜੂਨ ਨੂੰ ਹੁਗਲੀ ਪੱਛਮੀ ਬੰਗਾਲ ਤੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 23ਵੀਂ ਕਿਸ਼ਤ ਜਾਰੀ ਕਰਨਗੇ। ਇਸ ਦੇ ਤਹਿਤ 9,44,00,000 ਤੋਂ ਵੀ ਵਧੇਰੇ ਕਿਸਾਨਾਂ ਦੇ ਖਾਤਿਆਂ 18,880 ਕਰੋੜ ਰੁਪਏ ਪਾਏ ਜਾਣਗੇ। ਪੀਐਮ ਸਨਮਾਨ ਨਿਧੀ ਦੀ ਇਸ ਕਿਸ਼ਤ ਦੇ ਨਾਲ ਕਿਸਾਨਾਂ ਨੂੰ ਪ੍ਰਦਾਨ ਕੀਤੀ ਗਈ ਕੁੱਲ ਰਾਸ਼ੀ 4,46,000 ਕਰੋੜ ਰੁਪਏ ਤੋਂ ਵਧੇਰੇ ਹੋ ਜਾਏਗੀ, ਜੋ ਕਿ ਕਰੋੜਾਂ ਹੀ ਕਿਸਾਨ ਪਰਿਵਾਰਾਂ ਨੂੰ ਆਰਥਿਕ ਸੁਰੱਖਿਆ ਤੇ ਮਜ਼ਬੂਤੀ ਪ੍ਰਦਾਨ ਕਰ ਰਹੀ ਹੈ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 20 ਜੂਨ ਦਿਨ ਸ਼ਨੀਵਾਰ ਸ਼ਾਮ 5:30 ਵਜੇ ਹਫਤਾਵਾਰੀ ਸਿਲਸਿਲਾ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਸਾਡਾ ਵਿਸ਼ਾ ਹੋਵੇਗਾ ਅਰਦਾਸ ਦਰਸ਼ਨ ਰੂਪ ਅਭਿਆਸ।

ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਹੋਣਗੇ ਸ਼੍ਰੀ ਬਲਜੀਤ ਸ਼ਰਮਾ। ਸਰਵਣ ਕਰਨਾ ਨਾ ਭੁੱਲਿਓ। 20 ਜੂਨ ਦਿਨ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ।

ਕੁਝ ਸ਼ਾਇਰ ਕਵਿਤਾ ਲਿਖਦੇ ਨੇ, ਪਰ ਇੱਕ ਸ਼ਾਇਰ ਐਸਾ ਵੀ ਸੀ ਜੋ ਆਪਣਾ ਦਰਦ ਹੀ ਗਾ ਗਿਆ। ਇਸ਼ਕ ਵਿਛੋੜਾ ਤੜਪ ਤੇ ਰੂਹ ਦੀਆਂ ਚੀਕਾਂ, ਏਸੀ ਦੁਨੀਆਂ ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੀਆਂ।

0: ਉਹ ਗਿਆਨ ਬਾਈ, ਜਦੋਂ ਤੂੰ ਕੰਮ ਸ਼ੁਰੂ ਕੀਤਾ ਸੀ ਤਾਂ ਲੋਕਾਂ ਤੱਕ ਆਪਣੀ ਪਹੁੰਚ ਕਿਵੇਂ ਕੀਤੀ?
1: ਉਹ ਕਿਵੇਂ, ਕੀ ਗੱਲ ਹੋ ਗਈ?
0: ਉਹ ਬਾਈ, ਮੈਂ ਵੀ ਨਵੀਂ ਦੁਕਾਨ ਖੋਲ ਲਈ ਤੇ ਨਵਾਂ ਮਾਲ ਵੀ ਪਾ ਲਿਆ, ਸਕੀਮਾਂ ਵੀ ਬੜੀਆਂ ਦੇਤੀਆਂ, ਪਰ ਸਮਝ ਨਹੀਂ ਆਉਂਦੀ ਲੋਕਾਂ ਤੱਕ ਆਪਣੇ ਕੰਮ ਦੀ ਪਹੁੰਚ ਕਿਵੇਂ ਕਰੀਏ?
1: ਉਹ ਫਿਕਰ ਕਰਨ ਦੀ ਕੋਈ ਗੱਲ ਨਹੀਂ, ਆਲ ਇੰਡੀਆ ਰੇਡੀਓ ਆਕਾਸ਼ਵਾਣੀ FM ਬਠਿੰਡਾ ਦਾ ਸਹਾਰਾ ਲੈ।
0: ਨਾ ਉਹ ਕਿਸ ਤਰ੍ਹਾਂ ਬਾਈ?
1: ਆਕਾਸ਼ਵਾਣੀ FM ਬਠਿੰਡਾ ਤੇ ਮਸ਼ਹੂਰੀ ਦੇ ਕੇ ਸਿਰਫ ਬਠਿੰਡਾ ਹੀ ਨਹੀਂ, ਨੇੜੇ ਤੇੜੇ ਦੇ 70 ਕਿਲੋਮੀਟਰ ਦੇ ਦਾਇਰੇ ਤੱਕ ਤੁਸੀਂ ਆਪਣੀ ਗੱਲ ਪਹੁੰਚਾ ਸਕਦੇ ਹੋ। ਜਦੋਂ ਮੈਂ ਕੰਮ ਖੋਲਿਆ ਸੀ ਉਸ ਵੇਲੇ ਮੈਂ ਇਹੀ ਕੀਤਾ ਸੀ, ਤੇ ਅੱਜ ਵੇਖ ਬਿਜ਼ਨਸ ਤਾਂ ਚੱਲਿਆ ਹੀ ਤੇ ਬਠਿੰਡੇ ਦੇ ਆਲੇ ਦੁਆਲੇ 70 ਕਿਲੋਮੀਟਰ ਤੱਕ ਮਿੱਤਰਾਂ ਦਾ ਨਾਂ ਚੱਲਦਾ।
0: ਬਈ ਇਹਦੇ ਲਈ ਕਰਨਾ ਕੀ ਪਊਗਾ?
1: ਕਰਨਾ ਹੈ ਇੱਕ ਨੰਬਰ ਡਾਇਲ 78-379-63-306 ਤੇ ਇਸ ਨੰਬਰ ਤੇ ਇਸ਼ਤਿਹਾਰ ਦੇਣ ਲਈ ਜਾਣਕਾਰੀ ਹਾਸਲ ਕਰ ਸਕਦੇ ਹੋ। ਨਾਲੋ ਨਾਲ ਇੱਕ ਈਮੇਲ ਵੀ ਤੁਸੀਂ ਕਰ ਸਕਦੇ ਹੋ AIRFM.BTI@gmail.com ਦੇ ਉੱਤੇ।
0: ਇਹ ਤਾਂ ਬਾਈ ਤੂੰ ਬਹੁਤ ਸੌਖਾ ਕਰਤਾ, ਮੈਂ ਵੀ ਹੁਣੇ ਡਾਇਲ ਕਰਦਾ 78-379-63-306।

0: प्रोग्राम घर परिवार।
1: प्रोग्राम घर परिवार।
0: जी प्रोग्राम घर परिवार लेके हाजिर है जी किरण पाल तमाम बीबियां भैणां दे नाल। बिल्कुल बाई होरी नाल ही होणगे अपनी। बाई होरी तुहानू भी सत श्री अकाल। नाराज आपां किसे नूं नहीं करना। आपां नाराज करना क्यों है दसो। देखो सुनण वाली गल है तां सारे सुणगे कि कन कंधां दे ने उच्चे की कहां। सहन तां हन जानकारां वास्ते इक गल हुंदी किसे इक्को लई ते इक गल हुंदी हजारां वास्ते। सो इह जिहड़ी गल है इह हजारां दे नहीं लई नहीं इह लखां करोड़ां दे लई है। ਇਹ ਮੇਰੇ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਤਮਾਮ ਪਿਆਰੇ ਸਰੋਤਿਆਂ ਦੇ ਲਈ ਹੈ। ਸੋ ਇਹ ਦਿਲ ਦੀਆਂ ਗੱਲਾਂ ਦਿਲ ਦੇ ਨਾਲ ਹੀ ਸਾਂਝੀਆਂ ਹੋਣਗੀਆਂ ਸਾਡੀਆਂ ਦਿਲ ਵਾਲੀਆਂ ਭੈਣਾਂ ਦੇ ਨਾਲ। ਜੀ ਹਾਂ ਪ੍ਰੋਗਰਾਮ ਘਰ ਪਰਿਵਾਰ ਦੇ ਵਿੱਚ ਇੱਕ ਵਾਰੀ ਫਿਰ ਮੇਰੀਆਂ ਬੀਬੀਆਂ ਭੈਣਾਂ ਦਾ ਖਾਸ ਤੌਰ 'ਤੇ ਸਵਾਗਤ ਮੈਂ ਭਰਾਵੋ ਇਸ ਕਰਕੇ ਕਰਦੀ ਹੁੰਦੀ ਹਾਂ ਤੁਸੀਂ ਸਮਝਿਆ ਕਰੋ। ਤੁਸੀਂ ਪਤਾ ਨਹੀਂ ਕਿਉਂ ਇੰਨਾ ਫਿਕਰ ਕਰਨ ਲੱਗੇ ਹੋ ਨੇ ਵੀ ਕੁੜੀ ਸਾਡਾ ਨਾਮ ਨਹੀਂ ਲੈਂਦੀ। ਮੈਂ ਨਾਮ ਲੈਂਦੀ ਹਾਂ ਤੁਹਾਡਾ। ਅੱਜ ਭੈਣਾਂ ਦੀ ਪਸੰਦ ਹੈ। ਤੁਸੀਂ ਹੋਰ ਸੁਣੋ ਕਿ ਪਸੰਦ ਵੀ ਉਹਨਾਂ ਦੀ ਮੈਂ ਉਹਨਾਂ ਦੇ ਘਰੇ ਜਾ ਕੇ ਪੂਰੀ ਕਰਨੀ ਹੈ। ਪੁੱਛੋ ਕਿਵੇਂ। ਹੁਣ ਮੈਂ 0154-42-4431 ਨੰਬਰ ਇਹ ਤਾਂ ਕਹਿੰਦੀ ਨਹੀਂ ਵੀ ਤੁਸੀਂ ਡਾਇਲ ਕਰੋ। ਮੈਂ ਕਹਿ ਰਹੀ ਹਾਂ ਕਿ 0164-42-4431 ਨੰਬਰ ਮੈਂ ਡਾਇਲ ਕਰਨਾ ਹੈ ਅਤੇ ਮੈਂ ਬੀਬੀ ਭੈਣ ਜਿਹੜੀ ਵੀ ਮੇਰੇ ਕੋਲ ਪਹੁੰਚ ਗਈ ਅਤੇ ਯਾਨੀ ਕਿ ਜਿਹੜੀ ਬੀਬੀ ਭੈਣ ਦਾ ਕੰਟੈਕਟ ਮੇਰੇ ਕੋਲ ਹੈਗਾ ਸੰਪਰਕ ਮੇਰੇ ਕੋਲ ਹੈਗਾ ਅਤੇ ਆਪਾਂ ਉਹਦੇ ਨਾਲ ਗੱਲ ਕਰਨ ਦੇ ਲਈ ਉਹਦੇ ਘਰ ਪਹੁੰਚ ਜਾਣਾ ਤਾਂ ਹੁਣ ਤੁਸੀਂ ਦਰਵਾਜ਼ਾ ਖੋਲ੍ਹ ਲੈਣਾ ਭੈਣੋ। ਇਹ ਨਾ ਹੋਵੇ ਵੀ ਕਿ ਗਰਮੀ ਦੇ ਦਿਨ ਹੈ ਅਤੇ ਆਪਾਂ ਸ਼ਾਂਤੀ ਦੇ ਨਾਲ ਐਸ਼ ਦੇ ਨਾਲ ਕੂਲਰ 'ਚ ਪਾਣੀ ਪਾ ਰੱਖਿਆ ਹੋਵੇ ਜਾਂ ਫਿਰ ਏਸੀ ਛੱਡ ਰੱਖਿਆ ਹੋਵੇ ਅਤੇ ਆਨੰਦ ਦੇ ਨਾਲ ਅੰਦਰ ਪਏ ਹੋਈਏ ਅਤੇ ਅਸੀਂ ਇੱਧਰ ਦਰਵਾਜ਼ੇ ਠੱਕ ਠੱਕ ਠੱਕ ਠੱਕ ਕਰਦੇ ਰਹੀਏ। ਸੋ ਕਿਰਨ ਪਾਲ ਪਹੁੰਚ ਰਹੀ ਹੈ ਆਪ ਜੀ ਦੇ ਦੁਆਰ। ਭੈਣੋ ਉਡੀਕ ਕਰੋ ਮੇਰੀ ਆਉਣ ਦੀ। 0154-42-4331 ਨੰਬਰ ਡਾਇਲ ਕਰਕੇ ਆਵਾਂਗੀ। ਉਦੋਂ ਤੱਕ ਆਨੰਦ ਮਾਣੋ ਇਸ ਪਿਆਰੇ ਜਿਹੇ ਗੀਤ ਦਾ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਲੈਟ ਅਸ ਰੌਕ ਐਂਡ ਡਾਂਸ। ਐਫਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਮੁਤਾਬਿਕ ਠੀਕ 12:30 ਤੇ 40 ਸਕਿੰਟ ਹੋ ਰਹੇ ਨੇ। ਇਹ ਵੇਲਾ ਹੋ ਰਿਹਾ ਭੈਣਾਂ ਦੇ ਪ੍ਰੋਗਰਾਮ ਘਰ ਪਰਿਵਾਰ ਦਾ। ਸੁਣਦੇ ਹਾਂ

ਸ਼ਿਕਵਿਆਂ ਤੋਂ ਦੂਰ ਰੱਖ ਕੇ, ਕਿਉਂਕਿ ਗਿਲੇ ਸ਼ਿਕਵੇ ਆਪਣੇ ਥਾਂ ਤੇ ਆਉਂਦੇ ਰਹਿਣਗੇ ਭੈਣੋ, ਹੈ ਨਾ। ਇਹ ਸਾਡੀ ਜਿਹੜੀ ਇਸ ਤਰੀਕੇ ਦੇ ਹੁੰਦੇ ਆ ਨਾ ਉਤਰਾਅ ਚੜਾ, ਇਹ ਆਉਂਦੇ ਹੀ ਰਹਿੰਦੇ ਆ, ਇਹ ਹਵਾਵਾਂ ਵਗਦੀਆਂ ਹੀ ਰਹਿਣੀਆਂ ਤੱਤੀਆਂ ਠੰਡੀਆਂ। ਇਹਨਾਂ ਦੇ ਵਿੱਚ ਅਸੀਂ ਕਿਵੇਂ ਸਕੂਨ ਦੇ ਨਾਲ ਚੱਲਣਾ, ਉਹ ਹੈ ਸਾਡੇ ਕੋਲੇ ਹਾਸਾ, ਆਪਣੀ ਆਪ ਨੂੰ ਖੁਸ਼ ਰੱਖਣਾ, ਆਪਣੀ ਹਾਸੀ ਦੇ ਨਾਲ ਦੂਸਰਿਆਂ ਨੂੰ ਖੁਸ਼ ਰੱਖਣਾ। ਸੋ ਠਹਾਕੇ ਲਾਇਆ ਕਰੋ, ਹਾਸਿਆ ਕਰੋ, ਗਾਇਆ ਕਰੋ, ਨਹੀਂ ਗਾਉਣਾ ਆਉਂਦਾ ਤਾਂ ਆਕਾਸ਼ਵਾਣੀ FM ਬਠਿੰਡਾ ਸੁਣਿਆ ਕਰੋ।

0: ਜੀ ਭੈਣੋ, ਵੈਸੇ ਇੱਕ ਗੱਲ ਹੈਗੀ ਹੈ ਭੈਣੋ, ਅੱਜ ਤਾਂ ਸਾਲੀ ਦੀਆਂ ਚਹੇਡਾਂ ਵਾਲੀ ਗੱਲ ਹੋਈ ਪਈ ਆ। ਤੁਹਾਨੂੰ ਮੈਂ ਕੁਛ ਹੋਰ ਕਹਿੰਦੀ ਹਾਂ, ਫਿਰ ਬਾਅਦ ਦੇ ਵਿੱਚ ਕੁਛ ਹੋਰ ਨਿਕਲ ਆਉਂਦਾ ਹੈ ਨਾ। ਤੁਸੀਂ ਵੀ ਕਹੋਗੇ ਵੀ ਅੱਜ ਕਿਰਨ ਕਿਹੜੇ ਫਨੀ ਮੂਡ ਦੇ ਵਿੱਚ ਬੈਠੀ ਹੈ। ਵੈਸੇ ਮੇਰਾ ਮੂਡ ਬਹੁਤ ਵਧੀਆ ਸੀ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਮੈਂ ਚਾਹੁੰਦੀ ਸੀ ਕਿ ਮੈਂ ਤੁਹਾਡੇ ਨਾਲ ਢੇਰ ਸਾਰੀਆਂ ਗੱਲਾਂ ਕਰਾਂ। ਪਰ ਫਿਰ ਗੱਲ ਇਹ ਹੈ ਕਿ ਆਪਣੇ ਕਹੇ ਤੋਂ ਕਿੱਥੇ ਹੁੰਦਾ ਹੁੰਦਾ ਹੈ ਨਾ। ਇਹ ਤਾਂ ਜੋ ਯੂਨੀਵਰਸ ਨੇ ਜਾਂ ਪਰਮਾਤਮਾ ਨੇ ਜਿਵੇਂ ਲਿਖਿਆ ਉੱਦਾਂ ਹੀ ਹੋਣਾ। ਅਸੀਂ ਆਪਦੇ ਤਰੀਕੇ ਨਾਲ ਤਾਂ ਬੜਾ ਕੁਛ ਕਰਦੇ ਹਾਂ ਵੀ ਇਹ ਕਰ ਲਾਂਗੇ ਉਹ ਕਰ ਲਾਂਗੇ, ਨਹੀਂ ਹੁੰਦਾ ਹੁੰਦਾ ਉੱਦਾਂ। ਸੋ ਖੈਰ, ਬਸ ਇਹ ਹੋ ਸਕਦਾ ਕਿ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਕਿਰਨ ਪਾਲੂ ਦਾ ਇਜਾਜ਼ਤ ਅੱਜ ਦਾ ਪ੍ਰੋਗਰਾਮ ਘਰ ਪਰਿਵਾਰ ਖਤਮ ਕਰਨ ਦੀ। ਧੰਨਵਾਦ।
1: ਪ੍ਰੋਗਰਾਮ ਘਰ ਪਰਿਵਾਰ
0: ਤੁਸੀਂ ਸੁਣ ਰਹੇ ਸੀ ਭੈਣਾਂ ਦਾ ਪ੍ਰੋਗਰਾਮ ਘਰ ਪਰਿਵਾਰ।

101.1 MHz ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਕੜੀ ਮੁਤਾਬਿਕ ਠੀਕ 1:10 ਤੇ ਅਸੀਂ ਸੁਣਾਂਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। ਇਹਨਾਂ ਖਬਰਾਂ ਦੇ ਲਈ ਚੰਦ ਪਲ ਕਰਾਂਗੇ ਇੰਤਜ਼ਾਰ।

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਕੱਲ੍ਹ ਦੁਨੀਆ ਭਰ ਵਿਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਵੇਗਾ। ਇਸ ਸਾਲ 12ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦਾ ਵਿਸ਼ਾ ਸਿਹਤਮੰਦ ਉਮਰ ਲਈ ਯੋਗ ਰੱਖਿਆ ਗਿਆ। ਇਹ ਵਿਸ਼ਾ ਹਰ ਉਮਰ ਵਿਚ ਯੋਗ ਦੀ ਮਹੱਤਤਾ ਨੂੰ ਦਰਸਾਉਂਦਾ ਹੈ। ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਲਈ ਸਭਿਆਚਾਰਕ ਮੰਤਰਾਲਾ ਦੇਸ਼ ਭਰ ਵਿਚ 100 ਥਾਵਾਂ ਤੇ ਵਿਸ਼ੇਸ਼ ਸਮਾਗਮਾਂ ਦਾ ਆਯੋਜਨ ਕਰ ਰਿਹਾ ਹੈ। ਇਹ ਸਮਾਗਮ ਭਾਰਤ ਦੀ ਅਮੀਰ ਵਿਰਾਸਤ ਤੇ ਯੋਗ ਰਿਵਾਇਤਾਂ ਦਾ ਵਿਖਾਲਾ ਕਰਨਗੇ। ਇਸ ਦੌਰਾਨ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਕੇਂਦਰੀ ਸੰਚਾਰ ਬਿਊਰੋ ਜਲੰਧਰ ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਸਿਲਸਿਲੇ ਚ ਬੀਤੇ ਦਿਨੀ DAV ਕਾਲਜ ਜਲੰਧਰ ਵਿਖੇ ਇਕ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਯੋਗ ਸੈਸ਼ਨ ਵਿਚ 200 ਤੋਂ ਵੱਧ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਹਿੱਸਾ ਲਿਆ। ਯੋਗ ਸੈਸ਼ਨ ਦੀ ਅਗਵਾਈ ਯੋਗ ਇੰਸਟਰਕਟਰ ਸੈਲੇਸ਼ ਜੈਨ ਅਤੇ ਜੈ ਮਿੱਤਲ ਨੇ ਕੀਤੀ। ਉਨ੍ਹਾਂ ਆਯੁਸ਼ ਮੰਤਰਾਲੇ ਵੱਲੋਂ ਨਿਰਧਾਰਿਤ ਯੋਗ ਪ੍ਰੋਟੋਕਾਲ ਮੁਤਾਬਕ ਸਿਖਲਾਈ ਦਿੰਦਿਆਂ ਸੰਤੁਲਨ ਤੇ ਤਣਾਅ ਤੋਂ ਰਾਹਤ ਲਈ ਵੱਖ ਵੱਖ ਯੋਗ ਆਸਣਾਂ ਅਤੇ ਪ੍ਰਾਣਾਯਾਮ ਕਰਵਾਏ। ਕਾਲਜ ਦੇ ਪ੍ਰਿੰਸੀਪਲ ਡਾਕਟਰ ਅਨੂਪ ਕੁਮਾਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਵਿਦਿਆਰਥੀ ਜੀਵਨ ਚ ਯੋਗ ਦੀ ਮਹੱਤਤਾ ਤੇ ਚਾਨਣਾ ਪਾਇਆ। ਉਨ੍ਹਾਂ ਵਿਦਿਆਰਥੀਆਂ ਨੂੰ ਲੰਮੇ ਸਮੇਂ ਦੀ ਸਿਹਤ ਤੇ ਤੰਦਰੁਸਤੀ ਵਾਸਤੇ ਯੋਗ ਨੂੰ ਆਪਣੀ ਰੋਜ਼ਮਰਾ ਦਾ ਹਿੱਸਾ ਬਣਾਉਣ ਦੀ ਸਲਾਹ ਦਿੱਤੀ। ਉਨ੍ਹਾਂ ਪ੍ਰੋਗਰਾਮ ਦੇ ਆਯੋਜਨ ਲਈ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਉਪਰਾਲਿਆਂ ਦੀ ਵੀ ਸ਼ਲਾਘਾ ਕੀਤੀ। ਕੇਂਦਰੀ ਸੰਚਾਰ ਬਿਊਰੋ ਦੀ ਨੁਮਾਇੰਦਗੀ ਕਰਦੇ ਹੋਏ ਗੁਰਕਮਲ ਸਿੰਘ ਨੇ ਦੱਸਿਆ ਕਿ ਕੇਂਦਰੀ ਸੰਚਾਰ ਬਿਊਰੋ ਲੋਕਾਂ ਤੱਕ ਕੇਂਦਰ ਸਰਕਾਰ ਦੀਆਂ ਵੱਖ ਵੱਖ ਯੋਜਨਾਵਾਂ ਬਾਰੇ ਜਾਣਕਾਰੀ ਪਹੁੰਚਾਉਣ ਲਈ ਇਕ ਨੋਡਲ ਏਜੰਸੀ ਵਜੋਂ ਕੰਮ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਅੱਜ ਉਨ੍ਹਾਂ ਦੇ ਜਨਮ ਦਿਨ ਦੇ ਮੌਕੇ ਤੇ ਵਧਾਈ ਦਿੱਤੀ ਹੈ। ਸ੍ਰੀ ਮੋਦੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੀ ਸਾਦਗੀ, ਨਿਮਰਤਾ ਅਤੇ ਲੋਕ ਸੇਵਾ ਪ੍ਰਤੀ ਵਚਨਬੱਧਤਾ ਦੇਸ਼ ਵਾਸੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ਸ੍ਰੀ ਮੋਦੀ ਨੇ ਕਿਹਾ ਕਿ ਰਾਸ਼ਟਰਪਤੀ ਮੁਰਮੂ ਨੇ ਦੇਸ਼ ਦੀ ਸ਼ਾਨਦਾਰ ਸੇਵਾ ਕੀਤੀ ਹੈ ਅਤੇ ਖਾਸ ਤੌਰ ਤੇ ਸਮਾਜ ਦੇ ਵਾਂਝੇ ਵਰਗਾਂ ਦੀ ਭਲਾਈ ਲਈ ਵਚਨਬੱਧ ਰਹੇ ਨੇ। ਉਨ੍ਹਾਂ ਨੇ ਰਾਸ਼ਟਰਪਤੀ ਮੁਰਮੂ ਦੀ ਲੰਬੀ ਉਮਰ ਤੇ ਤੰਦਰੁਸਤ ਜੀਵਨ ਦੀ ਕਾਮਨਾ ਕੀਤੀ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੇ ਸੰਦੇਸ਼ ਚ ਕਿਹਾ ਕਿ ਰਾਸ਼ਟਰਪਤੀ ਮੁਰਮੂ ਦੇ ਕਾਰਜਕਾਲ ਦੌਰਾਨ ਦੇਸ਼ ਦੇ ਔਰਤਾਂ ਦੇ ਸਨਮਾਨ ਤੇ ਲੋਕ ਭਲਾਈ ਦੇ ਖੇਤਰ ਚ ਅਨੇਕ ਪ੍ਰਾਪਤੀਆਂ ਕੀਤੀਆਂ ਨੇ। ਉਨ੍ਹਾਂ ਕਿਹਾ ਕਿ ਸੰਘਰਸ਼, ਸਮਰਪਣ ਤੇ ਦੇਸ਼ ਭਗਤੀ ਨਾਲ ਭਰਪੂਰ ਰਾਸ਼ਟਰਪਤੀ ਮੁਰਮੂ ਦਾ ਜੀਵਨ ਨਾਰੀ ਸ਼ਕਤੀ ਨੌਜਵਾਨਾਂ ਤੇ ਦੇਸ਼ ਦੇ ਹਰ ਨਾਗਰਿਕ ਲਈ ਪ੍ਰੇਰਣਾ ਦਾ ਸਰੋਤ ਹੈ। ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿਚ ਆਪਣੇ ਘਰਾਂ ਤੋਂ ਦੂਰ ਰਹਿਣ ਵਾਲੀਆਂ ਕੰਮਕਾਜੀ ਔਰਤਾਂ ਦੀ ਸੁਰੱਖਿਆ ਅਤੇ ਸਹੂਲਤ ਵਾਸਤੇ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਮੋਹਾਲੀ, ਜਲੰਧਰ ਤੇ ਅੰਮ੍ਰਿਤਸਰ ਵਿਖੇ 5 ਵਰਕਿੰਗ ਵੁਮੈਨ ਹੋਸਟਲ ਬਣਾਏ ਜਾ ਰਹੇ ਨੇ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕੱਲ੍ਹ ਮੋਹਾਲੀ ਵਿਖੇ ਸੈਕਟਰ 66 ਵਿਖੇ 7 ਮੰਜ਼ਿਲਾਂ ਦੇ ਵਰਕਿੰਗ ਵਿਮੈਨ ਹੋਸਟਲ ਦੀ ਉਸਾਰੀ ਸ਼ੁਰੂ ਕਰਵਾਉਣ ਮੌਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਹੋਸਟਲ ਦੇ ਕਰੀਬ 70 ਕਰੋੜ ਰੁਪਏ ਦੀ ਲਾਗਤ ਆਵੇਗੀ, ਜਿਸ ਵਿਚ ਉਸਾਰੀ ਲੋਕ ਨਿਰਮਾਣ ਵਿਭਾਗ ਵੱਲੋਂ ਜੰਗੀ ਪੱਧਰ ਤੇ ਜਾਰੀ ਹੈ। ਉਨ੍ਹਾਂ ਦੱਸਿਆ ਕਿ ਇਹ ਮੋਹਾਲੀ ਵਿਖੇ ਬਣ ਰਿਹਾ ਤੀਜਾ ਵਰਕਿੰਗ ਵਿਮੈਨ ਹੋਸਟਲ ਹੈ। ਇਸ ਤੋਂ ਇਲਾਵਾ ਨਿਫਟ ਮੋਹਾਲੀ ਫੇਜ਼ 1 ਵਿਖੇ 25 ਕਰੋੜ ਤੋਂ ਵੱਧ ਦੀ ਲਾਗਤ ਨਾਲ 150 ਔਰਤਾਂ ਦੇ ਰਹਿਣ ਦੀ ਸਮਰੱਥਾ ਵਾਲਾ ਹੋਸਟਲ ਵੀ ਨਿਰਮਾਣ ਅਧੀਨ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਇਨ੍ਹਾਂ ਹੋਸਟਲਾਂ 'ਚ ਰਹਿਣ ਵਾਲੀਆਂ ਮਹਿਲਾਵਾਂ ਨੂੰ ਬਹੁਤ ਹੀ ਵਾਜਬ ਕਿਰਾਏ ਤੇ ਰਿਹਾਇਸ਼ ਉਪਲਬਧ ਕਰਵਾਈ ਜਾਵੇਗੀ। ਸੀਮਾ ਸੁਰੱਖਿਆ ਬਲ BSF ਨੇ ਬੀਤੇ ਕੱਲ੍ਹ ਪੰਜਾਬ ਪੁਲਿਸ ਦੇ ਨਾਲ ਇੱਕ ਸਾਂਝੇ ਆਪਰੇਸ਼ਨ 'ਚ ਇੱਕ ਵਿਅਕਤੀ ਨੂੰ ਅੰਮ੍ਰਿਤਸਰ 'ਚ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਨੇੜਿਓਂ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ 'ਚੋਂ 147 ਰਾਈਫਲ, 25 ਪਿਸਤੌਲਾਂ, 368 ਅਣਚੱਲੇ ਕਾਰਤੂਸ ਤੇ 48 ਮੈਗਜ਼ੀਨ ਬਰਾਮਦ ਕੀਤੇ ਨੇ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਦੱਸਿਆ ਕਿ ਇਹ ਕਾਰਵਾਈ ਸੂਬਾ ਵਿਸ਼ੇਸ਼ ਆਪਰੇਸ਼ਨ ਸੈੱਲ ਅੰਮ੍ਰਿਤਸਰ ਵਿੱਚ ਵੱਲੋਂ ਅਮਲ 'ਚ ਲਿਆਂਦੀ ਗਈ। ਮੁਲਜ਼ਮ ਦੀ ਪਛਾਣ ਅੰਮ੍ਰਿਤਸਰ ਦੀ ਰੂਪਨਗਰ ਕਲੋਨੀ ਵਾਸੀ ਰੋਹਨ ਖੌਸਲਾ ਵਜੋਂ ਹੋਈ ਹੈ। ਟੀਮ ਨੇ ਮੁਲਜ਼ਮ ਕੋਲੋਂ ਅਮਰੀਕਾ ਦੀ ਬਣੀ ਇੱਕ ਬੁਲੇਟ ਪਰੂਫ ਜੈਕਟ ਅਤੇ ਹਥਿਆਰ ਤਸਕਰੀ ਲਈ ਵਰਤੇ ਜਾਂਦੇ ਉਸਦੀ ਕਾਰ ਵੀ ਜ਼ਬਤ ਕੀਤੀ ਹੈ। ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਇਧਰ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਵੀ ਵਿਦੇਸ਼ੀ ਆਧਾਰਿਤ ਹੈਂਡਲਾਂ ਨਾਲ ਜੁੜੇ ਇੱਕ ਗਿਰੋਹ ਦੇ 4 ਮੈਂਬਰਾਂ ਨੂੰ 3 ਪਿਸਤੌਲਾਂ ਅਤੇ ਅਣਚੱਲੇ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਜ਼ਮ ਵਿਦੇਸ਼ੀ ਆਧਾਰਿਤ ਹੈਂਡਲਾਂ ਦੇ ਨਿਰਦੇਸ਼ਾਂ ਤੇ ਕੰਮ ਕਰ ਰਹੇ ਸਨ ਅਤੇ ਜਲੰਧਰ ਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਿਆਂ 'ਚ ਕਈ ਗੋਲੀਬਾਰੀ ਦੀਆਂ ਘਟਨਾਵਾਂ ਦੀ ਯੋਜਨਾ ਬਣਾਉਣ 'ਚ ਵੀ ਸ਼ਾਮਲ ਸਨ। ਜਲੰਧਰ ਕਮਿਸ਼ਨਰੇਟ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰਾਖੰਡ ਅਤੇ ਜੰਮੂ ਕਸ਼ਮੀਰ 'ਚ ਤੇਜ਼ ਹਵਾਵਾਂ ਦੇ ਨਾਲ ਗਰਜ ਚਮਕ ਨਾਲ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਹੈ।

ਭਾਰਤ ਅਤੇ ਅਫਗਾਨਿਸਤਾਨ ਦਰਮਿਆਨ ਤੀਜਾ ਤੇ ਆਖਰੀ ਇੱਕ ਰੋਜ਼ਾ ਕ੍ਰਿਕਟ ਮੈਚ ਅੱਜ ਦੁਪਹਿਰ ਚੇਨਈ ਦੇ ਐਮ ਏ ਚਿਦੰਬਰਮ ਸਟੇਡੀਅਮ ਚ ਖੇਡਿਆ ਜਾਵੇਗਾ। ਇਹ ਮੈਚ ਹੁਣ ਤੋਂ ਥੋੜੀ ਦੇਰ ਬਾਅਦ ਦੁਪਹਿਰ 1:30 ਵਜੇ ਸ਼ੁਰੂ ਹੋਵੇਗਾ। ਮੇਜ਼ਬਾਨ ਟੀਮ ਪਹਿਲਾਂ ਹੀ 2-0 ਦੀ ਲੀਡ ਨਾਲ ਲੜੀ ਜਿੱਤ ਚੁੱਕੀ ਹੈ। ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਗੋਡੇ ਦੀ ਸੱਟ ਠੀਕ ਹੋਣ ਤੋਂ ਬਾਅਦ ਆਖਰੀ ਮੈਚ ਲਈ ਟੀਮ ਚ ਵਾਪਸ ਆ ਗਏ ਨੇ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਹੈ @RIARRNEW ਜਲੰਧਰ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 ਤੇ। ਨਮਸਕਾਰ।

0: ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। ਐਫਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਮੁਤਾਬਿਕ ਠੀਕ 1:15 ਤੇ 40 ਸਕਿੰਟ ਹੋ ਰਹੇ ਨੇ। ਵੇਲਾ ਹੋ ਰਿਹਾ ਤੁਹਾਡੇ ਫਰਮਾਇਸ਼ੀ ਗੀਤਾਂ ਤੇ ਆਧਾਰਿਤ ਪ੍ਰੋਗਰਾਮ ਹੈਲੋ ਫਰਮਾਇਸ਼ ਦਾ। ਸੁਣਦੇ ਹਾਂ ਪ੍ਰੋਗਰਾਮ ਹੈਲੋ ਫਰਮਾਇਸ਼।
1: ਹੈਲੋ ਫਰਮਾਇਸ਼।

0: ਨਹੀਂ ਜੀ, ਹੁਣ ਅਸੀਂ ਸੱਚੇ ਹਾਂ। 0152-44-331 ਨੰਬਰ ਡਾਇਲ ਹੋ ਚੁੱਕਾ, ਕੌਣ ਪਹੁੰਚੇ ਨੇ ਉਹਨਾਂ ਤੋਂ ਹੀ ਪੁੱਛਦੇ ਹਾਂ। ਹੈਲੋ
1: ਹੈਲੋ
0: ਹੈਲੋ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ,
0: ਕੌਣ ਬੋਲ ਰਹੇ ਹੋ?
1: ਭੋਲਾ ਸਿੰਘ ਬੋਲਦਾ ਜੀ, ਲਹਿਰਾ ਬੇਗਾ ਤੋਂ।
0: ਜੀ ਭੋਲਾ ਸਿੰਘ ਜੀ, ਸਵਾਗਤ ਹੈ ਆਪ ਜੀ ਦਾ। ਗੀਤ ਕਿਹੜਾ ਸੁਣਾ ਦੀਏ?
1: ਨਗੀਨਾ ਫਿਲਮ ਦਾ ਸੁਣਾ ਦਿਓ ਜੀ।
0: ਨਗੀਨਾ ਫਿਲਮ ਦੇ ਵਿੱਚੋਂ ਤੁਹਾਨੂੰ ਸੁਣਾ ਰਹੇ ਹਾਂ ਜੀ ਇਹ ਗੀਤ। ਫੋਨ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ।
1: ਸ਼ੁਕਰੀਆ ਜੀ, ਧੰਨਵਾਦ ਤੁਹਾਡਾ।

0: ਜਿਸ ਰੋਤੇ ਉਹ ਆਨੰਦ ਮਾਣ ਰਹੇ ਹੋ ਜੀ ਕਿਰਨ ਪਾਲ ਦੇ ਨਾਲ ਪ੍ਰੋਗਰਾਮ ਹੈਲੋ ਫਰਮਾਇਸ਼ ਦਾ 0164-22-43-31 ਨੰਬਰ ਤੁਸੀਂ ਵੀ ਡਾਇਲ ਕਰੋ ਤੇ ਪਹੁੰਚ ਜਾਓ ਜੀ ਹੈਲੋ ਫਰਮਾਇਸ਼ ਦੇ ਵਿਹੜੇ ਆਪਣੀ ਪਸੰਦ ਦਾ ਹਿੰਦੀ ਫਿਲਮੀ ਗੀਤਾਂ ਦੇ ਵਿੱਚ ਕੋਈ ਵੀ ਗੀਤ ਲੈ ਕੇ ਸਟੂਡੀਓ ਦੀ ਕੜੀ ਵਕਤ ਦੱਸ ਰਹੀ ਹੈ ਜੀ ਠੀਕ 1:25 ਦਾ ਸੋ ਅਗਲੇ ਸਰੋਤੇ ਪਹੁੰਚੇ ਆਪਣੀ ਫਰਮਾਇਸ਼ ਲੈ ਕੇ ਹੈਲੋ
1: ਹੈਲੋ
0: ਨਮਸਕਾਰ ਜੀ ਸਤਿ ਸ੍ਰੀ ਅਕਾਲ
1: ਨਮਸਕਾਰ ਜੀ ਸਤਿ ਸ੍ਰੀ ਅਕਾਲ ਕਰਨਪਾਲ ਜੀ
0: ਜੀ ਸਵਾਗਤ ਹੈ ਜੀ ਕੌਣ ਬੋਲ ਰਹੇ ਹੋ
1: ਗਿਆਨ ਸਿੰਘ ਢਿੱਲੋਂ ਪਿੰਡ ਡੇਜਲਾ ਬਠਿੰਡਾ
0: ਜੀ ਗਿਆਨ ਸਿੰਘ ਢਿੱਲੋਂ ਜੀ ਬਹੁਤ ਬਹੁਤ ਸਵਾਗਤ ਠੀਕ ਠਾਕ ਹੋ
1: ਹਾਂਜੀ
0: ਠੀਕ ਠਾਕ ਹੋ
1: ਹਾਂਜੀ ਹਾਂਜੀ ਠੀਕ ਠਾਕ ਆਪਣੇ ਦੱਸੋ
0: ਠੀਕ ਹੈ ਜੀ ਗੀਤ ਕਿਹੜਾ ਸੁਣਾ ਦਈਏ
1: ਅੰਦਾਜ਼ ਫਿਲਮ ਦਾ ਸੁਣਾ ਦੇ ਜੀ ਆਪਣਾ ਇਹ ਸਭ ਦੁਨੀਆ ਇਹ ਸਫ਼ਰ ਸੁਹਾਨਾ
0: ਜ਼ਿੰਦਗੀ ਇੱਕ ਸਫ਼ਰ ਹੈ ਸੁਹਾਨਾ ਜੀ ਸੁਣਾ ਰਹੇ ਹਾਂ ਤੁਹਾਡੀ ਪਸੰਦ ਹੈ ਇਹ ਗੀਤ ਮਾਨਯੋਗ ਫੋਨ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ
1: ਤੁਹਾਡਾ ਧੰਨਵਾਦ ਭੈਣ ਜੀ

0: ਕੀ ਤੁਸੀਂ ਆਪਣੇ ਕਾਰੋਬਾਰ ਨੂੰ ਨਵੀਂ ਜਾਨ ਦੇਣਾ ਚਾਹੁੰਦੇ ਹੋ?
1: ਕੀ ਤੁਸੀਂ ਆਪਣੇ ਗ੍ਰਾਹਕਾਂ ਦੇ ਨਾਲ ਨਿੱਘਾ ਰਿਸ਼ਤਾ ਬਣਾਉਣਾ ਚਾਹੁੰਦੇ ਹੋ?
0: ਜੇਕਰ ਹਾਂ ਤਾਂ ਰੇਡੀਓ ਤੁਹਾਡੇ ਲਈ ਸਭ ਤੋਂ ਵਧੀਆ ਮੰਚ ਹੈ।
1: ਰੇਡੀਓ ਸਿਰਫ ਇੱਕ ਮਾਧਿਅਮ ਨਹੀਂ, ਇਹ ਤੁਹਾਡੇ ਬ੍ਰਾਂਡ ਦੀ ਆਵਾਜ਼ ਹੈ।
0: ਇਹ ਤੁਹਾਡੇ ਗਾਹਕਾਂ ਦੇ ਦਿਲਾਂ ਤੱਕ ਪਹੁੰਚਣ ਦਾ ਸਭ ਤੋਂ ਤੇਜ਼ ਤਰੀਕਾ ਹੈ।
1: ਰੇਡੀਓ ਦੇ ਜ਼ਰੀਏ ਤੁਸੀਂ ਆਪਣੇ ਉਤਪਾਦਾਂ ਅਤੇ ਸੇਵਾਵਾਂ ਬਾਰੇ ਲੋਕਾਂ ਨੂੰ ਜਾਣੂ ਕਰਵਾ ਸਕਦੇ ਹੋ,
0: ਆਪਣੇ ਬ੍ਰਾਂਡ ਦੀ ਪਹਿਚਾਣ ਬਣਾ ਸਕਦੇ ਹੋ ਤੇ ਸਭ ਤੋਂ ਮਹੱਤਵਪੂਰਨ ਆਪਣੇ ਕਾਰੋਬਾਰ ਨੂੰ ਵਧਾ ਸਕਦੇ ਹੋ।
1: ਰੇਡੀਓ ਸਾਰੇ ਵਰਗਾਂ ਦੇ ਲੋਕਾਂ ਤੱਕ ਪਹੁੰਚਦਾ ਹੈ, ਚਾਹੇ ਉਹ ਘਰ ਵਿੱਚ ਹੋਣ, ਕਾਰ ਵਿੱਚ ਹੋਣ ਤੇ ਜਾਂ ਫਿਰ ਆਪਣੇ ਕੰਮਾਂ ਕਾਜਾਂ ਤੇ।
0: ਰੇਡੀਓ ਦਾ ਵਿਗਿਆਪਨ ਦੂਸਰੇ ਸਾਧਨਾਂ ਦੇ ਮੁਕਾਬਲੇ ਕਾਫੀ ਕਿਫਾਇਤੀ ਹੁੰਦਾ ਹੈ।
1: ਤਾਂ ਫਿਰ ਇੰਤਜ਼ਾਰ ਕਿਉਂ, ਅੱਜ ਹੀ ਕਾਲ ਕਰੋ 78379 63 306
0: ਅਤੇ ਆਪਣੇ ਕਾਰੋਬਾਰ ਨੂੰ ਨਵੀਆਂ ਉਚਾਈਆਂ ਤੇ ਲੈ ਕੇ ਜਾਓ। ਵਧੇਰੇ ਜਾਣਕਾਰੀ ਲਈ ਈਮੇਲ ਵੀ ਨੋਟ ਕਰੋ, AIRFM.BTI@gmail.com।
2: ਇੱਕ ਛੋਟਾ ਜਿਹਾ ਪੈਗਾਮ ਵੀ ਕਮਾਲ ਕਰ ਜਾਂਦਾ ਹੈ, ਇੱਕ ਛੋਟਾ ਜਿਹਾ ਪੈਗਾਮ ਵੀ ਕਮਾਲ ਕਰ ਜਾਂਦਾ ਹੈ, ਉਦਾਸ ਸੇ ਚਿਹਰੇ ਤੇ ਫਿਰ ਤੋਂ ਮੁਸਕਾਨ ਭਰ ਜਾਂਦਾ ਹੈ।
3: ਤੁਮਸੇ ਮਿਲਨੇ ਕੀ ਤਮੰਨਾ ਹੈ, ਪਿਆਰ ਕਾ ਇਰਾਦਾ ਹੈ, ਔਰ ਇੱਕ ਵਾਦਾ ਹੈ ਜਾਨਮ।
2: ਜੀ ਹਾਂ ਸੋਤੇ ਹੋ, ਤੁਹਾਡੇ ਚਿਹਰੇ ਤੇ ਇੱਕ ਵਾਰੀ ਫਿਰ ਮੁਸਕਾਨ।

ਕਿਸਾਨ ਵੀਰਾਂ ਤੇ ਭੈਣਾਂ ਲਈ ਖੁਸ਼ਖਬਰੀ। ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ 20 ਜੂਨ ਨੂੰ ਹੁਗਲੀ ਪੱਛਮੀ ਬੰਗਾਲ ਤੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 23ਵੀਂ ਕਿਸ਼ਤ ਜਾਰੀ ਕਰਨਗੇ। ਇਸ ਦੇ ਤਹਿਤ 9,44,00,000 ਤੋਂ ਵੀ ਵਧੇਰੇ ਕਿਸਾਨਾਂ ਦੇ ਖਾਤਿਆਂ 18,880 ਕਰੋੜ ਰੁਪਏ ਪਾਏ ਜਾਣਗੇ। ਪੀਐਮ ਸਨਮਾਨ ਨਿਧੀ ਦੀ ਇਸ ਕਿਸ਼ਤ ਦੇ ਨਾਲ ਕਿਸਾਨਾਂ ਨੂੰ ਪ੍ਰਦਾਨ ਕੀਤੀ ਗਈ ਕੁੱਲ ਰਾਸ਼ੀ 4,46,000 ਕਰੋੜ ਰੁਪਏ ਤੋਂ ਵਧੇਰੇ ਹੋ ਜਾਏਗੀ, ਜੋ ਕਿ ਕਰੋੜਾਂ ਹੀ ਕਿਸਾਨ ਪਰਿਵਾਰਾਂ ਨੂੰ ਆਰਥਿਕ ਸੁਰੱਖਿਆ ਤੇ ਮਜ਼ਬੂਤੀ ਪ੍ਰਦਾਨ ਕਰ ਰਹੀ ਹੈ।

0: ਜੀ ਸਰੋਤਿਓ, ਕਿਰਨ ਪਾਲ ਤੁਹਾਡੇ ਨਾਲ ਪ੍ਰੋਗਰਾਮ ਚੱਲ ਰਿਹਾ ਹੈਲੋ ਫਰਮਾਇਸ਼, 64 24 331 ਨੰਬਰ ਡਾਇਲ ਹੋ ਚੁੱਕਿਆ ਜੀ। ਆਪਣੀ ਫਰਮਾਇਸ਼ ਲੈ ਕੇ ਕੌਣ ਪਹੁੰਚੇ ਨੇ? ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ।
0: ਸਤਿ ਸ਼੍ਰੀ ਅਕਾਲ ਭਾਈ ਜੀ, ਸਤਿ ਸ਼੍ਰੀ ਅਕਾਲ। ਕੌਣ ਬੋਲ ਰਹੇ ਹੋ?
1: ਨੰਦ ਰਾਮ ਬੋਲ ਰਹੇ ਹਾਂ, ਪਿੰਡ ਮਿਠੜੀ ਤੋਂ ਜੀ, ਜ਼ਿਲ੍ਹਾ ਮੁਕਤਸਰ ਜੀ।
0: ਮਿਠੜੀ ਪਿੰਡ ਤੋਂ?
1: ਹਾਂਜੀ
0: ਜੀ। ਨੰਦ ਰਾਮ ਜੀ, ਸਵਾਗਤ ਹੈ ਆਪ ਜੀ ਦਾ।
1: ਸ਼ੁਕਰੀਆ ਭੈਣ ਜੀ।
0: ਗੀਤ ਕਿਹੜਾ ਸੁਣਾ ਦਈਏ?
1: ਪ੍ਰੇਮ ਰੋਗ ਦਾ ਸੁਣਾ ਦਿਓ ਜੀ, ਕੋਈ ਵੀ।
0: ਪ੍ਰੇਮ ਰੋਗ ਫਿਲਮ ਦੇ ਵਿੱਚ ਤੁਹਾਨੂੰ ਸੁਣਾ ਰਹੀ ਹਾਂ ਜੀ। ਇਹ ਗੀਤ ਫੋਨ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ।
1: ਠੀਕ ਹੈ ਭੈਣ ਜੀ।

0: ਮੁਹੱਬਤ ਉਹ ਚੀਜ਼ ਹੈ ਜੋ ਤੁਹਾਨੂੰ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਨਾਲ ਜੁੜਨ ਦੇ ਲਈ ਮਜਬੂਰ ਕਰ ਦਿੰਦੀ ਹੈ। ਸੋ ਜੁੜੇ ਰਹਿਣਾ ਜੀ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਕਿਰਨ ਪਾਲ ਦੇ ਨਾਲ ਪ੍ਰੋਗਰਾਮ ਚੱਲ ਰਿਹਾ। ਹੈਲੋ ਫਰਮਾਇਸ਼, 1:43 ਤੇ 3 ਸਕਿੰਟ ਹੋਏ ਨੇ, ਅਗਲੇ ਸਰੋਤੇ ਪਹੁੰਚੇ ਨੇ ਆਪਣੀ ਫਰਮਾਇਸ਼ ਲੈ ਕੇ। ਹੈਲੋ
1: ਹਾਂਜੀ, ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਕੌਣ ਬੋਲ ਰਹੇ ਹੋ?
1: ਭੈਣ ਜੀ, ਪਿੰਡ ਲਾਲ ਬਾਈ ਤੋਂ ਛੱਤਰ ਸਿੰਘ ਢਿੱਲੋਂ ਬੋਲ ਰਹੇ ਜੀ।
0: ਜੀ ਢਿੱਲੋਂ ਬਾਈ, ਸਵਾਗਤ ਆਪ ਜੀ ਦਾ। ਠੀਕ
1: ਠਾਕ? ਸ਼ੁਕਰੀਆ, ਧੰਨਵਾਦ ਭੈਣ ਜੀ, ਬਹੁਤ ਬਹੁਤ ਧੰਨਵਾਦ। ਤੇ ਗੀਤ ਤੁਸੀਂ ਸੁਣਾ ਦਿਓ ਜੀ, ਨਸੀਬ ਫਿਲਮ ਦਾ ਸੁਣਾ ਦਿਓ ਜੀ, ਬਹੁਤ ਵਧੀਆ ਪੁਰਾਣਾ ਗੀਤ ਹੈ ਜੀ, ਲਗਾਈ ਦੀ ਆਵਾਜ਼ ਚ ਮੇਰੇ ਨਸੀਬ ਮੈਂ ਤੂੰ ਹੈ ਕਿ ਨਹੀਂ
0: ਜੀ, ਸੁਣਾ ਰਹੇ ਤੁਹਾਡੀ ਪਸੰਦ ਇਹ ਗੀਤ। ਫੋਨ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ।
1: ਸ਼ੁਕਰੀਆ, ਮਿਹਰਬਾਨੀ ਜੀ।

ਕੁਝ ਸ਼ਾਇਰ ਕਵਿਤਾ ਲਿਖਦੇ ਨੇ, ਪਰ ਇੱਕ ਸ਼ਾਇਰ ਐਸਾ ਵੀ ਸੀ ਜੋ ਆਪਣਾ ਦਰਦ ਹੀ ਗਾ ਗਿਆ। ਇਸ਼ਕ ਵਿਛੋੜਾ ਤੜਪ ਤੇ ਰੂਹ ਦੀਆਂ ਚੀਕਾਂ, ਏਸੀ ਦੁਨੀਆਂ ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੀਆਂ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 20 ਜੂਨ ਦਿਨ ਸ਼ਨੀਵਾਰ ਸ਼ਾਮ 5:30 ਵਜੇ ਹਫਤਾਵਾਰੀ ਸਿਲਸਿਲਾ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਸਾਡਾ ਵਿਸ਼ਾ ਹੋਵੇਗਾ ਅਰਦਾਸ ਦਰਸ਼ਨ ਰੂਪ ਅਭਿਆਸ।

ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਹੋਣਗੇ ਸ਼੍ਰੀ ਬਲਜੀਤ ਸ਼ਰਮਾ। ਸਰਵਣ ਕਰਨਾ ਨਾ ਭੁੱਲਿਓ, 20 ਜੂਨ ਦਿਨ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ।

0: ਜੀ ਸਰੋਤਿਓ, ਤੁਸੀਂ ਆਨੰਦ ਮਾਣ ਰਹੇ ਹੋ ਜੀ ਹੈਲੋ ਫਰਮਾਇਸ਼ ਦਾ ਕਿਰਨ ਪਾਲ ਦੇ ਨਾਲ ਪ੍ਰੋਗਰਾਮ ਦੇ ਵਿੱਚ। ਆਪਣੀ ਫਰਮਾਇਸ਼ ਲੈ ਕੇ ਅਗਲੇ ਸਰੋਤੇ ਕੌਣ ਪਹੁੰਚੇ ਨੇ ਜੀ? ਹੈਲੋ
1: ਹੈਲੋ ਕਿਰਨ ਪਾਲ ਜੀ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ ਬਾਈ ਜੀ, ਸਤਿ ਸ੍ਰੀ ਅਕਾਲ।
1: ਹਾਂਜੀ ਹਾਂਜੀ, ਮੈਂ ਬਲਵਿੰਦਰ ਸਰਾਂ ਬੋਲਦਾ ਜੀ, ਪਿੰਡ ਮੋਰਜਨ ਸਿੱਖਾਂ, ਜ਼ਿਲ੍ਹਾ ਹਨੂੰਮਾਨਗੜ, ਰਾਜਸਥਾਨ ਤੋਂ। ਹਾਂਜੀ
0: ਜੀ ਬਲਵਿੰਦਰ ਜੀ, ਸਵਾਗਤ ਹੈ ਜੀ, ਬਹੁਤ ਬਹੁਤ ਆਪ ਜੀ ਦਾ।
1: ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਭੈਣ ਜੀ।
0: ਠੀਕ ਠਾਕ ਹੋ?
1: ਹੈ ਜੀ
0: ਠੀਕ ਠਾਕ ਹੋ?
1: ਹਾਂਜੀ ਹਾਂਜੀ ਵਧੀਆ।
0: ਗੀਤ ਕਿਹੜਾ ਸੁਣੋਗੇ?
1: ਗੀਤ ਬਾਜੀ ਮੂਵੀ ਦਾ ਜੀ।
0: ਜੀ
1: ਹਾਂਜੀ ਹਾਂਜੀ,
0: ਸੁਣਾਰੇ
1: ਬੋਲ ਰਿਹਾ ਜੀ। ਹਾਂਜੀ ਹਾਂਜੀ। ਧੀਰੇ ਧੀਰੇ ਆਪ ਮੇਰੇ ਦਿਲ ਕੇ ਮਹਿਮਾ ਹੋ ਗਏ।
0: ਲਓ ਜੀ ਆ ਗਏ ਮਹਿਮਾਨ ਤੁਹਾਡੇ,
1: ਓਕੇ ਜੀ
0: ਸੁਣੋ।

0: ਜੀ ਸਰੋਤੇ ਉਹ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਵਿੱਚ ਅਗਲੇ ਸਰੋਤੇ ਪਹੁੰਚੇ ਨੇ ਜੀ ਆਪਣੀ ਫਰਮਾਇਸ਼ ਲੈ ਕੇ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਕਰਨ ਜੀ।
0: ਸਤਿ ਸ਼੍ਰੀ ਅਕਾਲ ਬਾਈ ਜੀ, ਸਤਿ ਸ਼੍ਰੀ ਅਕਾਲ। ਬੜੀ ਕਾਲ ਜੀ, ਚ ਆਇਓ ਕਿੱਥੋਂ ਆਇਓ?
1: ਮੈਂ ਜੀ ਪਿੰਡ ਸੇਲਵਾ ਤੋਂ ਜੀ, ਜ਼ਿਲ੍ਹਾ ਬਠਿੰਡਾ, ਰਾਮਪੁਰਾ ਫੇਸ ਦੇ ਨਜ਼ਦੀਕ ਹੈ ਜੀ।
0: ਠੀਕ ਹੈ, ਫਿਰ ਤਾਂ ਨਜ਼ਦੀਕ ਤੋਂ ਆਇਓ।
1: ਹਾਂਜੀ ਹਾਂ, ਸੇਲਵਾ ਤੋਂ ਜੀ।
0: ਜੀ ਜੀ, ਕੌਣ ਬੋਲ ਰਹੇ ਹੋ?
1: ਮੈਂ ਜੀ ਜਸਵੀਰ ਫੌਜੀ ਟੇਲਰ ਮਾਸਟਰ ਬੋਲਦਾ ਜੀ, ਪਿੰਡ ਸੇਲਵਾ ਤੋਂ।
0: ਜੀ ਜਸਵੀਰ ਜੀ, ਸਵਾਗਤ ਹੈ ਜੀ ਆਪ ਜੀ ਦਾ। ਗੀਤ ਕਿਹੜਾ ਹੋ ਜੇ ਅੱਜ?
1: ਧੰਨਵਾਦ ਜੀ, ਗੀਤ ਸੁਣਾ ਜੀ, ਰਾਜ ਫਿਲਮ ਤੋਂ ਸੁਣਾ ਜੀ।
0: ਰਾਜ ਫਿਲਮ ਦੇ ਵਿੱਚੋਂ ਤੁਹਾਨੂੰ ਸੁਣਾ ਰਹੀ ਹੈ ਜੀ ਤੁਹਾਡੀ ਪਸੰਦ ਦੇ ਗੀਤ। ਫੋਨ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ।
1: ਧੰਨਵਾਦ ਜੀ।

ਇਸੇ ਦੇ ਨਾਲ ਹੀ ਪ੍ਰੋਗਰਾਮ ਹੈਲੋ ਫਰਮਾਇਸ਼ ਖਤਮ ਕਰਨ ਦੀ ਕਿਰਨ ਪਾਲ ਨੂੰ ਦਿਓ ਇਜਾਜ਼ਤ। ਧੰਨਵਾਦ। ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹੈਲੋ ਫਰਮਾਇਸ਼ ਐਫਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਹੁਣ ਤੋਂ ਥੋੜੀ ਦੇਰ ਬਾਅਦ ਯਾਨੀ ਕਿ ਠੀਕ 2 ਵਜੇ ਸੁਣਾਂਗੇ ਅੰਗਰੇਜ਼ੀ ਵਿੱਚ ਖਬਰਾਂ ਤੇ 2:15 ਤੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸੁਣਾਂਗੇ ਆਕਾਸ਼ਵਾਣੀ ਦਿੱਲੀ ਤੋਂ। ਇਹਨਾਂ ਖਬਰਾਂ ਦੇ ਲਈ ਚੰਦ ਪਲ ਕਰਾਂਗੇ ਇੰਤਜ਼ਾਰ।

ਤੁਸੀਂ ਸੁਣ ਰਹੇ ਸੀ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਐਫਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜਿੰਤਾ ਵਿੱਚ ਠੀਕ 2:30 ਤੇ 30 ਸਕਿੰਟ ਹੋ ਰਹੇ ਨੇ। ਇਹ ਵੇਲਾ ਹੋ ਰਿਹਾ ਤੁਹਾਡੇ ਖਤਾਂ ਅਤੇ ਸੁਨੇਹਿਆਂ ਤੇ ਆਧਾਰਿਤ ਪ੍ਰੋਗਰਾਮ ਸੁਰੀਲੀ ਦੁਪਹਿਰ ਦਾ। ਸੁਣਦੇ ਹਾਂ ਪ੍ਰੋਗਰਾਮ ਸੁਰੀਲੀ ਦੁਪਹਿਰ।

ਜੀ ਸਰੋਤਿਓ, ਤਾਂ ਇਹ ਤੁਸੀਂ ਗੀਤ ਸੁਣਿਆ ਗੁਰਦਾਸ ਮਾਨ ਸਾਹਿਬ ਦੀ ਆਵਾਜ਼ ਦੇ ਵਿੱਚ। ਇਸ ਗੀਤ ਦੀ ਮਿਲੀ ਜੁਲੀ ਫਰਮਾਇਸ਼ ਮੇਰੇ ਕੋਲ ਪਹੁੰਚੀ ਹੈ ਜੀ। ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ, ਨਿਹਾਰਿਕਾ ਤੇ ਵੰਸ਼ ਬੱਤਾ, ਗੁਰਦਾਸ ਸਿੱਧੂ, ਕੁਲਬਾਗ ਸਿੱਧੂ, ਹਰਨਾਜ ਸਿੱਧੂ, ਰੰਮੀ ਸਿੱਧੂ, ਸੋਨੀ ਸਿੱਧੂ, ਤਹਿਸੀਲ ਨਥਾਣਾ, ਪਿੰਡ ਗੰਗਾ, ਜ਼ਿਲ੍ਹਾ ਬਠਿੰਡਾ ਤੋਂ ਇਹਨਾਂ ਨੇ ਸਾਨੂੰ ਖਤ ਲਿਖਿਆ ਸੀ। ਆਲਮਪੁਰਾ ਬਸਤੀ ਬਠਿੰਡਾ ਤੋਂ ਵਿਸ਼ਨੂੰ ਜੋਗੀ ਮਸਤਾਨਾ ਜੀ ਨੇ ਸਾਨੂੰ ਖਤ ਲਿਖਿਆ ਜੀ। ਪਿੰਡ ਕੋਟ ਸ਼ਮੀਰ ਨੇੜੇ ਕਲਾਸ ਕਾ ਚੌਂਤਰਾ ਤੋਂ ਜਥੇਦਾਰ ਪਿਆਰਾ ਸਿੰਘ, ਗੁਰਮੇਲ ਸਿੰਘ, ਪੱਪੂ ਸ਼ਰਮਾ, ਸੁਖਪਾਲ ਸਿੰਘ, ਪ੍ਰਗਟ ਸਿੰਘ, ਸੁਖਦੀਪ ਸਿੰਘ, ਮੇਜਰ ਸਿੰਘ ਪੰਜੂ, ਮਨਦੀਪ ਪੰਜੂ, ਬੀਲਾ ਸਿੰਘ, ਮੇਜਰ ਸਿੰਘ ਪੰਜੂ, ਜਗਰਾਜ ਬਰਾੜ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਮੁੱਲਾਪੁਰ ਦਾਖਾ ਮੰਡੀ ਤੋਂ ਰਜੇਸ਼ ਜੈਨ, ਅਰੁਣਾ ਜੈਨ, ਅਭਿਸ਼ੇਕ ਜੈਨ, ਗੌਤਮ ਜੈਨ, ਦੀਪਕ ਜੈਨ, ਰਾਜਾ ਜੈਨ, ਰਾਣੀ ਜੈਨ, ਨਗੀਨਾ ਜੈਨ, ਟੀਟੂ ਜੈਨ, ਰਸਗੁੱਲਾ ਜੈਨ, ਬਰਗਰ ਜੈਨ ਤੇ ਸੀਮਾ ਜੈਨ। ਪੁਰਾਣੀ ਮੰਡੀ ਮੁੱਲਾਪੁਰ ਤੋਂ ਰਾਜ ਸ਼ਰਮਾ, ਮੰਜੂ ਸ਼ਰਮਾ, ਅਸ਼ੀਸ਼ ਸ਼ਰਮਾ, ਬਿੱਟੂ, ਦੀਪਕ ਤੇ ਇਹਨਾਂ ਦੇ ਸਾਥੀ। ਨੇੜੇ ਧਰਮਸ਼ਾਲਾ ਪਿੰਡ ਕੋਟਲੀ ਅਬਲੂ ਸ੍ਰੀ ਮੁਕਤਸਰ ਸਾਹਿਬ ਤੋਂ ਸੀਤਾ ਰਾਮ ਕੇਸਰੀ, ਸੁੱਖਾ ਸਿੰਘ, ਦੇਬੀ ਬਰਾੜ, ਕਾਲਾ ਰੂਪ ਸਿੰਘ ਤੇ ਰਾਣਾ। ਪਿੰਡ ਪੱਖੀ ਖੁਰਦ ਫਰੀਦਕੋਟ ਤੋਂ ਸਤਨਾਮ ਸਿੰਘ ਗਿੱਲ, ਗੁਰਿੰਦਰ ਗਿੱਲ, ਗੁਰਲੀਨ ਗਿੱਲ ਤੇ ਗਿੱਲ ਪਰਿਵਾਰ। ਕੁਛ ਸਰੋਤਿਓ ਸਾਡੇ ਕੋਲ ਸੁਨੇਹੇ ਤੁਹਾਡੇ ਪਹੁੰਚੇ ਨੇ। ਜਿਹੜਾ ਮੇਰੇ ਕੋਲ ਪਹਿਲਾ ਸੁਨੇਹਾ ਪਹੁੰਚਿਆ, ਬਠਿੰਡਾ ਰੋਡ ਮੰਡੀ ਡੱਬਵਾਲੀ ਤੋਂ ਰਜਿੰਦਰ ਨਾਰੰਗ, ਅੰਜੂ ਨਾਰੰਗ, ਮੋਹਿਤ ਨਾਰੰਗ, ਲੱਕੀ ਨਾਰੰਗ, ਤਾਨੀਆ ਨਾਰੰਗ ਤੇ ਇਹਨਾਂ ਦੇ ਸਾਥੀ। ਇਸੇ ਹੀ ਗੀਤ ਦੇ ਲਈ ਕੁਲਦੀਪ ਰਤਨ ਦਿਉਣ ਵਾਲੇ ਆਦਰਸ਼ ਨਗਰ ਬਠਿੰਡਾ ਤੋਂ ਸਾਨੂੰ

ਸਨੇਹਾ ਲਿਖਦੇ ਨੇ, ਨਾਤਰੋੜ ਤਲਵੰਡੀ ਤੋਂ ਬੂਟਾ ਸਿੰਘ ਮਾਨ, ਅਮਰਜੀਤ ਕੌਰ ਮਾਨ, ਗੁਰਪ੍ਰੀਤ ਸਿੰਘ ਮਾਨ, ਮਹਿੰਦਰ ਭੱਟੀ ਮੰਡੀ ਕਲਾਂ ਤੋਂ ਤੇ ਇਹਨਾਂ ਦੇ ਸਾਥੀ। ਇਸੇ ਹੀ ਗੀਤ ਦੇ ਲਈ ਰਮੇਸ਼ ਬਿੱਲਾ ਚਾਵਲਾ ਪਿੰਡ ਤੇ ਡਾਕਖਾਨਾ ਖੋਈਆਂ ਸਰਵਰ, ਤਹਿਸੀਲ ਅਬੋਹਰ, ਜ਼ਿਲ੍ਹਾ ਫਾਜ਼ਿਲਕਾ ਤੋਂ। ਇਹਨਾਂ ਦੇ ਨਾਲ ਹੈ ਜੀ ਆਸਥਾ, ਜੈਸ਼ੀਰੀ, ਸੰਤੋਸ਼ ਚਾਵਲਾ, ਹੇਮੰਤ, ਦੀਪਕ, ਰਮੇਸ਼ ਚਾਵਲਾ, ਰਾਏਜਲ, ਹੇਜਲ, ਵਿਹਾਨ ਚਾਵਲਾ, ਰਿਜੋ ਬੱਬੂ, ਵੀਹੂ ਚਾਵਲਾ ਤੇ ਚਾਵਲਾ ਪਰਿਵਾਰ। ਅਗਲਾ ਗੀਤ ਤੁਹਾਨੂੰ ਸੁਣਾ ਰਹੇ ਹਾਂ ਜੀ ਗੁਰਚਰਨ ਗਰੇਵਾਲ ਤੇ ਸੁਰਿੰਦਰ ਕੌਰ ਜੀ ਦੀਆਂ ਆਵਾਜ਼ਾਂ ਦੇ ਵਿੱਚ। ਇਸ ਗੀਤ ਨੂੰ ਸੁਣਨ ਦੇ ਲਈ ਸਾਡੇ ਕੋਲ ਫਰਮਾਇਸ਼ ਪਹੁੰਚੀ ਹੈ ਜੀ ਪਿੰਡ ਫੁੱਲੋ ਮਿੱਠੀ ਤੋਂ ਰਾਮ ਸਿੰਘ, ਲਛਮਣ ਸਿੰਘ, ਕੁਲਜਿੰਦਰ ਸਿੰਘ, ਮਨਪ੍ਰੀਤ ਕੌਰ, ਜਸਪ੍ਰੀਤ ਕੌਰ, ਪੋਤਰਾ ਗੁਣਤਾਜ ਵੀਰ ਸਿੰਘ, ਦੋਹਤਰਾ ਸੁਖਮਨ ਵੀਰ ਸਿੰਘ ਪਿੰਡ ਹੁਸਨਰ ਤੋਂ। ਇਸੇ ਹੀ ਗੀਤ ਦੇ ਲਈ ਨੱਥੂ ਰਾਮ ਸ਼ਰਮਾ ਮੰਡੀ ਕਾਲਾਂ ਵਾਲੀ, ਜ਼ਿਲ੍ਹਾ ਸਿਰਸਾ, ਹਰਿਆਣਾ ਤੋਂ ਇਹਨਾਂ ਨੇ ਸਾਨੂੰ ਸੁਨੇਹਾ ਭੇਜਿਆ। ਵੜਿੰਗ ਖੇੜਾ ਪੰਜਾਬ ਤੋਂ ਮਿੰਟੂ ਟੋਮਸ, ਪਿੰਕੀ ਲਵਲੀ ਤੇ ਆਰਤੀ ਅਰੋੜਾ ਦਾ ਵੀ ਸਾਡੇ ਕੋਲ ਸੁਨੇਹਾ ਪਹੁੰਚਿਆ ਜੀ। ਪਿੰਡ ਢੱਡੇ ਤੋਂ ਗਿਆਨ ਸਿੰਘ ਢਿੱਲੋਂ, ਅਮਰਿੰਦਰ ਸਿੰਘ, ਬਲਜਿੰਦਰ ਕੌਰ, ਜਸ਼ਗੁਣ ਕੌਰ, ਉਪਕਾਰ ਸਿੰਘ ਸਿੱਧੂ, ਜਸਕੀਰਤ ਸਿੰਘ ਭਾਗੂ ਤੇ ਹਰਵੰਸ ਸਿੰਘ ਢੱਡੇ ਦੀ ਫਰਮਾਇਸ਼ ਤੇ ਸੁਣਾ ਰਹੀ ਹੈ ਜੀ ਹਰਚਰਨ ਗਰੇਵਾਲ ਤੇ ਸੁਰਿੰਦਰ ਕੌਰ ਜੀ ਦੀਆਂ ਆਵਾਜ਼ਾਂ ਦੇ ਵਿੱਚ ਇਹ ਗੀਤ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 20 ਜੂਨ ਦਿਨ ਸ਼ਨੀਵਾਰ ਸ਼ਾਮ 5:30 ਵਜੇ ਹਫਤਾਵਾਰੀ ਸਿਲਸਿਲਾ ਪ੍ਰੋਗਰਾਮ ਹਰ ਅਕਾਲ

ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਹੋਣਗੇ ਸ਼੍ਰੀ ਬਲਜੀਤ ਸ਼ਰਮਾ। ਸਰਵਣ ਕਰਨਾ ਨਾ ਭੁੱਲਿਓ। 20 ਜੂਨ ਦਿਨ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ।

0: ਕਿਸਾਨ ਵੀਰਾਂ ਤੇ ਭੈਣਾਂ ਲਈ ਖੁਸ਼ਖਬਰੀ, ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ 20 ਜੂਨ ਨੂੰ ਹੁਗਲੀ ਪੱਛਮੀ ਬੰਗਾਲ ਤੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 23ਵੀਂ ਕਿਸ਼ਤ ਜਾਰੀ ਕਰਨਗੇ। ਇਸ ਦੇ ਤਹਿਤ 9,44,00,000 ਤੋਂ ਵੀ ਵਧੇਰੇ ਕਿਸਾਨਾਂ ਦੇ ਖਾਤਿਆਂ 'ਚ 18,880 ਕਰੋੜ ਰੁਪਏ ਪਾਏ ਜਾਣਗੇ। PM ਸਨਮਾਨ ਨਿਧੀ ਦੀ ਇਸ ਕਿਸ਼ਤ ਦੇ ਨਾਲ ਕਿਸਾਨਾਂ ਨੂੰ ਪ੍ਰਦਾਨ ਕੀਤੀ ਗਈ ਕੁੱਲ ਰਾਸ਼ੀ 4,46,000 ਕਰੋੜ ਰੁਪਏ ਤੋਂ ਵਧੇਰੇ ਹੋ ਜਾਏਗੀ, ਜੋ ਕਿ ਕਰੋੜਾਂ ਹੀ ਕਿਸਾਨ ਪਰਿਵਾਰਾਂ ਨੂੰ ਆਰਥਿਕ ਸੁਰੱਖਿਆ ਤੇ ਮਜ਼ਬੂਤੀ ਪ੍ਰਦਾਨ ਕਰ ਰਹੀ ਹੈ।
1: ਕੁਝ ਸ਼ਾਇਰ ਕਵਿਤਾ ਲਿਖਦੇ ਨੇ, ਪਰ ਇੱਕ ਸ਼ਾਇਰ ਐਸਾ ਵੀ ਸੀ ਜੋ ਆਪਣਾ ਦਰਦ ਹੀ ਗਾ ਗਿਆ। ਇਸ਼ਕ ਵਿਛੋੜਾ ਤੜਪ ਤੇ ਰੂਹ ਦੀਆਂ ਚੀਕਾਂ, ਏਸੀ ਦੁਨੀਆਂ ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੀਆਂ।

0: ਸਾਡਾ ਹੰਜ ਦੀ ਜੂਨਿਆਂ ਦਾ ਸਾਡਾ ਦਿਲ ਜਲਿਆ ਦਿਲਗੀਰਾਂ ਦਾ ਇਹ ਜਾਣਦਿਆਂ ਕੁਝ ਸ਼ੌਕ ਜਿਹੇ ਰੰਗਾਂ ਦਾ ਹੀ ਨਾ ਤਸਵੀਰਾਂ ਹੈ ਰੰਗਾਂ ਦਾ ਹੀ ਨਾ ਤਸਵੀਰਾਂ ਹੈ ਜਦ ਹਟ ਗਏ ਅਸੀਂ ਇਸ਼ਕੇ ਦੀ ਮੁੱਲ ਕਰ ਬੈਠੇ ਤਸਵੀਰਾਂ ਦਾ ਕੀ ਪੁੱਛਦੇ ਉਹ ਹਾਲ ਫਕੀਰਾਂ ਦਾ।
1: ਜੀ ਸਰੋਤਿਓ, ਮਿਤੀ 21 ਜੂਨ ਦਿਨ ਐਤਵਾਰ ਸ਼ਾਮ 5 ਵਜੇ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਤਹਿਤ ਬਿਰਹਾ ਦਾ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਭਾਗ ਦੂਜਾ। ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ। ਤਾਂ ਫਿਰ ਸੁਣਨਾ ਨਾ ਭੁੱਲਣਾ। ਮਿਤੀ 14 ਜੂਨ ਦਿਨ ਐਤਵਾਰ ਸ਼ਾਮ 5 ਵਜੇ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ। ਐਸੀ ਮਹਿਫਿਲ ਜਿੱਥੇ ਹਰ ਲਫ਼ਜ਼ ਦਿਲ ਨੂੰ ਛੂਹੇਗਾ ਅਤੇ ਹਰ ਕਵਿਤਾ ਰੂਹ ਨੂੰ ਰਵਾ ਦੇਵੇਗੀ।

ਅਗਲੇ ਗੀਤ ਦੀ ਮਿਲੀ ਜੁਲੀ ਫਰਮਾਇਸ਼ ਮੇਰੇ ਕੋਲ ਪਹੁੰਚੀ ਹੈ ਜੀ, ਪਿੰਡ ਘੜਿਆਣਾ ਜ਼ਿਲ੍ਹਾ ਫਾਜ਼ਿਲਕਾ ਪੰਜਾਬ ਤੋਂ। ਮਲਕੀਤ ਸਿੰਘ ਘੜਿਆਣਾ, ਮਨਜੀਤ ਕੌਰ ਬਠਿੰਡਾ, ਦੀਪਿੰਦਰ ਸਿੰਘ ਪੋਤਾ, ਗੁਰਸ਼ਬਦ ਸਿੰਘ, ਜੀਤ ਸਿੰਘ ਤੇ ਸਮੂਹ ਬਰਾੜ ਪਰਿਵਾਰ, ਅਨਾਰਕਲੀ ਬਾਜ਼ਾਰ ਜਗਰਾਓਂ ਤੋਂ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਪਾਠਕ ਮਲਹੋਤਰਾ, ਆਸ਼ੀਸ਼ ਮਲਹੋਤਰਾ, ਬੇਬੀ ਗਾਵਿਆ, ਭਾਈ ਸੁੱਚਾ ਪਾਠਕ। ਪਿੰਡ ਮੂਲਿਆਂ ਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਵਿਨੋਦ ਕਾਠਪਾਲ, ਪ੍ਰਵੀਨ ਕਾਠਪਾਲ, ਹਨੀ ਕਾਠਪਾਲ।

दीक्षा काठपल, जनत काठपल, दीपा काठपल ते बलकार खोखर, पिंड नथाणा जिला बठिंडा तो हरजिंदर छिंदा, जसवीर रेखा गगन सोनी ते सीता और गीता, मखू फिरोजपुर तो बिल्ला बजाज, हैप्पी कपूर फिरोजपुरी ते मनीष बजाज। ਇਸੇ ਹੀ ਗੀਤ ਦੇ ਲਈ ਸਾਡੇ ਕੋਲ ਕੁਝ ਸੁਨੇਹੇ ਪਹੁੰਚੇ ਨੇ ਸਰੋਤਿਓ। ਕੋਟਵਾ ਨਾਰਾਇਣਪੁਰ ਬਾਬਾ ਪੱਟੀ ਬਲੀਆ ਤੋਂ ਓਮ ਪ੍ਰਕਾਸ਼ ਰਾਏ, ਸ੍ਰੀਮਤੀ ਊਸ਼ਾ ਰਾਏ, ਅਮਿਤ ਕੁਮਾਰ ਰਾਏ, ਹੈਪੀ ਰਾਏ। ਦੁਬਹਾ ਨਿਵੇਦਾ ਜ਼ਿਲ੍ਹਾ ਗਾਜ਼ੀਪੁਰ ਤੋਂ ਪ੍ਰਤੀਕ ਰਾਏ, ਸ੍ਰੀਮਤੀ ਰੋਸ਼ਨੀ ਰਾਏ ਤੇ ਪ੍ਰਿਅੰਜਲ ਰਾਏ। ਇਸੇ ਹੀ ਗੀਤ ਦੇ ਲਈ ਸਾਡੇ ਕੋਲ ਅਗਲਾ ਸੁਨੇਹਾ ਜਿਹੜਾ ਪਹੁੰਚਿਆ ਹੈ ਜੀ, ਪਿੰਡ ਫੁੱਲੋ ਮਿੱਠੀ ਤੋਂ ਹਰਜਤ ਸਿੰਘ ਢਿੱਲੋਂ, ਦੀਪਿੰਦਰ ਸਿੰਘ ਢਿੱਲੋਂ, ਤਾਰੀ ਬਲਕੌਰ ਸਿੰਘ ਸਿੱਧੂ, ਜੀਤ ਸਿੰਘ ਕੌਲਤਰ, ਭੋਲਾ ਸਿੰਘ ਬੈਣੀਵਾਲ, ਰਾਮ ਸਿੰਘ ਗੈਰੀ ਬੁੱਟਰ। ਇਸੇ ਹੀ ਗੀਤ ਦੇ ਲਈ ਹਨੂਮਾਨਗੜ੍ਹ ਟਾਊਨ ਰਾਜਸਥਾਨ ਤੋਂ ਰਜ਼ਾਕ ਮੁਹੰਮਦ, ਸਮੀਮ ਬੇਗਮ, ਇਮਰਾਨ ਖਾਨ ਤੇ ਇਰਫਾਨ ਖਾਨ ਦਾ ਸੁਨੇਹਾ ਪਹੁੰਚਿਆ। ਸਤੀਸ਼ ਕੁਮਾਰ ਪਾਂਸਲ, ਪਿੰਡ ਸਾਵੰਤ ਖੇੜਾ, ਨੇੜੇ ਮੰਡੀ ਡਾਬਾਲੀ, ਪਿੰਡ ਬੁਰਜ ਮਾਨਸਾ ਨੇੜੇ ਮੌੜ ਮੰਡੀ, ਜ਼ਿਲ੍ਹਾ ਬਠਿੰਡਾ ਤੋਂ ਰਾਮ ਸਿੰਘ ਤੱਗੜ, ਭਿੰਦਰ ਕੌਰ ਤੱਗੜ, ਕਮਲਪ੍ਰੀਤ ਸਿੰਘ ਤੱਗੜ, ਸੁਰਿੰਦਰ ਜੌੜਾ ਨੇੜੇ ਫਾਟਕ ਮੌੜ ਮੰਡੀ ਤੋਂ, ਗੁਰਜੀਤ ਮਾਨਸਾ ਕਲਾ, ਮਲਕੀਤ ਮਾਨਸਾ ਕਲਾ, ਗੁਰਤੇਜ ਕੈਂਥ, ਪਿੰਡ ਜਲੂਰ ਮੰਗੂ ਰਾਜਸਥਾਨੀ ਮੌੜ ਮੰਡੀ ਤੇ ਤੱਗੜ ਫੈਮਿਲੀ ਦਾ ਵੀ ਸੁਨੇਹਾ ਪਹੁੰਚਿਆ। ਮੰਗਾ, ਪਿੰਡ ਗੰਗਾ ਅਬਲੂਕੀ, ਜ਼ਿਲ੍ਹਾ ਬਠਿੰਡਾ ਤੋਂ ਇਨ੍ਹਾਂ ਦੇ ਨਾਲ ਨੇ ਜੀ ਬੇਟਾ ਬੇਟੀ, ਬੇਟੀਆਂ ਰਮਨ, ਦੀਪਕ ਕੌਰ, ਪ੍ਰਵੀਨ ਕੌਰ, ਪਰਮਪ੍ਰੀਤ ਕੌਰ, ਨੰਨੀ ਮੁੰਨੀ ਤੇ ਦੋਸਤ ਨੇ ਗੁਰਮੀਤ, ਬਿੰਦਰ, ਮਣੀਆਂ, ਪੱਤੀ ਤੇ ਇਨ੍ਹਾਂ ਦੇ ਬਹੁਤ ਸਾਰੇ ਸਾਥੀ। ਇਸੇ ਹੀ ਗੀਤ ਦੇ ਲਈ ਅਗਲਾ ਸੁਨੇਹਾ ਸਾਡੇ ਕੋਲ ਪਹੁੰਚਿਆ ਜੀ, ਬਾਘਾ ਪੁਰਾਣਾ ਤੋਂ ਸਤਨਾਮ ਸਿੰਘ ਰਖਰਾ, ਅਮਰਜੀਤ ਕੌਰ ਰਖਰਾ, ਪੋਤਰਾ ਤੇਗ ਫਤਿਹ ਸਿੰਘ ਰਖਰਾ, ਪੋਤਰੀ ਜਸਗੁਣ ਰਖਰਾ ਤੇ ਇਹਨਾਂ ਦੇ ਸਾਥੀ। ਆਓ ਸਰੋਤਿਓ, ਤੁਹਾਡੀ ਪਸੰਦ ਤੇ ਸੁਣ ਰਹੇ ਹਾਂ ਜੀ ਅਗਲਾ ਗੀਤ ਅਖਤਰ ਅਲੀ ਦੀ ਆਵਾਜ਼ ਦੇ ਵਿੱਚ।

ਪ੍ਰੋਗਰਾਮ ਦੇ ਅਖੀਰ ਵਿੱਚ ਸੁਣਾ ਰਹੇ ਹਾਂ ਜੀ ਤੁਹਾਨੂੰ ਹੰਸ ਰਾਜ ਹੰਸ ਦੀ ਆਵਾਜ਼ ਦੇ ਵਿੱਚ ਇਹ ਗੀਤ। ਇਸ ਗੀਤ ਦੀ ਫਰਮਾਇਸ਼ ਮੇਰੇ ਕੋਲ ਪਹੁੰਚੀ ਅੱਗੇ ਦਰਬਾਹ ਤੋਂ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ ਹਿਨਾਸ਼ਾ ਤੇ ਬੇਬੀ ਕੈਰਵੀ ਦੀ। ਮਹਿਸ ਗੇਟ ਨਾਭਾ ਤੋਂ ਸੋਮਦੱਤ ਕੈਰਵ, ਜੋਤੀ ਰਾਣੀ ਤੇ ਗੁਰਮੰਨਤ, ਮਲੋਟ ਕੈਂਪ ਪੰਜਾਬ ਤੋਂ ਸਤੀਸ਼ ਮਿਗਲਾਨੀ, ਸੀਮਾ ਮਿਗਲਾਨੀ, ਅਨਮੋਲ, ਧਰਮਪਾਲ, ਵੀਰ ਸਿੰਘ ਲਾਟੀ, ਲਖਵਿੰਦਰ ਸੰਧੂ, ਮਹਾਂਵੀਰ ਸੰਧੂ, ਗੁਰਚਰਨ ਗਰੋਵਰ ਤੇ ਰਮੇਸ਼ ਮਿਗਲਾਨੀ, ਅਮਰਗੜ੍ਹ ਤਹਿਸੀਲ ਸਾਦੂਲ ਸ਼ਹਿਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਹਰਵਿੰਦਰ ਮਾਨ, ਰਾਜਾ ਸਿੰਘ ਮਾਨ, ਕੁਲਵਿੰਦਰ ਕੌਰ ਮਾਨ ਤੇ KS ਮਾਨ। ਮਲੋਟ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ ਗਿੱਲ, ਜ਼ਿਲ੍ਹਾ ਮੁਕਤਸਰ ਪਿੰਡ ਮੋਹਲਾਂ ਤੋਂ ਪਾਲ ਸਿੰਘ ਪਾਲ ਗਿੱਲ, ਗੁਰਦਿਆਲ ਗਿੱਲ, ਸਾਧੂ ਗਿੱਲ, ਦੀਸ਼ਾ ਮੋਹਲਾਂ, ਦਰਸ਼ਨ ਬਰਾੜ ਤੇ ਮਲਕੀਤ। ਸਾਦੂਲ ਸ਼ਹਿਰ ਤੋਂ ਓਮ ਪ੍ਰਕਾਸ਼ ਚੌਹਾਨ, ਮਨੂ ਪ੍ਰਕਾਸ਼, ਸ਼ਿਵ ਪ੍ਰਕਾਸ਼ ਤੇ ਵੇਦ ਪ੍ਰਕਾਸ਼। ਇਸੇ ਹੀ ਗੀਤ ਲਈ ਸੁਨੇਹਾ ਪਹੁੰਚਿਆ ਜੀ, ਵਨ ਵੇ ਟ੍ਰੈਫਿਕ ਰੋਡ ਨੇੜੇ ਬੱਸ ਅੱਡਾ ਮਾਨਸਾ ਤੋਂ ਜਗਦੀਸ਼ ਰਾਏ ਗਰਗ, ਅੰਜਨਾ ਰਾਣੀ ਗਰਗ, ਰਵੀ ਗਰਗ, ਸ਼ਿਲਪਾ ਗਰਗ, ਵਿਕਾਸ ਗੋਇਲ, ਨੀਤੂ ਗੋਇਲ ਤੇ ਇਹਨਾਂ ਦੇ ਸਾਥੀ। ਪਿੰਡ ਸਾਵੰਤ ਖੇੜਾ ਨੇੜੇ ਮੰਡੀ ਡਾਬਵਾਲੀ ਤੋਂ ਕ੍ਰਿਸ਼ਨ ਲਾਲ, ਸਿਮਰੀ ਦੇਵੀ, ਮਨੋਜ ਕੁਮਾਰ, ਪੁਸ਼ਪਾ ਰਾਣੀ ਸ਼ੈਲੇ ਤੇ ਇਹਨਾਂ ਦੇ ਸਾਥੀ। ਗੀਤ ਦੇ ਲਈ ਪਿੰਡ ਤੇ ਡਾਕਖਾਨਾ ਮਿੱਡੂ ਖੇੜਾ, ਡਿਸਟ੍ਰਿਕਟ ਸ੍ਰੀ ਮੁਕਤਸਰ ਸਾਹਿਬ ਤੋਂ ਰਾਮ ਪ੍ਰਤਾਪ, ਜੋਤੀ, ਸੁਮਨ ਤੇ ਮਨੀਸ਼ਾ ਦਾ ਵੀ ਸਾਡੇ ਕੋਲ ਸੁਨੇਹਾ ਪਹੁੰਚਿਆ ਜੀ। ਪਿੰਡ ਵੜਿੰਗ ਖੇੜਾ ਤੋਂ ਭੋਲਾ ਸਿੰਘ ਸਿੱਧੂ, ਭੂਰਾ ਸਿੰਘ ਗਹਿਲੋਤ, ਰਾਜਾ ਵੜਿੰਗ ਤੇ ਪਿੰਡ ਬਜੀਤਪੁਰ ਤੋਂ ਭੋਮਾ, ਬਜੀਤਪੁਰ ਭੋਮਾ ਤੋਂ ਬਲਜੀਤ ਸਿੰਘ ਨੇ ਸਾਨੂੰ ਸੁਨੇਹਾ ਭੇਜਿਆ ਸੀ। ਪਿੰਡ ਕੋਟਸ਼ਮੀਰ ਨੇੜੇ ਠਾਕਰਾਂ ਵਾਲਾ ਡੇਰਾ ਤੋਂ ਰਾਗੀ ਕਰਮਜੀਤ ਸਿੰਘ, ਭਾਈ ਬਲਦੇਵ ਸਿੰਘ, ਪਿੰਡ ਕਾਲੇ ਬਾਂਦਰ ਤੇ ਇਹਨਾਂ ਦੇ ਸਾਥੀ। ਸਤਨਾਮ ਸਿੰਘ ਗਿੱਲ, ਪਿੰਡ ਪੱਖੀ ਖੁਰਦ, ਜ਼ਿਲ੍ਹਾ ਫਰੀਦਕੋਟ ਤੋਂ ਸਾਨੂੰ ਸੁਨੇਹਾ ਲਿਖਦੇ ਨੇ ਜੀ। ਪਿੰਡ ਨਥਾਣਾ ਬਠਿੰਡਾ ਤੋਂ ਹਰਜਿੰਦਰ ਛਿੰਦਾ ਤੇ ਜਸਵੀਰ ਜੱਸੀ, ਹਰਜਿੰਦਰ ਸਿੰਘ ਬਰਾੜ, ਪਿੰਡ ਤੇ ਡਾਕਖਾਨਾ ਜੀਦਾ, ਡਿਸਟ੍ਰਿਕਟ ਬਠਿੰਡਾ ਤੋਂ ਵੀ ਸਾਨੂੰ ਇਹਨਾਂ ਦੀ ਫਰਮਾਇਸ਼ ਪਹੁੰਚੀ ਹੈ ਜੀ। ਤੁਹਾਡੀ ਤਮਾਮ ਸਰੋਤਿਆਂ ਦੀ ਫਰਮਾਇਸ਼ ਤੇ ਸੁਣਾ ਰਹੇ ਹਾਂ ਸਰੋਤਿਓ। ਚਲਦਿਆਂ ਚਲਦਿਆਂ ਹੰਸ ਰਾਜ ਹੰਸ ਦੀ ਆਵਾਜ਼ ਦੇ ਵਿੱਚ ਇਹ ਗੀਤ।

ਲਓ ਜੀ, ਜੇ ਮੇਰਿਆਂ ਮੁਕਾਇਆ ਮੁੱਕਣੀਆਂ ਗੱਲ ਤੇ ਆਪਾਂ ਮੁਕਾਤੀ ਵੀ ਸਮਾਂ ਸਮਾਪਤਾ ਤੇ ਆਪਾਂ ਚੱਲੇ। ਜੀ ਹਾਂ, ਵਾਕਈ ਸੱਚਮੁੱਚ ਸਰੋਤੇ, ਇਸੇ ਦੇ ਨਾਲ ਹੀ ਪ੍ਰੋਗਰਾਮ ਖਤਮ ਕਰਨ ਦੇ ਕਿਰਨ ਪਾਲ ਨੂੰ ਦਿਓ ਇਜਾਜ਼ਤ। ਧੰਨਵਾਦ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਰੀਲੀ ਦੁਪਹਿਰ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੀ ਪ੍ਰਸਾਰਣ। ਹੁਣ ਤੋਂ ਥੋੜੀ ਦੇਰ ਬਾਅਦ ਯਾਨੀ ਕਿ ਠੀਕ 3 ਵਜੇ ਸੁਣਾਂਗੇ ਵਿਵਧ ਭਾਰਤੀ ਮੁੰਬਈ ਦੇ ਪ੍ਰਸਾਰਣ। ਇਹਨਾਂ ਪ੍ਰਸਾਰਣਾਂ ਦੇ ਲਈ ਕੁਝ ਪਲ ਕਰਾਂਗੇ ਇੰਤਜ਼ਾਰ।

FM band 101.1 MHz ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਕੜੀ ਮੁਤਾਬਿਕ ਸਮਾਂ ਹੋ ਰਿਹਾ ਹੈ ਸ਼ਾਮ ਦੇ 5:33 ਤੇ 4 ਸੈਕਿੰਡ। ਪੇਸ਼ ਹੈ ਪ੍ਰੋਗਰਾਮ ਗੱਲਾਂ ਚੋਂ ਗੱਲ।

ਸਰੋਤਿਓ ਤੇ ਲੋ ਹੁਣ ਸੁਣੋ ਸਾਡਾ ਵਿਸ਼ੇਸ਼ ਸਿਲਸਿਲਾ ਹਰ ਅਕਾਲ ਉਸਤਤ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਜਨਾਬ ਬਲਜੀਤ ਸ਼ਰਮਾ। ਸਰੋਤਿਓ ਇਹ ਪ੍ਰੋਗਰਾਮ ਪੂਰਵ ਪ੍ਰਸਾਰਿਤ ਹੈ।

ਵੀ ਸੂਝਵਾਨ ਸਤਿਕਾਰਿਤ ਸਾਹਿਤਕ ਬੁੱਧੀਜੀਵੀ ਤੇ ਰੱਬ ਵਰਗੇ ਪਿਆਰੇ ਸਰੋਤਿਓ। ਪ੍ਰੋਗਰਾਮ ਹਰ ਅਕਾਲ ਉਸਤਤ ਦੇ ਵਿੱਚ ਆਪ ਜੀ ਦਾ

ਆਸੀ ਬਲਜੀਤ ਸ਼ਰਮਾ ਤੇ ਮੇਰੇ ਬਹੁਤ ਹੀ ਸੂਝਵਾਨ ਸਾਥੀ ਸਤਪਾਲ ਬਰਾੜ ਜੀ, ਆਪ ਜੀ ਦੇ ਚਰਨਾਂ ਦੇ ਵਿੱਚ ਨਤਮਸਤਕ ਹੁੰਨੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦੋਸਤੋ, ਹਰ ਅਕਾਲ ਉਸਤਤ ਪ੍ਰੋਗਰਾਮ ਦੇ ਵਿੱਚ ਲਗਾਤਾਰ ਤੁਸੀਂ ਸਾਡਾ ਸਿਲਸਿਲਾ ਸੁਣ ਰਹੇ ਹੋ, ਸਰਵਨ ਕਰ ਰਹੇ ਹੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਉਹਨਾਂ ਦੇ ਸੰਦੇਸ਼। ਦੋਸਤੋ, ਅੱਜ ਵਿਚਾਰ ਚਰਚਾ ਕਰਾਂਗੇ ਰਹਿਤ ਮਰਿਆਦਾ ਅਤੇ ਰਹਿਤਨਾਮੇ ਬਾਰੇ।

ਖਾਲਸੇ ਦੀ ਸਿਰਜਣਾ ਦਾ ਇੱਕ ਧਰਾਤਲ ਰਹਿਤ ਮਰਿਆਦਾ ਨਾਲ ਜੁੜਿਆ ਹੋਇਆ ਏ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਸਿੱਖਾਂ ਨੂੰ ਅੰਮ੍ਰਿਤ ਪਾਣ ਕਰਵਾ ਕੇ ਉਹਨਾਂ ਨੂੰ ਇੱਕ ਵਿਸ਼ੇਸ਼ ਪ੍ਰਕਾਰ ਦੀ ਜੀਵਨ ਸ਼ੈਲੀ ਨੂੰ ਅਪਣਾਉਣ ਦੀ ਪ੍ਰੇਰਣਾ ਵੀ ਕੀਤੀ। ਭਾਵੇਂ ਗੁਰਸਿੱਖ ਦੀ ਰਹਿਣੀ ਬਹਿਣੀ ਸੰਬੰਧੀ ਦੱਸੀ ਗਈ ਇਹ ਮਰਿਆਦਾ ਕੋਈ ਨਵੀਂ ਜਾਂ ਵੱਖਰੀ ਗੱਲ ਨਹੀਂ ਸੀ, ਕਿਉਂਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਹੋ ਚੁੱਕੇ 9 ਗੁਰੂ ਸਾਹਿਬਾਨਾਂ ਨੇ ਵੀ ਗੁਰਸਿੱਖ ਦੀ ਰਹਿਣੀ ਸੰਬੰਧੀ ਥਾਂ ਪੁਰ ਥਾਂ ਟਿੱਪਣੀਆਂ ਕੀਤੀਆਂ ਨੇ। ਗੁਰੂ ਸਾਹਿਬਾਨ ਦਾ ਵਿਚਾਰ ਸੀ ਕਿ ਪੂਰਨ ਮਨੁੱਖ ਬਣਨ ਲਈ ਜਿੱਥੇ ਸਿਮਰਨ ਦੀ ਜ਼ਰੂਰਤ ਹੈ,

ਉੱਥੇ ਵਿਅਕਤੀ ਦੀ ਸਮਾਜਿਕ ਰਹਿਣੀ ਵੀ ਅਨੁਸ਼ਾਸਨਬੱਧ ਹੋਣੀ ਚਾਹੀਦੀ ਹੈ। ਵੱਖ-ਵੱਖ ਗੁਰੂ ਸਾਹਿਬਾਨ ਦੀਆਂ ਬਾਣੀਆਂ ਵਿੱਚ ਰਹਿਤ ਮਰਿਆਦਾ ਸੰਬੰਧੀ ਟੁੱਕਾਂ ਅਤੇ ਸੂਕਤੀਆਂ ਦ੍ਰਿਸ਼ਟੀਗੋਚਰ ਹੁੰਦੀਆਂ ਨੇ। ਸ੍ਰੀ ਗੁਰੂ ਨਾਨਕ ਦੇਵ ਜੀ ਗੁਰਸਿੱਖ ਦੀ ਰਹਿਤ ਨੂੰ ਸਪਸ਼ਟ ਕਰਦੇ ਹੋਏ ਫਰਮਾਉਂਦੇ ਨੇ, ਸੇਵਾ ਸੁਰਤ ਸ਼ਬਦ ਵਿਚਾਰ, ਜਪ ਤਪ ਸੰਜਮ ਹਉਮੈ ਮਾਰ, ਜੀਵਨ ਮੁਕਤ ਜਾ ਸ਼ਬਦ ਬਣਾਏ, ਸੱਚੀ ਰਹਿਤ ਸਦਾ ਸੁਖ ਪਾਏ, ਗਿਆਨ ਧਿਆਨ ਸਭ ਗੁਰਤੇ ਹੋਈ, ਸਾਚੀ ਰਹਿਤ ਸਾਚਾ ਮਨ ਸੋਈ, ਮਨਮੁਖ ਕਥਨੀ ਹੈ ਪਰ ਰਹਿਤ ਨਾ ਹੋਈ, ਨਾਵੋ ਭੂਲੈ ਥਾਉ ਨਾ ਕੋਈ। ਦੋਸਤੋ, ਇਹ ਸਾਰੀ ਜਾਣਕਾਰੀ ਪ੍ਰਭਾਤੀ ਮਹੱਲਾ ਪਹਿਲਾ ਤੇ ਬਿਲਾਵਲ ਮਹੱਲਾ ਪਹਿਲਾ ਦੇ ਵਿੱਚ ਦਰਜ ਹੈ। ਸਾਧ ਸੰਗਤ ਜੀ, ਸ੍ਰੀ ਗੁਰੂ ਅਰਜਨ ਦੇਵ ਜੀ ਕਥਨੀ ਅਤੇ ਕਰਨੀ ਦੀ ਇੱਕ ਰੂਪਤਾ ਨੂੰ ਮਨੁੱਖੀ ਰਹਿਤ ਦਾ ਆਧਾਰ ਸੂਤਰ ਮੰਨਦੇ ਨੇ। ਆਪ ਅਨੁਸਾਰ ਭੇਖ ਜਾਂ ਵਿਖਾਵੇ ਦੀ ਰਹਿਤ ਦੁਆਰਾ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਰਹਿਤ ਅਵਰ ਕਛੂ ਕਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋ ਗੰਢ ਲਾਵਤ, ਜਾਨਣ ਹਾਰੇ ਪ੍ਰਭੂ ਪਰਬੀਨ, ਜਾਨਣ ਹਾਰੇ ਪ੍ਰਭੂ ਪਰਬੀਨ, ਬਾਹਰ ਭੇਖ ਨਾ ਕਾਹੂ ਪੀਨ। ਗੌੜੀ ਸੁਖਮਣੀ ਮਹੱਲਾ ਪੰਜਵਾਂ ਦੇ ਵਿੱਚ ਦੋਸਤੋ ਇਹ ਸ਼ਬਦ ਦਰਜ ਨੇ।

ਗੁਰਸਿੱਖ ਦੀ ਰਹਿਤ ਮਰਿਆਦਾ ਸੰਬੰਧੀ ਸਰੋਤਿਓ ਕੁਝ ਹੋਰ ਮਹੱਤਵਪੂਰਨ ਵੇਰਵੇ ਗੁਰੂ ਰਾਮਦਾਸ ਜੀ ਦੀ ਬਾਣੀ ਦੇ ਵਿੱਚੋਂ ਵੀ ਪ੍ਰਾਪਤ ਹੁੰਦੇ ਨੇ। ਆਪ ਜੀ ਅਨੁਸਾਰ ਗੁਰਸਿੱਖ ਨੂੰ ਇੱਕ ਵਿਸ਼ੇਸ਼ ਪ੍ਰਕਾਰ ਦੀ ਜੀਵਨ ਸ਼ੈਲੀ ਦਾ ਪਾਬੰਦ ਰਹਿਣਾ ਚਾਹੀਦਾ ਏ ਤਾਂ ਜੋ ਉਸ ਦੀ ਸ਼ਖਸੀਅਤ ਦਾ ਸਹੀ ਅਤੇ ਸੰਤੁਲਿਤ ਵਿਕਾਸ ਹੋ ਸਕੇ। ਇਸ ਮੰਤਵ ਲਈ ਉਸ ਨੂੰ ਸਿਮਰਨ, ਕੀਰਤਨ ਅਤੇ ਜਾਪ ਅਧਿਆਤਮਿਕ ਕਾਰਜਾਂ ਵਿੱਚ ਲੀਨ ਰਹਿਣਾ ਚਾਹੀਦਾ ਏ ਤੇ ਗੁਰੂ ਜੀ ਦੇ ਦੱਸੇ ਹੋਏ ਉਪਦੇਸ਼ਾਂ ਉੱਪਰ ਚੱਲ ਕੇ ਆਪਣੀ ਜੀਵਨ ਯਾਤਰਾ ਨੂੰ ਸਫਲ ਬਣਾਉਣਾ ਚਾਹੀਦਾ ਏ। ਆਪ ਜੀ ਦੇ ਅਨੁਸਾਰ ਗੁਰ ਸਤ ਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੈ, ਉਦਮ ਕਰੇ ਭਲਕੇ ਪਰ ਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਖ ਪਾਪ ਦੋਖ ਲੈ ਜਾਵੈ, ਫਿਰ ਚੜੈ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਪਾਵੈ, ਜਿਸਨੂੰ ਦਿਆਲ ਹੋਵੇ ਮੇਰਾ ਸਵਾਮੀ, ਜਿਸਨੂੰ ਦਿਆਲ ਹੋਵੇ ਮੇਰਾ ਸਵਾਮੀ,

ਇਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੈ, ਜਣ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਦੋਸਤੋ, ਇਹ ਸ਼ਬਦ ਵਾਰ ਗੌੜੀ ਮਹੱਲਾ ਚੌਥਾ ਦੇ ਵਿੱਚ ਦਰਜ ਹੈ। ਦੋਸਤੋ, ਇੱਕ ਗੁਰਸਿੱਖ ਲਈ ਰਾਤ ਦੇ ਪਿਛਲੇ ਪਹਿਰੇ ਜਾਗ ਕੇ ਇਸ਼ਨਾਨ ਸ਼ੌਚ ਕਿਰਿਆਵਾਂ ਤੋਂ ਮੁਕਤ ਹੋ ਕੇ ਗੁਰਬਾਣੀ ਦਾ ਗਾਇਨ ਕਰਨ ਦੇ ਮਹੱਤਵ ਨੂੰ ਭਾਈ ਗੁਰਦਾਸ ਜੀ ਨੇ ਵੀ ਬਿਆਨ ਕੀਤਾ ਏ। ਆਪ ਜੀ ਫਰਮਾਉਂਦੇ ਨੇ ਕਿ ਕੁਰਬਾਨੀ ਤਿੰਨਾਂ ਗੁਰਸਿੱਖਾਂ ਪਿਛਲ ਰਾਤੀ ਉੱਠ ਬਹਿੰਦੇ, ਕੁਰਬਾਨੀ ਤਿੰਨਾਂ ਗੁਰਸਿੱਖਾਂ ਅੰਮ੍ਰਿਤ ਵੇਲੇ ਸਰ ਨਾਵਦੇ, ਕੁਰਬਾਨੀ ਤਿੰਨਾਂ ਗੁਰਸਿੱਖਾਂ ਹੋਏ ਇੱਕ ਮਾਣ ਗੁਰ ਜਾਪ ਜਪੰਦੇ, ਕੁਰਬਾਨੀ ਤਿੰਨਾਂ ਗੁਰਸਿੱਖਾਂ ਸਾਧ ਸੰਗਤ ਚੱਲ ਜਾਏ ਜੁੜੰਦੇ, ਕੁਰਬਾਨੀ ਤਿੰਨਾਂ ਗੁਰਸਿੱਖਾਂ ਗੁਰਬਾਣੀ ਨਿਤ ਗਾਏ ਸੁਣਦੇ, ਕੁਰਬਾਨੀ ਤਿੰਨਾਂ ਗੁਰਸਿੱਖਾਂ ਮਨ ਮੇਲੀ ਕਰ ਮੇਲ ਮਿਲੰਦੇ, ਕੁਰਬਾਨੀ ਤਿੰਨਾਂ ਗੁਰਸਿੱਖਾਂ ਭਾਈ ਭਗਤ ਗੁਰਪੂਰਬ ਕਰੰਦੇ, ਗੁਰਸੇਵਾ ਫਲ ਸਫਲ ਫਲੰਦੇ।

ਗੁਰਬਾਣੀ ਵਿੱਚ ਥਾਂ ਪੁਰ ਥਾਂ ਗੁਰਸਿੱਖਾਂ ਅਤੇ ਸਮੂਹ ਮਾਨਵ ਜਾਤੀ ਨੂੰ ਆਤਮਿਕ ਰਹਿਣੀ ਬਾਰੇ ਸੁਝਾਅ ਤੇ ਉਪਦੇਸ਼ ਦਿੱਤੇ ਗਏ ਨੇ। ਪੰਜ ਵਿਕਾਰਾਂ, ਕਰਮ ਕਾਂਡਾਂ ਅਤੇ ਅਰਥਹੀਨ ਅਨੁਸ਼ਠਾਨਾਂ ਦਾ ਅੰਧ ਅਨੁਕਰਣ ਕਰਨ ਤੋਂ ਵਰਜਨਾਵਾਂ ਕੀਤੀਆਂ ਗਈਆਂ ਨੇ। ਇਸ ਦ੍ਰਿਸ਼ਟੀ ਤੋਂ ਦੇਖਿਆ ਸਮੁੱਚਾ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਇੱਕ ਮਹਾਨ ਰਹਿਤਨਾਮਾ ਏ, ਜਿਸ ਉੱਪਰ ਚੱਲ ਕੇ ਹਰ ਪ੍ਰਾਣੀ ਮਾਤਰ ਆਪਣੀ ਜੀਵਨ ਯਾਤਰਾ ਨੂੰ ਸਫਲ ਅਤੇ ਸੰਪੂਰਨ ਬਣਾ ਸਕਦਾ ਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਹੋਰ ਵੀ ਬਹੁਤ ਸਾਰੇ ਅਜਿਹੇ ਸਰੋਤ ਸੁਲਭ ਨੇ, ਜਿਨ੍ਹਾਂ ਵਿੱਚ ਅੰਕਿਤ ਜਾਣਕਾਰੀ ਦੇ ਆਧਾਰ ਤੇ ਇੱਕ ਗੁਰਸਿੱਖ ਦੀ ਰਹਿਤ ਦਾ ਮੁਕੰਮਲ ਖਾਕਾ ਤਿਆਰ ਕੀਤਾ ਜਾ ਸਕਦਾ ਏ। ਭਾਈ ਪਹਿਦੇ ਵਾਲੀ ਬੀੜ ਦੇ ਵਿੱਚ ਸਾਖੀ ਗੁਰੂ ਅਮਰਦਾਸ ਜੀ ਕੀ ਮਹੱਲਾ ਤੀਜਾ ਲਿਖ ਕੇ ਇਹ ਉਪਦੇਸ਼ ਦਿੱਤਾ ਗਿਆ ਏ।

ਗੁਰੂ ਕਾ ਆਖਣਾ ਏ ਅੰਨ ਬਹੁਤੀ ਭੁੱਖੇ ਲੱਗੀ ਜੀਵਨਾ, ਭਰੇ ਤੇ ਭਰਨਾ ਨਾਹੀ, ਅੰਨ ਛੱਡਣਾ ਭੀ ਨਾਹੀ, ਸਵਣਾ ਤਾਂ ਜਾਂ ਬਹੁਤੀ ਨੀਂਦ ਆਵੇ, ਨੀਂਦ ਬਗੈਰ ਸਵਣਾ ਨਹੀਂ ਗਾਫਲਾਈ ਹੈ, ਦੇਹੀ ਕੋ ਬਹੁਤ ਦੁੱਖ ਵੀ ਨਾਹੀ ਦੇਵਨਾ, ਅਕੈ ਬਾਣੀ ਗਾਵਣੀ, ਅਕੇ ਗੁਰੂ ਦੀਆਂ ਗੱਲਾਂ ਬੋਲਣੀਆਂ, ਅਕੇ ਕਿਸੇ ਦੀਆਂ ਬੁਲਾਈਆਂ ਬੋਲਣਾ, ਸ਼ਬਦ ਗਾਵਣਾ ਕੂੜ ਨਾਹੀ ਬੋਲਣਾ, ਜੋ ਇਨ੍ਹਾਂ ਗੱਲਾਂ ਨੂੰ ਮਣੇ ਨਾਲ ਰੱਖੇਗਾ ਸੋ ਮਹਾਂਪੁਰਖ ਹੋਵੇਗਾ, ਉਸਕਾ ਲੇਖਾ ਸਗਲਾ ਨਿਬੜੇਗਾ, ਉਸ ਦੀ ਕੁੱਲ ਕਾ ਉਧਾਰ ਹੋਵੇਗਾ, ਉਸਕੇ ਸੰਗੀ ਸਗਲੇ ਤਰਹੇਂਗੇ, ਸਤ ਸਤ ਕਰ ਮੰਨਣਾ ਗੁਰੂ ਕਾ ਆਖਣਾ ਹੈ, ਜੋ ਕੋਈ ਗੁਰੂ ਨਾਲੋਂ ਭੁੱਲਦਾ ਹੋਵੇ ਤਾਂ ਸਮਝਾਵਣਾ, ਆਪਣੇ ਹੋ ਧਿਰੋਂ ਆਖਣਾ, ਜੇ ਮੰਨੇ ਨਾਹੀ ਤਾਂ ਉਹ ਜਾਣੇ ਇਹ ਆਖਣਾ ਗੁਰੂ ਕਾ ਹੈ, ਜੇ ਕੋਈ ਸਿੱਖ ਉਦਾਸੀ ਕਰੇਗਾ ਤਾਂ ਉਸਕਾ ਬੁਰਾ ਹੋਵੇਗਾ, ਜੋ ਸਿੱਖ ਹੋ ਗ੍ਰਸਤੇ ਵਿੱਚ ਅਰਾਧੇਗਾ ਤਿਸ ਪਰਮੇਸ਼ਰ ਗੁਰੂ ਸੁਖੀ ਰੱਖੇਗਾ, ਧਰਮ ਦੀ ਕਿਰਤ ਕਰਨਾ ਦੇਵਣਹਾਰ ਗੁਰੂ ਬਾਬਾ ਹੈ, ਸਿੱਖਾਂ ਕੀ ਸੇਵਾ ਕਰਨੀ ਆਪਣਾ ਆਪ ਕਿਛੂ ਨਹੀਂ ਜਨਾਵਨਾ, ਦੋਵੇਂ ਸਿਰੇ ਗੁਰੂ ਨੇ ਸੋਪਣੇ, ਅਲਿਪਤ ਰਹਿਣਾ ਗੁਰੂ ਕਾ ਆਖਣਾ ਹੈ। ਸਰੋਤਿਓ, ਇਸ ਤਰ੍ਹਾਂ ਜ਼ਿਲ੍ਹਾ ਚਿੱਟਗਾਂਵ ਨਗਰ ਮਣੀਗ੍ਰਾਮ ਵਾਲੀ ਬੀੜ ਦੇ ਵਾਧੂ ਪੱਤਰਿਆਂ ਉੱਤੇ ਇਸ ਕਿਸਮ ਦੇ ਕੁਝ ਹੋਰ ਸਿੱਖਿਆਦਾਇਕ ਬਚਨ ਅੰਕਿਤ ਨੇ।

ਜੋ ਸਾਖੀ ਮਹੱਲਾ ਪੰਜਵਾਂ ਦੇ ਸਿਰਲੇਖ ਹੇਠ ਆਏ ਨੇ। ਸ੍ਰੀ ਸਤਿਗੁਰ ਬੋਲਿਆ, ਜੋ ਪੰਜ ਕੰਮ ਨਾ ਕਰੇ, ਪੰਜ ਕੰਮ ਕਰੇ ਜੋ ਗੁਰੂ ਕਰਾਵੇ, ਨਾ ਕਰੇ ਪੰਜ ਕੰਮ ਪਰ ਦਰਬ ਨਾ ਹਿਰੇ, ਪਰ ਇਸਤਰੀ ਨਾ ਰਵੇ, ਪਰ ਨਿੰਦਿਆ ਨਾ ਕਰੇ, ਜੂਆ ਨਾ ਖੇਲੇ, ਮਦ ਮਾਸ ਨਾ ਖਾਏ, ਪੰਜ ਕੰਮ ਕਰੇ ਸੋ ਜੀਵਨ ਮੁਕਤ ਹੈ। ਸੰਗਤ ਨਿਤ ਜਾਏ, ਕਿਛ ਮੂੰਹ ਪਾਵਣੇ ਨੂੰ ਲੈ ਜਾਏ, ਅਤੇ ਕੀਰਤਨ ਸੁਣ ਸਵੈ, ਅਰਥੀ ਤੇ ਦੁਖੀਏ ਨਮਾਣੇ ਕੋ ਮਾਣ ਦੇ, ਪਰ ਉਪਕਾਰ ਕਰਨੇ ਲੋਚੇ, ਜਿਸ ਕੋ ਕੁੜਮਾਈ ਕੋਈ ਨਾ ਕਰੇ, ਤਿਸ ਕੋ ਪੁੰਨ ਅਰਥ ਲੋਚ ਕਰ ਕਰਾਵੇ, ਅਕੈ ਆਪ ਕਰੈ। ਮਨਮੁਖ ਤੇ ਜਿਉਂ ਸਿੱਖ ਹੋਵੇ ਤਿਉਂ ਲੋਚ ਕਰ, ਸਿੱਖ ਕਰੈ ਜੀਉ ਦਾਨ ਇਹੋ ਹੈ। ਸਭਨਾ ਜੀਆਂ ਕਾ ਭਲਾ ਮਨਾਵੇ, ਕੋਈ ਦੁਖੈ ਨਾਹੀ, ਆਤਮਾ ਬ੍ਰਹਮ ਪਛਾਣੇ, ਵੱਡੀ ਪੂਜਾ ਇਹਾ ਹੈ।

ਸਾਧ ਸੰਗਤ ਜੀ 1699 ਦੇ ਵਿੱਚ ਖਾਲਸੇ ਦੀ ਸਾਜਨਾ ਦੇ ਮਹਾ ਉਤਸਵ ਦੇ ਮੌਕੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਲਈ ਇੱਕ ਵਿਸ਼ੇਸ਼ ਪ੍ਰਕਾਰ ਦੀ ਰਹਿਤ ਮਰਿਆਦਾ ਵੀ ਨਿਸ਼ਚਿਤ ਕਰ ਦਿੱਤੀ। ਇਸ ਰਹਿਤ ਮਰਿਆਦਾ ਵਿੱਚ ਕੁਝ ਧਾਰਨਾਵਾਂ ਸਨ ਅਤੇ ਕੁਝ ਵਰਜਨਾਵਾਂ। ਧਾਰਨਾਵਾਂ ਨੂੰ ਰਹਿਤ ਕਿਹਾ ਗਿਆ ਏ ਤੇ ਵਰਜਨਾਵਾਂ ਨੂੰ ਕੁਰਹਿਤ। ਸਰਬ ਲੋ ਗ੍ਰੰਥ ਵਿੱਚ ਕੱਛ, ਕਿਰਪਾਨ, ਕੇਸ ਤ੍ਰੈ ਮੁਦਰਾ ਬਾਰੇ ਸੰਕੇਤ ਪ੍ਰਾਪਤ ਨੇ। ਬਾਕੀ ਰਹਿਤਾਂ ਜਾਂ ਕੁਰਹਿਤਾਂ ਬਾਰੇ ਦਸਮ ਗ੍ਰੰਥ ਵਿੱਚ ਕੋਈ ਵਿਸ਼ੇਸ਼ ਵੇਰਵੇ ਪ੍ਰਾਪਤ ਨਹੀਂ ਹੁੰਦੇ, ਪਰੰਤੂ ਗੁਰੂ ਜੀ ਦੇ ਕੁਝ ਦਰਬਾਰੀ ਕਵੀਆਂ ਅਤੇ ਉੱਤਰਕਾਲੀ ਇਤਿਹਾਸਕਾਰਾਂ ਨੇ ਗੁਰੂ ਆਸ਼ੇ ਤੋਂ ਰਹਿਤ ਨਾਮੇ ਨਿਰਧਾਰਿਤ ਕਰਨ ਦਾ ਮੁੱਢਲਾ ਅਤੇ ਮਹੱਤਵਪੂਰਨ ਕਾਰਜ ਜ਼ਰੂਰ ਕੀਤਾ ਏ। ਇਨ੍ਹਾਂ ਦਰਬਾਰੀ ਕਵੀਆਂ ਅਤੇ ਇਤਿਹਾਸਕਾਰਾਂ ਵਿੱਚ ਭਾਈ ਸੈਣਾ ਸਿੰਘ, ਭਾਈ ਕੌਇਰ ਸਿੰਘ, ਭਾਈ ਕੇਸਰ ਸਿੰਘ ਛਿੱਬਰ, ਬਾਵਾ ਸਰੂਪ ਚੰਦ ਭੱਲਾ, ਭਾਈ ਸੁੱਖਾ ਸਿੰਘ, ਭਾਈ ਸੇਵਾ ਸਿੰਘ ਕੋਸ਼ਿਸ਼, ਭਾਈ ਰਤਨ ਸਿੰਘ ਭੰਗੂ, ਭਾਈ ਸੰਤੋਖ ਸਿੰਘ, ਪੰਡਿਤ ਤਾਰਾ ਸਿੰਘ ਤੇ ਗਿਆਨੀ ਗਿਆਨ ਸਿੰਘ ਜੀ ਦੇ ਨਾਮ ਉਲੇਖਯੋਗ ਨੇ। ਇਹ ਸਾਰੀਆਂ ਲਿਖਤਾਂ 18ਵੀਂ ਅਤੇ 19ਵੀਂ ਸਦੀ ਵਿੱਚ ਰਚੀਆਂ ਗਈਆਂ ਹੋਣ ਕਾਰਨ ਕਾਫੀ ਪ੍ਰਮਾਣਿਕ ਨੇ। ਇਹ ਗ੍ਰੰਥ ਭਾਵੇਂ ਮੂਲ ਰੂਪ ਵਿੱਚ ਰਹਿਤਨਾਮੇ ਤਾਂ ਨਹੀਂ ਨੇ, ਪਰ ਤਾਂ ਵੀ ਜਿੱਥੇ ਕਿਧਰੇ ਖਾਲਸੇ ਦੇ ਸਰੂਪ ਦਾ ਪ੍ਰਸੰਗ ਆਉਂਦਾ ਏ, ਉੱਥੇ ਉੱਥੇ ਰਹਿਤ ਦੀ ਮਰਿਆਦਾ ਸੰਬੰਧੀ ਵੀ ਭਾਵ ਪੂਰਿਤ ਉਲੇਖ ਕਰ ਦਿੱਤੇ ਗਏ ਨੇ। 1741 ਵਿੱਚ ਸੰਪੂਰਨ ਹੋਏ ਸ੍ਰੀ ਗੁਰੂ ਸੋਭਾ ਗ੍ਰੰਥ ਵਿੱਚ ਭਾਈ ਸੈਣਾ ਸਿੰਘ ਹੁੱਕਾ ਪੀਣ ਅਤੇ ਸੀਸ ਦਾੜੀ ਮਨਾਉਣ ਨੂੰ ਕੁਰਹਿਤਾਂ ਘੋਸ਼ਿਤ ਕਰਦੇ ਨੇ। ਉਹਨਾਂ ਅਨੁਸਾਰ ਪਾਂਚ ਕੀ ਕੁਸੰਗਤ ਤਜ ਸੰਗਤ ਸੌ ਪ੍ਰੀਤ ਕਰੈ, ਦਇਆ ਔਰ ਧਰਮ ਧਾਰ ਤਿਆਗੈ ਸਭ ਲਾਲਸਾ, ਹੁੱਕਾ ਨਾ ਪੀਵੈ ਸੀਸ ਦਾੜੀ ਨਾ ਮੁੰਡਾਵੇ, ਸੋ ਤੋ ਵਾਹਿਗੁਰੂ ਵਾਹਿਗੁਰੂ ਗੁਰੂ ਜੀ ਕਾ ਖਾਲਸਾ। ਭਾਈ ਕੇਸਰ ਸਿੰਘ ਛਿੱਬਰ ਬੰਸਾਵਲੀ ਨਾਮੇ ਵਿੱਚ ਖਾਲਸੇ ਦੀ ਰਹਿਤ ਦਾ ਵਿਵਰਣ ਇਸ ਤਰ੍ਹਾਂ ਕਰਦੇ ਨੇ, ਨਾਈ ਕਾ ਹੱਥ ਸੀਸ ਚਿਹਰੇ ਨਾ ਲੱਗਣਾ ਪਾਵੇ, ਨਾਈ ਦਾ ਹੱਥ ਸੀਸ ਚਿਹਰੇ ਨਾ ਲੱਗਣਾ ਪਾਵੇ, ਕੇਸਾ ਧਾਰੀ ਗੁਰੂ ਦਾ ਪੰਥ ਕਹ।

ਆਵੈ ਪਾਉ ਲਾਇ ਕੇ ਰੰਗ ਚੜਾਇਆ ਪਾਉ ਬਾਣੀ ਪੌਲ ਰੰਗ ਕੇਸ ਬਣਾਇਆ ਗਣਿਕਾ ਕਾ ਸੰਗ ਨਾ ਕਰੇ ਸੰਗ ਕੀਤਾ ਤੱਤਾ ਹੋਵੇ ਗਣਿਕਾ ਦਾ ਸੰਗ ਨਾ ਕਰੇ ਸੰਗ ਕੀਤਾ ਤੱਤਾ ਹੋਵੇ ਬੀਰਜ ਹੋਵੇ ਸਿੱਖ ਦਾ ਘਰ ਤੱਤਿਆ ਕਰ ਨਿਵਾਸ ਸਿੱਖ ਹੋਵੇ ਗੁਰੂ ਕਾ ਅੰਗਣਾ ਲਾਏ ਪਾਸ ਸ਼ਰਾਬ ਤੰਬਾਕੂ ਜੂਆ ਚੋਰੀ ਯਾਨੀ ਇਨਸੋ ਹੇਤ ਨਾ ਕਰੇ ਭਾਈ ਸੁੱਖਾ ਸਿੰਘ ਗੁਰਬਿਲਾਸ ਪਾਤਸ਼ਾਹੀ ਦਸਵੀਂ ਵਿੱਚ ਮੀਣੇ ਮਸੰਦਾ ਧੀਰ ਮੱਲੀਆਂ ਅਤੇ ਰਾਮ ਰਾਇਆ ਨਾਲ ਸੰਬੰਧਾਂ ਨੂੰ ਖਾਲਸੇ ਦੀ ਰਹਿਤ ਮਰਿਆਦਾ ਦੇ ਵਿਰੁੱਧ ਦਰਸਾਉਂਦੇ ਨੇ ਉਹਨਾਂ ਅਨੁਸਾਰ ਪਾਚਣ ਸੋ ਕਬ ਮੇਲ ਨਾ ਕਰੀਏ ਨਾਮ ਦਾਨ ਨਿਸ ਦਿਨ ਔਰ ਧਰੀਏ ਮੀਣਾ ਔਰ ਮਸੰਦੀਆ ਜਾਣ ਧੀਰ ਮੱਲ ਰਾਮ ਰਾਏ ਜੋ ਆਣ ਪੰਚਮ ਕੋ ਜਾਣਤ ਤੁਮ ਪਰਾਤ ਛਪੀ ਨਹੀਂ ਕੁਝ ਯਾਹ ਮੈਂ ਬਾਤ ਇਨਸੋ ਮੇਲ ਨਾ ਕਰੀਏ ਭਾਈ ਕਰੁਣਾ ਨਿਧ ਇਹ ਬਿਧ ਫਰਮਾਈ ਕਰੁਣਾ ਨਿਧ ਇਹ ਬਿਧ ਫਰਮਾਈ।

ਸਰੋਤਿਓ ਕਵੀਆਂ ਅਤੇ ਇਤਿਹਾਸਕਾਰਾਂ ਤੋਂ ਬਿਨਾਂ ਪੰਜਾਬੀ ਸਾਹਿਤ ਅਤੇ ਸਿੱਖ ਇਤਿਹਾਸ ਨਾਲ ਰਹਿਤਨਾਮਿਆਂ ਦੀ ਇੱਕ ਬੜੀ ਵਿਸਤ੍ਰਿਤ ਅਤੇ ਗੌਰਵਮਈ ਪਰੰਪਰਾ ਵੀ ਦ੍ਰਿਸ਼ਟੀਗੋਚਰ ਹੁੰਦੀ ਹੈ। ਪ੍ਰੋਫੈਸਰ ਪਿਆਰਾ ਸਿੰਘ ਪਦਮ ਜੀ ਨੇ ਆਪਣੇ ਸੰਪਾਦਿਤ ਗ੍ਰੰਥ ਰਹਿਤਨਾਮੇ ਵਿੱਚ ਲਗਭਗ 15 ਰਹਿਤਨਾਮਿਆਂ ਦਾ ਮੂਲ ਪਾਠ ਇਕੱਤਰ ਕਰਕੇ ਪ੍ਰਕਾਸ਼ਿਤ ਕਰਵਾਇਆ ਏ। ਭਾਵੇਂ ਉਨ੍ਹਾਂ ਤੋਂ ਪਹਿਲਾਂ ਭਾਈ ਕਾਹਨ ਸਿੰਘ ਜੀ ਨੇ ਗੁਰਮਤ ਸੁਧਾਕਰ 1898 ਅਤੇ ਬਾਬੂ ਤੇਜਾ ਸਿੰਘ ਜੀ ਨੇ ਖਾਲਸਾ ਰਹਿਤ ਪ੍ਰਕਾਸ਼ 1908 ਵਿੱਚ ਕੁਝ ਰਹਿਤਨਾਮਿਆਂ ਦਾ ਮੂਲ ਪਾਠ ਅੰਕਿਤ ਕੀਤਾ ਸੀ, ਪਰੰਤੂ ਪ੍ਰੋਫੈਸਰ ਪਦਮ ਨੇ ਹੁਣ ਤੱਕ ਪ੍ਰਾਪਤ ਲਗਭਗ ਸਾਰੇ ਰਹਿਤਨਾਮਿਆਂ ਦਾ ਮੂਲ ਪਾਠ ਇੱਕੋ ਗ੍ਰੰਥ

ਵਿੱਚ ਸੰਕਲਿਤ ਕਰਕੇ ਖਾਲਸੇ ਦੀ ਰਹਿਤ ਸੰਬੰਧੀ ਬੜੀ ਮਹੱਤਵਪੂਰਨ ਸੂਚਨਾ ਸੁਲਭ ਕਰਵਾ ਦਿੱਤੀ ਹੈ। ਇਹਨਾਂ ਰਹਿਤ ਨਾਮਿਆਂ ਦੇ ਤੁਲਨਾਤਮਕ ਅਧਿਐਨ ਦੁਆਰਾ ਸਿੱਖ ਧਰਮ ਵਿੱਚ ਰਹਿਤ ਦੇ ਸੰਕਲਪ ਬਾਰੇ ਵਿਚਾਰ ਚਰਚਾ ਕੀਤੀ ਜਾ ਸਕਦੀ ਹੈ। ਰਹਿਤ ਨਾਮਾ ਲਿਖਣ ਵਾਲੇ ਪ੍ਰਥਮ ਵਿਦਵਾਨ ਭਾਈ ਨੰਦ ਲਾਲ ਜੀ ਸਨ। ਆਪ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀਆਂ ਵਿੱਚ ਸਰਵ ਸ਼੍ਰੋਮਣੀ ਸਨ। ਦੀਵਾਨ ਗੋਇਆ ਜ਼ਿੰਦਗੀ ਨਾਮਾ ਆਪ ਜੀ ਦੀਆਂ ਕੁਝ ਪ੍ਰਸਿੱਧ ਰਚਨਾਵਾਂ ਨੇ। ਆਪ ਜੀ ਦੇ ਨਾਮ ਨਾਲ ਤਿੰਨ ਰਹਿਤ ਨਾਮੇ ਜੁੜੇ ਹੋਏ ਨੇ, ਦੋ ਬੰਦਬੱਧ ਨੇ ਤੇ ਇੱਕ ਵਾਰਤਕ ਵਿੱਚ ਹੈ। ਇਹਨਾਂ ਵਿੱਚੋਂ ਇੱਕ ਰਹਿਤ ਨਾਮੇ ਨੂੰ ਤਨਖਾਹ ਨਾਮਾ ਆਖਿਆ ਗਿਆ ਏ, ਕਿਉਂਕਿ ਇਸ ਵਿੱਚ ਰਹਿਤ ਮਰਿਆਦਾ ਤੋਂ ਥਿੜਕ ਜਾਣ ਵਾਲੇ ਗੁਰਸਿੱਖ ਲਈ ਤਨਖਾਹ ਦੰਡ ਦੀ ਸਜ਼ਾ ਤਜਵੀਜ਼ ਕੀਤੀ ਗਈ ਹੈ। ਪਹਿਲੇ ਰਹਿਤ ਨਾਮੇ ਵਿੱਚ ਗੁਰੂ ਜੀ ਅਤੇ ਕਵੀ ਦੇ ਦਰਮਿਆਨ ਇੱਕ ਸੰਵਾਦ ਦੀ ਸੂਰਤ ਵਿੱਚ ਸਮੁੱਚੀ ਸਮੱਗਰੀ ਨੂੰ ਵਿਉਂਤਬੱਧ ਕੀਤਾ ਗਿਆ ਹੈ। ਇਸ ਰਹਿਤ ਨਾਮੇ ਦੇ ਕੁਝ ਅੰਸ਼ ਸਾਧ ਸੰਗਤ ਜੀ ਇਸ ਪ੍ਰਕਾਰ ਨੇ। ਸ੍ਰੀ ਗੁਰੂ ਵਾਚ, ਸੁਣੋ ਸਿੱਖ ਭਾਈ ਨੰਦ ਲਾਲ, ਤੁਮਹਿ ਹਮਾਰੇ ਬਚਨ ਰਸਾਲ, ਗੁਰਮੁਖ ਸਰਗੁਣ ਰੂਪ ਸੁਜਾਨ, ਪ੍ਰਥਮ ਸੇਵ ਗੁਰ ਹਿਤ ਚਿਤ ਕਾਣ, ਗੁਰਸਿੱਖ ਸੇਵ ਸ਼ਬਦ ਜੋ ਗਹੋ, ਸ਼ਬਦ ਸਰੂਪ ਸੋ ਇਹ ਬਿਦ ਲਹੋ, ਸ਼ਬਦ ਸਰੂਪ ਵਾਕ ਜੋ ਧਾਰੇ, ਤਿਸ ਤੇ ਲਖੀਏ ਅਪਰ ਅਪਾਰੇ। ਤਨਖਾਹ ਨਾਮੇ ਵਿੱਚ ਸਾਧ ਸੰਗਤ ਜੀ ਭਾਈ ਨੰਦ ਲਾਲ ਜੀ ਰਹਿਤ ਸੰਬੰਧੀ ਕੁਝ ਵਰਜਨਾਵਾਂ ਦੇ ਵੇਰਵੇ ਵੀ ਦਿੰਦੇ ਨੇ। ਇਹ ਤਨਖਾਹ ਨਾਮਾ ਵੀ ਪ੍ਰਸ਼ਨ ਉੱਤਰ ਸ਼ੈਲੀ ਵਿੱਚ ਅਤੇ ਦੋਹਰੇ ਸਵਈਏ ਅਤੇ ਚੁਪਾਈ ਛੰਦ ਰੂਪਾਂ ਵਿੱਚ ਲਿਖਿਆ ਗਿਆ ਹੈ। ਇਸ ਤਨਖਾਹ ਨਾਮੇ ਵਿੱਚ ਦਿੱਤੇ ਗਏ ਗੁਰੂ ਜੀ ਦੇ ਆਦੇਸ਼ ਇਸ ਤਰ੍ਹਾਂ ਨੇ, ਜੋ ਪ੍ਰਸਾਦ ਕੋ ਬਾਂਟ ਹੈ ਮਨਮਹਿ ਧਾਰੈ ਲੋਭ, ਕਿਸੈ ਥੋੜਾ ਕਿਸੇ ਅਗਲਾ ਸਦਾ ਰਹੇ ਤਿਸ ਸੋਗ, ਕੰਗਾ ਦੋਨੋ ਵਕਤ ਕਰ ਪਾਗ ਚੁਨਹਿ ਕਰ ਬਾਂਧ ਹੀ, ਦਾਤਣ ਨਿਤ ਕਰੇ ਨਾ ਦੁਖ ਪਾਵਹਿ ਲਾਲ ਜੀ, ਨਗਣ ਹੋਏ ਬਾਹਰ ਫਿਰੈ ਨਗਣ ਸੀਸ ਜੋ ਖਾਏ, ਨਗਣ ਪ੍ਰਸਾਦ ਜੋ ਬਾਂਟ ਈ ਤਨਖਾਹੀ ਬਡੋ ਕਹਾਏ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਖਵਾਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਏ, ਖਵਾਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਏ।

ਭਾਈ ਨੰਦ ਲਾਲ ਜੀ ਦਾ ਤੀਜਾ ਰਹਿਤਨਾਮਾ ਸਾਖੀ ਰਹਿਤ ਕੀ ਦੇ ਨਾਮ ਹੇਠ ਪ੍ਰਾਪਤ ਹੁੰਦਾ ਹੈ। ਇਹ ਰਹਿਤਨਾਮਾ ਵਾਰਤਕ ਵਿੱਚ ਹੈ। ਇਸ ਰਹਿਤਨਾਮੇ ਵਿੱਚ ਗੁਰਸਿੱਖ ਦੇ ਲੱਛਣ ਅਤੇ ਕਰਮ ਸਪਸ਼ਟ ਕੀਤੇ ਗਏ ਨੇ। ਤਬ ਗੁਰੂ ਗੋਬਿੰਦ ਸਿੰਘ ਕਿਹਾ, ਜੋ ਮੇਰਾ ਸਿੱਖ ਹੋਵੇਗਾ ਸੋ ਖਾਲਸਾ ਥੀ ਬਗੈਰ ਹੋਰ ਇੱਥੇ ਪ੍ਰਤੀਤ ਨਾ ਕਰਸੀ, ਅਤੇ ਜਿੱਥੇ ਸ਼ਬਦ ਹੋਵੇ ਤਿੱਥੇ ਪੂਜਾ ਕਰਨੀ, ਹੋਰ ਮਣੀ ਮਸਾਣੀ ਨਹੀਂ ਜਾਵਣਾ, ਪੰਡਿਤ ਪਾਂਦੇ ਮੀਏ ਮਹਤੇ ਦੀ ਮਤ ਨਹੀਂ ਲੈਣੀ, ਅਤੇ ਜੋ ਮੇਰਾ ਹੋਸੀ ਗੁਰ ਸ਼ਬਦ ਥੀ ਸਿਵਾਏ ਕਰਮ ਕਿਰਿਆ, ਭਦਨ ਉਸਤਰਾ ਨਹੀਂ ਲਾਵਣਾ, ਗਾਇਤਰੀ ਤਰਪਣ ਪੂਜਾ ਅਰਚਾ ਧੋਤੀ ਬਨ ਕੈ ਸਿਰੀ ਨੰਗੀ ਖਾਵਣਾ ਨਾਹੀ, ਜੇ ਕੋਈ ਸਿੱਖ ਗੁਰੂ ਕਾ ਹੋਸੀ ਸੋ ਇਤਨੀਆਂ ਵਸਤੂਆਂ ਦੇ ਨੇੜੇ ਨਾ ਆਵਸੀ, ਜੋ ਸਿੱਖ ਮੇਰਾ ਹੋਵੇ ਤਿਸ ਨੂੰ ਤਮਾਕੂ ਪੀਵਣਾ ਅਤੇ ਨਸਵਾਰ ਚੜਾਵਣੀ ਅਜਿਹੀ ਹੈ ਜੈਸੇ ਗਊ ਮਾਸ ਖਾਇਆ ਅਤੇ ਤਮਾਕੂ ਇੱਕੋ ਜਿਹਾ ਹੈ। ਗੁਰੂ ਕਾ ਬਚਨ ਹੈ, ਜੋ ਕੋਈ ਸਿੱਖ ਮੇਰਾ ਹੋਸੀ ਇਨ੍ਹਾਂ ਬਚਨਾਂ ਤੇ ਪ੍ਰਤੀਤ ਕਰਸੀ ਅਤੇ ਮੇਰੇ ਪਾਸੋਂ ਬੇਮੁਖ ਹੋਵੇਗਾ, ਜੋ ਇਨ੍ਹਾਂ ਬਚਨਾਂ ਨੂੰ ਨਾ ਮੰਨੇਗਾ, ਜੋ ਸਤ ਸਤ ਕਰਨ ਮੰਨੇਗਾ ਸੋ ਨਿਹਾਲ ਹੋਵੇਗਾ। ਰਹਿਤਨਾਮਾ ਪਰੰਪਰਾ ਦਾ ਸਰੋਤਿਓ ਇੱਕ ਹੋਰ ਮਹੱਤਵਪੂਰਨ ਲੇਖਕ ਭਾਈ ਪ੍ਰਹਲਾਦ ਸਿੰਘ ਵੀ ਹੈ। ਉਹ ਇੱਕ ਫਾਰਸੀ ਦਾਨ ਅਤੇ ਵਿਦਵਾਨ ਸਿੰਘ ਸਨ ਅਤੇ ਉਹਨਾਂ ਨੇ ਗੁਰੂ ਜੀ ਦੇ ਹੁਕਮ ਅਨੁਸਾਰ ਦਾਰਾ ਸ਼ਿਕੋ ਵੱਲੋਂ ਕਰਵਾਏ ਗਏ ਉਪਨਿਸ਼ਦਾਂ ਦੇ ਫਾਰਸੀ ਤਰਜਮੇ ਦਾ ਭਾਖਾ ਅਨੁਵਾਦ ਕੀਤਾ ਸੀ। ਇਹ ਰਹਿਤਨਾਮਾ ਦੋਹਰੇ ਅਤੇ ਚੁਪਾਈ ਛੰਦ ਵਿੱਚ ਹੈ। ਇਸ ਦੇ ਸ਼ੁਰੂ ਵਿੱਚ ਇਹ ਸ਼ਬਦ ਅੰਕਿਤ ਹੈ, ਹੁਕਮ ਹੋਆ ਸ੍ਰੀ ਮੁਖ ਵਾਕ ਪਾ, ਦਸਵੀਂ ਲਾਲ ਦਰਿਆਈ ਕੈ ਪਰਥਾਏ। ਇਹ ਰਹਿਤਨਾਮੇ ਦੇ ਬਹੁਤ ਸਾਰੇ ਅੰਸ਼ ਅੱਜ ਵੀ ਸਿੱਖ ਹਲਕਿਆਂ ਵਿੱਚ ਕਾਫੀ ਪ੍ਰਸਿੱਧ ਨੇ। ਚੁਪਈ ਹੋਏ ਸਿੱਖ ਸਿਰ ਟੋਪੀ ਤਰੈ, ਸਾਤ ਜਨਮ ਕੁਸ਼ਤੀ ਹੋਏ ਮਰੈ, ਜੋ ਸਿੱਖ ਗਲਮੈ ਤਾਗਾਹ ਮੇਲੇ, ਚੋਪੜ ਬਾਜ਼ੀ ਗਣਿਕਾ ਖੇਲੈ, ਜਨਮ ਸੁਵਾਣ ਪਾਵੇਗਾ ਕੋਟ, ਬੀਜਿਓ ਹਾਥ ਬੁਰਾ ਇਸ ਖੋਟ, ਪਾਗ ਉਤਾਰ ਪ੍ਰਸਾਦ ਜੋ ਖਾਵੈ, ਪਾਗ ਉਤਾਰ ਪ੍ਰਸਾਦ ਜੋ ਖਾਵੈ, ਸੋ ਸਿੱਖ ਕੁੰਭੀ ਨਰਕ ਸਿਧਾਵੈ। ਦੋਹਰਾ ਮੀਣਾ ਔਰ ਮਸੰਦੀਆ ਮੋਨਾ ਕੁੜੀ ਜੋ ਮਾਰ, ਹੋਏ ਸਿੱਖ ਵਰਤਨ ਕਰਹਿ ਅੰਤ ਕਰੇਗਾ ਖੁਆਰ,

ਸਰੋਤਿਓ, ਇਸ ਦੇ ਨਾਲ ਹੀ ਸਿਲਸਿਲਾ ਹਰ ਅਕਾਲ ਉਸਤਤ ਖਤਮ ਹੁੰਦਾ ਹੈ ਤੇ ਇਸ ਦੇ ਨਾਲ ਹੀ ਆਪਣੇ ਦੋਸਤ ਲਵਲੀਨ ਸਚਦੇਵਾ ਨੂੰ ਪ੍ਰੋਗਰਾਮ ਗੱਲਾਂ ਚੋਂ ਗੱਲ ਖਤਮ

0: ਐਫਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਕੜੀ ਮੁਤਾਬਿਕ ਸਮਾਂ ਹੋ ਰਿਹਾ ਹੈ ਸ਼ਾਮ ਦੇ 6:19। ਹੁਣ ਤੋਂ ਥੋੜੀ ਦੇਰ ਬਾਅਦ 6:20 ਤੇ ਪ੍ਰਾਦੇਸ਼ਿਕ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਰਾਹੀਂ ਰਿਲੇਅ ਕੀਤਾ ਜਾਏਗਾ। ਥੋੜੀ ਦੇਰ ਲਈ ਇਸਦਾ ਸਾਡੇ ਨਾਲ ਇੰਤਜ਼ਾਰ ਕਰੋ।
1: यार कोई ऐसी लाइफ इंश्योरेंस पॉलिसी बताओ जिसमें कम प्रीमियम हो, बोनस भी अच्छा मिले और भरोसे वाला भी हो।
2: PLI है ना?
3: सरकारी कर्मचारी के साथ साथ सभी प्रोफेशनल, ग्रेजुएट और डिप्लोमा होल्डर्स ले सकते हैं PLI पॉलिसी का फायदा और साथ में पोस्टल डिपार्टमेंट का भरोसा भी। अपने नजदीकी पोस्ट ऑफिस से आज ही संपर्क करें या लॉग इन करें indiapost.gov.in पर।
4: नमस्कार, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਕੱਲ ਦੁਨੀਆ ਭਰ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਵੇਗਾ। ਪੰਜਾਬ ਸਮੇਤ ਦੇਸ਼ ਭਰ ਚ ਯੋਗ ਸਮਾਗਮਾਂ ਦਾ ਹੋਵੇਗਾ ਆਯੋਜਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੋਗ ਅਭਿਆਸ ਚ ਦੇਸ਼ ਦੀ ਕਰਨਗੇ ਅਗਵਾਈ। ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਵੱਲੋਂ ਅੱਜ ਅੰਮ੍ਰਿਤਸਰ ਚ BJP ਆਗੂਆਂ ਤੇ ਵਰਕਰਾਂ ਨਾਲ ਮੀਟਿੰਗ। ਪੰਜਾਬ ਚੋਣ ਕਮਿਸ਼ਨ ਵੱਲੋਂ ਹੁਸ਼ਿਆਰਪੁਰ ਨਗਰ ਨਿਗਮ, ਨਗਰ ਕੌਂਸਲ ਗੁਰੂ ਹਰਸਾਏ ਅਤੇ ਨਗਰ ਨਿਗਮ ਜਲਾਲਾਬਾਦ ਤੇ ਮਮਦੋਟ ਨਗਰ ਪੰਚਾਇਤ ਦੇ ਮੈਂਬਰਾਂ ਦੀ ਚੋਣ ਲਈ ਆਮ ਚੋਣਾਂ ਕਰਵਾਉਣ ਸਬੰਧੀ ਪ੍ਰੋਗਰਾਮ ਦਾ ਐਲਾਨ। ਪੰਜਾਬ ਸਰਕਾਰ ਵੱਲੋਂ 2,437 ਅਪ੍ਰੈਂਟਿਸ ਟ੍ਰੇਨਿਸ ਨੂੰ PSPCL ਚ ਸਹਾਇਕ ਲਾਈਨਮੈਨ ਵਜੋਂ ਭਰਤੀ ਕਰਨ ਦਾ ਫੈਸਲਾ ਅਤੇ ਭਾਰਤ ਤੇ ਅਫਗਾਨਿਸਤਾਨ ਦਰਮਿਆਨ ਤੀਜਾ ਤੇ ਆਖਰੀ ਇਕ ਰੋਜ਼ਾ ਕ੍ਰਿਕਟ ਮੈਚ ਅੱਜ ਚੇਨਈ ਚ ਖੇਡਿਆ ਜਾ ਰਿਹਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਅੰਤਰਰਾਸ਼ਟਰੀ ਯੋਗ ਦਿਵਸ 2026 ਭਲਕੇ ਵਿਸ਼ਵ ਪੱਧਰ ਤੇ ਮਨਾਇਆ ਜਾਵੇਗਾ। ਇਸ ਸਾਲ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਹੈ ਜਿਸ ਦਾ ਵਿਸ਼ਾ ਵਧਦੀ ਉਮਰ ਦੇ ਪ੍ਰਭਾਵ ਨੂੰ ਰੋਕਣ ਲਈ ਯੋਗ ਰੱਖਿਆ ਗਿਆ। ਇਹ ਵਿਸ਼ਾ ਉਮਰ ਦੇ ਵਧਣ ਦੇ ਨਾਲੋਂ ਨਾਲ ਤੰਦਰੁਸਤ, ਸਰਗਰਮ ਅਤੇ ਸਨਮਾਨਿਤ ਜੀਵਨ ਜਿਉਣ ਲਈ ਯੋਗ ਦਾ ਸਾਰੀ ਜ਼ਿੰਦਗੀ ਅਭਿਆਸ ਕਰਨ ਦੇ ਮਹੱਤਵ ਤੇ ਜ਼ੋਰ ਦਿੰਦਾ ਹੈ। ਅੰਤਰਰਾਸ਼ਟਰੀ ਯੋਗ ਦਿਵਸ 2026 ਦਾ ਮੁੱਖ ਸਮਾਗਮ ਪੱਛਮੀ ਬੰਗਾਲ ਦੇ ਕੋਲਕਾਤਾ ਦੇ ਇਤਿਹਾਸਕ ਰੈੱਡ ਰੋਡ ਤੇ ਕਰਵਾਇਆ ਜਾ ਰਿਹਾ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਂਝੇ ਯੋਗ ਅਭਿਆਸ ਵਿਚ ਰਾਸ਼ਟਰ ਦੀ ਅਗਵਾਈ ਕਰਨਗੇ। ਪੇਸ਼ ਹੈ ਇਕ ਰਿਪੋਰਟ।
5: ਸਭਿਆਚਾਰ ਮੰਤਰਾਲਾ ਦੇਸ਼ ਦੇ 100 ਖਾਸਥਾਨਾਂ ਤੇ ਵਿਸ਼ੇਸ਼ ਯੋਗ ਸਮਾਰੋਹ ਕਰਾ ਰਿਹਾ ਹੈ, ਜੋ ਭਾਰਤ ਦੇ ਅਮੀਰ ਸਭਿਆਚਾਰਕ ਵਿਰਸੇ, ਇਤਿਹਾਸਕ ਸਥਾਨਾਂ ਅਤੇ ਯੋਗ ਰਵਾਇਤਾਂ ਨੂੰ ਜੋੜਦਾ ਹੈ। ਇਸ ਪਹਿਲਕਦਮੀ ਦੇ ਹਿੱਸੇ ਵਜੋਂ ਨਵੀਂ ਦਿੱਲੀ ਵਿਚ ਲਾਲ ਕਿਲ੍ਹੇ ਸਮੇਤ 12 ਪ੍ਰਮੁੱਖ ਸਥਾਨਾਂ ਤੇ ਵੱਡੇ ਸਮਾਰੋਹ ਕਰਾਏ ਜਾਣਗੇ। ਭਾਰਤੀ ਸਭਿਆਚਾਰਕ ਸੰਬੰਧਾਂ ਦੀ ਪ੍ਰੀਸ਼ਦ ਦੇ ਤਾਲਮੇਲ ਨਾਲ ਵਿਦੇਸ਼ਾਂ ਵਿਚ 210 ਤੋਂ ਵੱਧ ਭਾਰਤੀ ਮਿਸ਼ਨ ਦੁਨੀਆ ਭਰ ਵਿਚ ਕਰੀਬ 2,500 ਸਥਾਨਾਂ ਤੇ ਯੋਗ ਸਮਾਗਮ ਕਰਾਉਣਗੇ। ਕੋਲਕਾਤਾ ਦੇ ਰੈੱਡ ਰੋਡ ਤੇ ਰਾਸ਼ਟਰੀ ਸਮਾਰੋਹ ਸਵੇਰੇ 5 ਵਜੇ ਸ਼ੁਰੂ ਹੋਏਗਾ, ਜਿਸ ਵਿਚ ਹਜ਼ਾਰਾਂ ਯੋਗ ਪ੍ਰੇਮੀਆਂ ਦੀ ਹਿੱਸੇਦਾਰੀ ਦੇਖਣ ਨੂੰ ਮਿਲੇਗੀ, ਜਦੋਂ ਕਿ ਲੱਖਾਂ ਨਾਗਰਿਕਾਂ ਦੇ ਭਾਰਤ ਅਤੇ ਵਿਦੇਸ਼ਾਂ ਤੋਂ ਵਰਚੁਅਲੀ ਸ਼ਾਮਿਲ ਹੋਣ ਦੀ ਉਮੀਦ ਹੈ। ਇਹ ਸਮਾਗਮ ਸਿਹਤ, ਸਦਭਾਵਨਾ ਤੇ ਸਮੂਹਿਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਵਾਲੀ ਇੱਕ ਆਲਮੀ ਲਹਿਰ ਵਜੋਂ ਯੋਗ ਦੀ ਵਧਦੀ ਭੂਮਿਕਾ ਨੂੰ ਦਰਸਾਉਂਦਾ ਹੈ। ਬਿਊਰੋ ਰਿਪੋਰਟ ਨਾਲ ਮੈਂ ਸਰਬਜੀਤ ਕੌਰ, ਆਕਾਸ਼ਵਾਣੀ ਖਬਰਾਂ, ਜਲੰਧਰ।
4: ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਕੇਂਦਰੀ ਸੰਚਾਰ ਬਿਊਰੋ ਜਲੰਧਰ ਵੱਲੋਂ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਦੇ ਸਿਲਸਿਲੇ 'ਚ DAV ਕਾਲਜ ਜਲੰਧਰ ਵਿਖੇ ਇੱਕ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਯੋਗ ਸੈਸ਼ਨ 'ਚ 200 ਤੋਂ ਵੱਧ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ। ਯੋਗ ਸੈਸ਼ਨ ਦੀ ਅਗਵਾਈ ਯੋਗ ਇੰਸਟ੍ਰਕਟਰ ਸ਼ੈਲੇਸ਼ ਜੈਨ ਤੇ ਜੈ ਮਿੱਤਲ ਨੇ ਕੀਤੀ। ਉਨ੍ਹਾਂ ਆਯੁਸ਼ ਮੰਤਰਾਲੇ ਵੱਲੋਂ ਨਿਰਧਾਰਿਤ ਯੋਗ ਪ੍ਰੋਟੋਕਾਲ ਮੁਤਾਬਕ ਸਿਖਲਾਈ ਦਿੰਦਿਆਂ ਸੰਤੁਲਨ ਤੇ ਤਣਾਅ ਤੋਂ ਰਾਹਤ ਲਈ ਵੱਖ ਵੱਖ ਯੋਗ ਆਸਨ ਕਰਵਾਏ। ਉਨ੍ਹਾਂ ਵਿਦਿਆਰਥੀਆਂ ਨੂੰ ਲੰਬੇ ਸਮੇਂ ਦੀ ਸਿਹਤ ਤੇ ਤੰਦਰੁਸਤੀ ਵਾਸਤੇ ਯੋਗ ਨੂੰ ਆਪਣੀ ਰੋਜ਼ਮਰਾ ਦਾ ਹਿੱਸਾ ਬਣਾਉਣ ਦੀ ਸਲਾਹ ਦਿੱਤੀ। ਉਨ੍ਹਾਂ ਪ੍ਰੋਗਰਾਮ ਦੇ ਆਯੋਜਨ ਲਈ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਉਪਰਾਲਿਆਂ ਦੀ ਵੀ ਸ਼ਲਾਘਾ ਕੀਤੀ। ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਨੇ ਅੱਜ ਅੰਮ੍ਰਿਤਸਰ 'ਚ BJP ਆਗੂਆਂ ਤੇ ਵਰਕਰਾਂ ਨਾਲ ਇੱਕ ਮੀਟਿੰਗ ਕੀਤੀ। ਇਸ ਤੋਂ ਬਾਅਦ ਸ੍ਰੀ ਨਵੀਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਗੁਰੂ ਘਰ ਵਿੱਚ ਦੇਸ਼ ਤੇ ਪੰਜਾਬ ਦੀ ਖੁਸ਼ਹਾਲੀ, ਅਮਨ ਸ਼ਾਂਤੀ ਤੇ ਤਰੱਕੀ ਲਈ ਅਰਦਾਸ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਸਿਰੋ ਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ,
6: पटना साहिब गुरु गोविंद सिंह जी के जन्म स्थान से मैं आया हूँ, जो मेरी कर्म भूमि है, और आज सौभाग्य है कि गुरुओं की इस भूमि पे आके इस हर मंदिर में मत्था ठेकने का मौका मिला, अरदास करने का मौका मिला। माननीय प्रधानमंत्री नरेंद्र मोदी जी के नेतृत्व में पूरा देश जिस प्रकार से विकास के पटल पे आगे बढ़ रहा है, उसी प्रकार

ਹੁਣੇ ਤੁਸੀਂ ਪ੍ਰਾਦੇਸ਼ਿਕ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਰਾਹੀਂ ਸੁਣ ਰਹੇ ਸੀ। ਐਫਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਹੈ ਸ਼ਾਮ ਦੇ 6:30 ਤੇ 22 ਸੈਕਿੰਡ। ਪੇਸ਼ ਹੈ ਯੁਵਾ ਸਾਥੀਆਂ ਦਾ ਪ੍ਰੋਗਰਾਮ ਯੁਵ ਵਾਣੀ।

ਸ਼ੁਭ ਸਾਥੀਓ, ਅੱਜ ਦੇ ਪ੍ਰੋਗਰਾਮ ਯੁਵਾਣੀ ਤਹਿਤ ਤੁਸੀਂ ਸੁਣੋ ਸਿਲਸਿਲਾ ਮੇਰੀਆਂ ਗੱਲਾਂ ਮੇਰੇ ਗੀਤ, ਜੋ ਪੇਸ਼ ਕਰਨਗੇ ਖੁਸ਼ੀ ਸਿੱਕਾ। ਸ੍ਰੋਤਿਓ, ਇਹ ਪ੍ਰੋਗਰਾਮ ਪੂਰਾ ਪ੍ਰਸਾਰਿਤ ਹੈ, ਉਸ ਤੋਂ ਪਹਿਲਾਂ ਕੁਝ ਸੰਦੇਸ਼।

0: ਨਸ਼ਾ ਸਕੀਮ ਦੇ ਟੈਲੀਲੋ ਨਿਆਬੰਧੂ ਕਾਨੂੰਨੀ ਸਾਖਰਤਾ ਅਤੇ ਜਾਗਰੂਕਤਾ ਪ੍ਰੋਗਰਾਮ ਨਾਲ ਜੁੜੋ। ਕਾਨੂੰਨੀ ਮਦਦ ਟੈਲੀਲੋ ਤੇ ਟੋਲ ਫ੍ਰੀ ਨੰਬਰ 1-44-54 ਤੇ ਵੈਬਸਾਈਟ www.telilaw.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
1: ਆਇਆ ਖੁਸ਼ੀਆਂ ਦਾ ਪੈਗਾਮ ਪੀਐਮ ਕਿਸਾਨ।
2: ਪੀਐਮ ਕਿਸਾਨ
3: ਕਿਸਾਨ ਵੀਰਾਂ ਤੇ ਭੈਣਾਂ ਲਈ ਖੁਸ਼ਖਬਰੀ। ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ 20 ਜੂਨ ਨੂੰ ਹੁਗਲੀ ਪੱਛਮੀ ਬੰਗਾਲ ਤੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 23ਵੀਂ ਕਿਸ਼ਤ ਜਾਰੀ ਕਰਨਗੇ। ਇਸ ਦੇ ਤਹਿਤ 9,44,00,000 ਤੋਂ ਵੀ ਵਧੇਰੇ ਕਿਸਾਨਾਂ ਦੇ ਖਾਤਿਆਂ 18,880 ਕਰੋੜ ਰੁਪਏ ਪਾਏ ਜਾਣਗੇ। ਪੀਐਮ ਸਨਮਾਨ ਨਿਧੀ ਦੀ ਇਸ ਕਿਸ਼ਤ ਦੇ ਨਾਲ ਕਿਸਾਨਾਂ ਨੂੰ ਪ੍ਰਦਾਨ ਕੀਤੀ ਗਈ ਕੁੱਲ ਰਾਸ਼ੀ 4,46,000 ਕਰੋੜ ਰੁਪਏ ਤੋਂ ਵਧੇਰੇ ਹੋ ਜਾਏਗੀ, ਜੋ ਕਿ ਕਰੋੜਾਂ ਹੀ ਕਿਸਾਨ ਪਰਿਵਾਰਾਂ ਨੂੰ ਆਰਥਿਕ ਸੁਰੱਖਿਆ ਤੇ ਮਜ਼ਬੂਤੀ ਪ੍ਰਦਾਨ ਕਰ

ਹਮੇਸ਼ਾ ਯਾਦ ਰਹਿ ਜਾਣਗੇ, ਹੱਸਦੇ ਖੇਡਦੇ ਉਹ ਪਲ ਦਿਲ 'ਚ ਵੱਸ ਜਾਣਗੇ। ਕਹਿੰਦੇ ਹਨ ਕਿ ਕਾਲਜ ਇੱਕ ਫਰੈਸ਼ ਸਟਾਰਟ ਹੈ। ਜਿਵੇਂ ਕਿ ਮੈਂ ਆਪਣੇ ਕਾਲਜ ਬਾਰੇ ਤੁਹਾਨੂੰ ਦੱਸ ਰਹੀ ਸੀ, ਤੋ ਉਹਦੀ ਸਭ ਤੋਂ ਪਿਆਰੀ ਯਾਦ ਹੈ ਸਾਡੇ ਯੂਥ ਫੈਸਟੀਵਲ। ਯੂਥ ਫੈਸਟੀਵਲ ਕਾਲਜ ਦੇ ਵਿੱਚ ਪੰਜਾਬ ਖੇਤਰ ਦੇ ਵਿੱਚ ਆਮ ਹੈ ਔਰ ਬਹੁਤ ਹੀ ਵੱਡਾ ਇਵੈਂਟ ਹੈ। ਇਹਦੇ ਵਿੱਚ ਪਹਿਲੀ ਵਾਰ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਗਿੱਧਾ ਕੀਤਾ ਸੀ, ਜਿਹਦੇ ਵਿੱਚ ਸਾਡੀ ਟੀਮ ਦੀ 3rd ਪੋਜੀਸ਼ਨ ਆਈ ਸੀ। ਔਰ ਇਹਦੇ ਵਿੱਚ ਹੀ ਮੈਨੂੰ ਇੰਨਾ ਡਾਂਸ ਦਾ ਸ਼ੌਂਕ ਬਣਿਆ ਮੇਰੀ ਲਾਈਫ 'ਚ ਅੱਗੇ ਜਾ ਕੇ ਕਿ ਮੈਂ ਡਾਂਸ ਨੂੰ ਆਪਣੇ ਕਰੀਅਰ ਵਾਈਜ਼ ਵੀ ਔਰ ਵੈਸੇ ਵੀ ਬਹੁਤ ਅੱਗੇ ਲੈ ਕੇ ਜਾਣਾ ਚਾਹੁੰਦੀ ਹਾਂ। ਹੋਰ ਵੀ ਇਵੈਂਟ ਸੀਗੇ ਮੇਰੇ ਕਾਲਜ ਦੇ ਵਿੱਚ, ਜਿਵੇਂ ਕਿ ਐਂਕਰਿੰਗ ਕਰਨਾ ਜਾਂ ਕਿਸੇ ਐਕਟੀਵਿਟੀ ਦੇ ਵਿੱਚ ਪਾਰਟੀਸੀਪੇਟ ਕਰਨਾ। ਹੋਰ ਵੀ ਬਹੁਤ ਕੰਪੀਟੀਸ਼ਨ ਸੀ ਜਿਹਦੇ ਵਿੱਚ ਮੈਨੂੰ ਕਾਫੀ ਅਵਾਰਡਸ ਮਿਲੇ ਹਨ। ਮੈਂ ਨਾਲ ਹੀ ਨਾਲ ਐਸਟ੍ਰੋਲੋਜੀ ਵੀ ਸ਼ੁਰੂ ਕੀਤੀ ਐਜ਼ ਅ ਪੈਸ਼ਨ, ਐਜ਼ ਐਨ ਐਕਸਟਰਾ ਕਰੀਕੁਲਰ ਐਕਟੀਵਿਟੀ, ਜਿਹਨੇ ਮੈਨੂੰ ਗਰੋ ਕਰਵਾਇਆ ਔਰ ਦੁਨੀਆ ਦੇ ਵੱਖ ਵੱਖ ਲੋਕਾਂ ਨਾਲ ਮਿਲਵਾਇਆ। ਇਸ ਦੇ ਨਾਲ ਨਾਲ ਹੀ ਕਾਲਜ ਲਾਈਫ ਦੇ ਵਿੱਚ ਆਪਾਂ ਸਿੱਖਦੇ ਹਾਂ ਕਿ ਸ਼ੋਰਟ ਨੋਟਿਸ ਦੇ ਵਿੱਚ ਚੀਜ਼ਾਂ ਨੂੰ ਕਿਵੇਂ ਪੂਰਾ ਕਰਨਾ ਹੈ। ਜਦੋਂ ਆਪਾਂ ਸ਼ੋਰਟ ਨੋਟਿਸ 'ਤੇ ਚੀਜ਼ਾਂ ਨੂੰ ਕਰਨਾ ਸਿੱਖਦੇ ਹਾਂ, ਆਪਾਂ ਨੂੰ ਉਹਦੇ ਵਿੱਚ ਪਰਫੈਕਸ਼ਨ ਵੀ ਆਉਂਦੀ ਹੈ ਔਰ ਆਪਾਂ ਨੂੰ ਸਮਝ ਵੀ ਆਉਂਦਾ ਹੈ ਕਿ ਜ਼ਿੰਦਗੀ ਹਮੇਸ਼ਾ ਆਪਣੇ ਟਰਮਸ 'ਤੇ ਆਪਾਂ ਨਹੀਂ ਜੀ ਸਕਦੇ। ਉਹਦੇ ਲਈ ਆਪਾਂ ਨੂੰ ਮਿਹਨਤ ਕਰਨੀ ਪੈਂਦੀ ਹੈ ਔਰ ਮਿਹਨਤ ਕਈ ਵਾਰ ਆਪਾਂ ਨੂੰ ਕੁਝ ਚੀਜ਼ਾਂ ਸਿਖਾ ਜਾਂਦੀ ਹੈ। ਆਪਣੇ ਕਾਲਜ ਦੇ ਟਾਈਮ 'ਤੇ ਮੈਂ ਬਹੁਤ ਸਾਰੇ ਵੱਖ ਵੱਖ ਕੈਂਪਸ ਵੀ ਲਗਾਏ ਨੇ। ਇੱਕ ਕੈਂਪ ਐਸਾ ਸੀ ਜੋ ਕਿ ਮੇਰੀ ਜ਼ਿੰਦਗੀ ਬਦਲ ਗਿਆ। ਸਾਡਾ ਪੌਂਗ ਬਾਂਧ ਦੇ ਵਿੱਚ ਇੱਕ ਸਵਿਮਿੰਗ ਦਾ ਕੈਂਪ ਲੱਗਿਆ ਸੀ, ਜਿਹਦੇ ਵਿੱਚ 100 ਫੁੱਟ ਦਾ ਉਹ ਬਾਂਧ ਸੀ ਔਰ ਅਸੀਂ ਉਹਦੇ ਵਿੱਚ ਵੱਖ ਵੱਖ ਵਾਟਰ ਐਕਟੀਵਿਟੀਜ਼ ਕਰਨੀਆਂ ਸੀ। ਉਹਦੇ ਵਿੱਚ ਸਮਝ ਆਇਆ ਕਿ ਜਦੋਂ ਤੁਸੀਂ ਕੋਈ ਕੰਮ ਬੇਦਿਲੀ ਤੋਂ ਕਰਦੇ ਹੋ ਤਾਂ ਉਹ ਕਦੇ ਵੀ ਪੂਰਾ ਨਹੀਂ ਹੋਊਗਾ, ਬਟ ਅਗਰ ਤੁਸੀਂ ਦਿਲ ਨਾਲ ਲਗਨ ਨਾਲ ਉਹ ਕੰਮ ਕਰੋਗੇ ਤਾਂ ਉਹ ਅੱਗੇ ਜਾ ਕੇ ਤੁਹਾਨੂੰ ਬਹੁਤ ਹੀ ਅੱਛੇ ਰਿਜ਼ਲਟਸ ਦਊਗਾ। ਉਹ ਕੈਂਪ ਸਿਰਫ ਸਵਿਮਿੰਗ ਦਾ ਨਹੀਂ ਸੀ ਬਲਕਿ ਹੋਰ ਵੀ ਗਤੀਵਿਧੀਆਂ ਸੀਗੀਆਂ ਉਹਨਾਂ ਵਿੱਚ, ਜਿਹਦੇ ਵਿੱਚ ਸਾਨੂੰ ਪਾਣੀ ਦੇ ਵਿੱਚ ਕਾਇਆਕਿੰਗ, ਰਾਫਟਿੰਗ ਅਤੇ ਹੋਰ ਵੀ ਚੀਜ਼ਾਂ ਦੀ ਟ੍ਰੇਨਿੰਗ ਦਿੱਤੀ ਗਈ ਸੀ। ਸਵੈ ਸੁਰੱਖਿਆ ਵੀ ਉਹਦੇ ਵਿੱਚ ਸਿਖਾਈ ਗਈ ਸੀ, ਅਗਰ ਤੁਸੀਂ ਪਾਣੀ ਦੇ ਵਿੱਚ ਹੋ ਤੁਸੀਂ ਆਪਣੇ ਆਪ ਦੀ ਸੁਰੱਖਿਆ ਕਿਵੇਂ ਕਰਨੀ ਹੈ। ਤੋ ਆਹੀ ਚੀਜ਼ ਹੈ ਕਿ ਕਾਲਜ ਦੇ ਵਿਦਿਆਰਥੀਆਂ ਨੂੰ ਅਗਰ ਕਦੇ ਮੌਕਾ ਮਿਲੇ ਕਿ ਉਹਨਾਂ ਨੂੰ ਕੋਈ ਕੈਂਪ ਲਗਾਉਣਾ ਹੈ ਜਾਂ ਕਿਸੇ ਹੋਰ ਐਕਟੀਵਿਟੀ ਦੇ ਵਿੱਚ ਜਾਣਾ ਹੈ, ਤਾਂ ਉਹਨਾਂ ਨੂੰ ਜ਼ਰੂਰ ਉਸ ਚੀਜ਼ ਨੂੰ ਪੂਰਾ ਕਰਨਾ ਚਾਹੀਦਾ ਹੈ। ਉਹਨਾਂ ਨੂੰ ਆਹ ਨਹੀਂ ਸੋਚਣਾ ਚਾਹੀਦਾ ਕਿ ਅਗਰ ਅਸੀਂ ਐਸਾ ਕਰਾਂਗੇ ਤਾਂ ਸਾਡੇ ਨਾਲ ਆਹ ਹੋ ਜੂਗਾ, ਅਸੀਂ ਡਰਦੇ ਹਾਂ। ਆਪਣੇ ਡਰ ਨੂੰ ਪਿੱਛੇ ਛੱਡ ਕੇ ਅਗਰ ਤੁਸੀਂ ਐਸੀ ਚੀਜ਼ਾਂ ਕਰੋਗੇ ਤਾਂ ਲਾਈਫ ਦੇ ਵਿੱਚ ਤੁਸੀਂ ਬਹੁਤ ਅੱਗੇ ਜਾਓ। ਸਟ੍ਰੈਸ ਫ੍ਰੀ ਰਹੋ, ਲੋਕਾਂ ਦੀ ਵੈਲੀਡੇਸ਼ਨ ਲਈ ਵੇਟ ਨਾ ਕਰੋ। ਜੋ ਤੁਹਾਨੂੰ ਪਸੰਦ ਹੈ ਲਾਈਫ ਦੇ ਵਿੱਚ ਤੁਸੀਂ ਉਹੀ ਚੀਜ਼ਾਂ ਕਰੋ, ਕਿਉਂਕਿ ਉਹੀ ਚੀਜ਼ਾਂ ਤੁਹਾਨੂੰ ਜ਼ਿੰਦਗੀ ਦੇ ਵਿੱਚ ਅੱਗੇ ਲੈ ਕੇ ਜਾਣਗੀਆਂ। ਤੁਹਾਨੂੰ ਜ਼ਿੰਦਗੀ ਦੇ ਵਿੱਚ ਬਹੁਤ ਲੋਕ ਮਿਲਣਗੇ ਜੋ ਕਿ ਤੁਹਾਨੂੰ ਚੀਜ਼ਾਂ ਕਰਨ ਤੋਂ ਰੋਕਣਗੇ, ਪਰ ਤੁਸੀਂ ਉਸ ਚੀਜ਼ਾਂ ਨੂੰ ਜੋ ਤੁਹਾਨੂੰ ਪਤਾ ਹੈ ਕਿ ਤੁਹਾਨੂੰ ਅੱਗੇ ਲਾਈਫ ਦੇ ਵਿੱਚ ਵਧਾਉਣਗੀਆਂ, ਤੁਹਾਨੂੰ ਖੁਸ਼ ਰੱਖਣਗੀਆਂ, ਤੁਹਾਨੂੰ ਉਹੀ ਚੀਜ਼ਾਂ ਕਰਨੀਆਂ ਚਾਹੀਦੀਆਂ ਨੇ। ਤੁਹਾਡੀ ਲਾਈਫ ਐਕਸਪੀਰੀਅੰਸਿਸ ਨਾਲ ਭਰੀ ਹੋਣੀ ਚਾਹੀਦੀ ਹੈ, ਨਾ ਕਿ ਰਿਗਰੈਟਸ ਨਾਲ। ਅਗਰ ਤੁਸੀਂ ਲਾਈਫ ਦੇ ਵੱਖ ਵੱਖ ਐਕਸਪੀਰੀਅੰਸ ਲਓਗੇ, ਆਪਣੇ ਪੇਰੈਂਟਸ ਨਾਲ ਆਪਣੀ ਗੱਲਾਂ ਸਾਂਝੀਆਂ ਕਰੋਗੇ ਔਰ ਲਾਈਫ ਦੇ ਵਿੱਚ ਐਸੀਆਂ ਚੀਜ਼ਾਂ ਕਰੋਗੇ ਜੋ ਤੁਹਾਨੂੰ ਖੁਸ਼ੀ ਦਿੰਦੀਆਂ ਹਨ, ਨਾ ਕਿ ਲੋਕਾਂ ਨੂੰ, ਤੋ ਜਦੋਂ ਤੁਸੀਂ ਆਪਣੇ ਲਾਈਫ ਬਾਰੇ ਪਿੱਛੇ ਮੁੜ ਕੇ ਦੇਖੋਗੇ, ਤੁਸੀਂ ਦੇਖੋਗੇ ਕਿ ਮੈਂ ਆਪਣੇ ਬਚਪਨ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਆਹ ਆਹ ਚੀਜ਼ਾਂ ਕੀਤੀਆਂ ਨੇ, ਤਾਂ ਤੁਹਾਨੂੰ ਬਹੁਤ ਖੁਸ਼ੀ ਮਿਲੇਗੀ। ਤੁਸੀਂ ਅੱਗੇ ਜਾ ਕੇ ਵੀ ਆਪਣੇ ਫੈਮਿਲੀ ਨੂੰ, ਆਪਣੇ ਫਰੈਂਡਸ ਨੂੰ, ਆਪਣੇ ਬੱਚਿਆਂ ਨੂੰ ਆਹ ਚੀਜ਼ਾਂ ਦੱਸੋਗੇ ਕਿ ਹਾਂ ਮੈਂ ਲਾਈਫ ਦੇ ਵਿੱਚ ਆਹ ਅਚੀਵ ਕੀਤਾ ਹੈ, ਮੈਂ ਲਾਈਫ ਦੇ ਵਿੱਚ ਆਹ ਐਕਟੀਵਿਟੀ ਕੀਤੀ ਹੈ, ਤਾਂ ਤੁਹਾਨੂੰ ਖੁਦ ਨੂੰ ਵੀ ਆਹ ਗੱਲਾਂ ਦੱਸਦੇ ਹੋਏ ਬਹੁਤ ਖੁਸ਼ੀ ਮਿਲੇਗੀ। ਅਤੇ ਪੇਰੈਂਟਸ ਨੂੰ ਮੇਰਾ ਆਹੀ ਗੁਜ਼ਾਰਿਸ਼ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਕੁਛ ਵੀ ਕਰਨ ਤੋਂ ਨਾ ਰੋਕੋ, ਉਹ ਆਪਣੀ ਗਲਤੀਆਂ ਤੋਂ ਵੀ ਸਿੱਖਣਗੇ। ਅਗਰ ਇਨਸਾਨ ਗਲਤੀਆਂ ਨਹੀਂ ਕਰੂਗਾ ਤਾਂ ਉਹ ਨਹੀਂ ਸਿੱਖੂਗਾ। ਆਪਣੇ ਡਰ ਤੋਂ, ਆਪਣੇ ਕੌਨਸ਼ੀਅਸਨੈਸ ਤੋਂ ਕਦੇ ਵੀ ਕਿਸੇ ਨੂੰ ਕੋਈ ਕੰਮ ਕਰਨ ਲਈ ਨਾ ਰੋਕੋ। ਉਹਨਾਂ ਨੂੰ ਹੋਰ ਅੱਗੇ ਵਧਾਓ, ਹੋਰ ਐਕਟੀਵਿਟੀਜ਼ ਕਰਵਾਓ ਤਾਂ ਕਿ ਉਹ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣ। ਉਹਨਾਂ ਦੇ ਮਨ ਦੇ ਵਿੱਚ ਬਾਅਦ 'ਚੋਂ ਆਹ ਗੱਲ ਨਾ ਆਏ ਕਿ ਮੈਂ ਆਹ ਚੀਜ਼ ਨਹੀਂ ਕਰ ਪਾਇਆ। ਉਹਨਾਂ ਨੂੰ ਹਰੇਕ ਉਹ ਚੀਜ਼ ਕਰਨੀ ਚਾਹੀਦੀ ਹੈ ਜੋ ਉਹਨਾਂ ਦਾ ਦਿਲ ਕਹਿੰਦਾ ਹੈ। ਕਈ ਵਾਰ ਆਪਾਂ ਨੌਜਵਾਨ ਆਹ ਸੋਚ ਲੈਂਦੇ ਹਾਂ ਕਿ ਸਾਨੂੰ ਆਪਣੇ ਵੱਡੇ ਬਜ਼ੁਰਗਾਂ ਕੋਲ ਬਹਿ ਕੇ ਕੀ ਮਿਲ ਜੂਗਾ, ਪਰ ਜਦੋਂ ਆਪਾਂ ਉਹਨਾਂ ਕੋਲ ਬਹਿੰਦੇ ਹਾਂ, ਉਹਨਾਂ ਦੀ ਗੱਲਾਂ ਸੁਣਦੇ ਹਾਂ, ਸਾਨੂੰ ਤਜਰਬੇ ਸੁਣਨ ਨੂੰ ਮਿਲਦੇ ਹਨ ਜੋ ਕਿ ਉਹਨਾਂ ਦੇ ਖੁਦ ਦੇ ਜਾਂ ਕਿਸੇ ਹੋਰ ਉਹਨਾਂ ਦੇ ਕਰੀਬੀ ਦੇ ਹੁੰਦੇ ਹਨ। ਉਹਨਾਂ ਤਜਰਬਿਆਂ ਨੂੰ ਅਗਰ ਆਪਾਂ ਜ਼ਿੰਦਗੀ ਦੇ ਵਿੱਚ ਅੱਗੇ ਲੈ ਕੇ ਚੱਲੀਏ ਤਾਂ ਆਪਾਂ ਨੂੰ ਪਤਾ ਲੱਗੂਗਾ ਕਿ ਉਹ ਆਪਾਂ ਨੂੰ ਗੱਲਾਂ ਗੱਲਾਂ ਦੇ ਵਿੱਚ ਹੀ ਐਸੇ ਸਬਕ ਦੇ ਗਏ ਹਨ ਜੋ ਕਿ ਜ਼ਿੰਦਗੀ 'ਚ ਅੱਗੇ ਜਾ ਕੇ ਸਾਡੇ ਬਹੁਤ ਕੰਮ ਆਉਂਦੇ ਨੇ। ਐਸੀਆਂ ਹੀ ਕੁਝ ਗੱਲਾਂ ਮੈਂ ਆਪਣੇ ਦਾਦਾ ਦਾਦੀ ਅਤੇ ਨਾਨਾ ਨਾਨੀ ਤੋਂ ਸਿੱਖੀਆਂ ਹਨ। ਮੈਂ ਸਿੱਖਿਆ ਕਿ ਅਗਰ ਜ਼ਿੰਦਗੀ ਦੇ ਵਿੱਚ ਤੁਸੀਂ ਇਕੱਲੇ ਹੋ ਜਾਂ ਕੋਈ ਕੰਮ ਤੁਹਾਨੂੰ ਇਕੱਲਿਆਂ ਨੂੰ ਕਰਨਾ ਪੈ ਰਿਹਾ ਹੈ ਤਾਂ ਆਪਾਂ ਨੂੰ ਉਸ ਚੀਜ਼ ਤੋਂ ਡਰਨਾ ਨਹੀਂ ਚਾਹੀਦਾ। ਇਕੱਲੇ ਕੰਮ ਕਰਨ ਦਾ ਮਤਲਬ ਹੈ

ਕਿ ਤੁਸੀਂ ਜ਼ਿੰਦਗੀ ਦੇ ਵਿੱਚ ਇੰਨੇ ਕਾਮਯਾਬ ਹੋ ਚੁੱਕੇ ਹੋ ਕਿ ਉਹ ਕੰਮ ਤੁਹਾਡੇ ਤੋਂ ਇਲਾਵਾ ਹੋਰ ਕੋਈ ਕਰ ਹੀ ਨਹੀਂ ਸਕਦਾ। ਹਮੇਸ਼ਾ ਆਪਾਂ ਨੂੰ ਕਿਸੇ ਦੀ ਮਦਦ ਦੀ ਜਾਂ ਕਿਸੇ ਦੀ ਵੈਲੀਡੇਸ਼ਨ ਦੀ ਉਡੀਕ ਨਹੀਂ ਹੋਣੀ ਚਾਹੀਦੀ। ਆਪਾਂ ਨੂੰ ਉਡੀਕ ਹੋਣੀ ਚਾਹੀਦੀ ਹੈ ਸਿਰਫ ਕਾਮਯਾਬੀ ਦੀ, ਜੋ ਕਿ ਆਪਾਂ ਨੂੰ ਇਕੱਲੇ ਕੰਮ ਕਰਕੇ ਵੀ ਮਿਲ ਸਕਦਾ ਹੈ। ਇੱਕ ਪਿਆਰਾ ਜਿਹਾ ਗੀਤ ਮੋਰ, ਰੱਬ ਦਾ ਰੇਡੀਓ 3 ਚੋਂ, ਜਿਨ੍ਹਾਂ ਦੀ ਗਾਇਕ ਹੈ ਨਿਮਰਤ ਖਹਿਰਾ।

ਇਸ ਪਿਆਰੇ ਜਿਹੇ ਗੀਤ ਤੋਂ ਬਾਅਦ ਫਿਰ ਤੁਹਾਡਾ ਸਵਾਗਤ ਹੈ। ਆਪਾਂ ਕਈ ਵਾਰ ਦੇਖਦੇ ਹਾਂ ਕਿ ਨੌਜਵਾਨ ਵਰਗ ਕਹਿੰਦਾ ਹੈ, ਅਗਰ ਤੂੰ ਆਰਟਸ ਲਏਗਾ ਤਾਂ ਮੈਂ ਵੀ ਆਰਟਸ ਹੀ ਲਊਂਗਾ, ਮੈਂ ਮੈਡੀਕਲ ਵੱਲ ਨਹੀਂ ਜਾਊਂਗਾ ਕਿਉਂਕਿ ਜੋ ਮੇਰਾ ਦੋਸਤ ਕਰੂੰਗਾ ਉਹੀ ਮੈਂ ਕਰੂੰਗਾ। ਪਰ ਕੀ ਪਤਾ ਤੁਹਾਡੀ ਜ਼ਿੰਦਗੀ ਦੇ ਪੜਾਵ ਦੇ ਵਿੱਚ ਮੈਡੀਕਲ ਜ਼ਿਆਦਾ ਵਧੀਆ ਰਹੀ ਹੋਵੇ। ਜਦੋਂ ਆਪਾਂ ਆਪਣੇ ਵੱਡੇ ਬਜ਼ੁਰਗਾਂ ਦੀਆਂ ਗੱਲਾਂ ਨੂੰ ਸੁਣਦੇ ਹਾਂ, ਆਪਾਂ ਨੂੰ ਸਮਝ ਆਉਂਦਾ ਹੈ ਕਿ ਉਹ ਸਿਰਫ ਆਪਣਾ ਵਕਤ ਚਾਹੁੰਦੇ ਨੇ, ਉਹਨਾਂ ਨੂੰ ਹੋਰ ਕੁਛ ਨਹੀਂ ਚਾਹੀਦਾ। ਜਿੰਨਾ ਵਕਤ ਆਪਾਂ ਉਹਨਾਂ ਨਾਲ ਗੁਜ਼ਾਰਾਂਗੇ ਉਨਾ ਹੀ ਚੰਗਾ ਆਪਾਂ ਖੁਦ ਨੂੰ ਲੱਗੂਗਾ, ਔਰ ਉਹੀ ਗੱਲਾਂ ਆਪਾਂ ਨੂੰ ਬਾਅਦ ਲਾਈਫ ਦੇ ਵਿੱਚ ਯਾਦ ਆਉਣਗੀਆਂ ਔਰ ਆਪਾਂ ਨੂੰ ਅੱਗੇ ਲੈ ਕੇ ਜਾਣਗੀਆਂ। ਬਜ਼ੁਰਗ ਸਿਰਫ ਆਪਣੇ ਪੋਤੇ ਪੋਤੀਆਂ ਦਾ, ਦੋਤੇ ਦੋਤੀਆਂ ਦਾ ਸਮੇਂ ਹੀ ਮੰਗਦੇ ਨੇ, ਉਹਨਾਂ ਨੂੰ ਬਦਲੇ ਦੇ ਵਿੱਚ ਪਿਆਰ ਹੀ ਚਾਹੀਦਾ ਹੁੰਦਾ ਹੈ, ਹੋਰ ਕੁਛ ਨਹੀਂ। ਹਾਲਾਂਕਿ ਆਪਾਂ ਆਹ ਗੱਲਾਂ ਬਾਰੇ ਅੱਜ ਨਹੀਂ ਸੋਚ ਰਹੇ, ਪਰ ਜਦੋਂ ਆਪਾਂ ਨੂੰ ਆਹ ਗੱਲਾਂ ਬਾਅਦ ਜ਼ਿੰਦਗੀ ਦੇ ਪੜਾਵ ਦੇ ਵਿੱਚ ਪਤਾ ਲੱਗਦੀਆਂ ਹਨ, ਸਮਝ ਆਉਂਦੀਆਂ ਹਨ, ਉਦੋਂ ਆਪਾਂ ਸਿਰਫ ਰਿਗਰੈਟ ਹੀ ਕਰ ਸਕਦੇ ਹਾਂ ਉਸ ਗੱਲਾਂ ਨੂੰ, ਕਿਉਂਕਿ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਆਹ ਚੀਜ਼ਾਂ ਆਪਣੇ ਮਾਤਾ ਪਿਤਾ ਦੇ ਨਾਲ ਵੀ ਗੱਲਾਂ ਕਰਨੀਆਂ ਬਹੁਤ ਜ਼ਰੂਰੀ ਹਨ। ਜਦੋਂ ਤੁਸੀਂ ਆਪਣੇ ਮਾਤਾ ਪਿਤਾ ਕੋਲ ਬੈਠੋਗੇ, ਉਹਨਾਂ ਨੂੰ ਸਮੇਂ ਦਊਂਗੇ, ਉਹਨਾਂ ਦੀਆਂ ਗੱਲਾਂ ਸੁਣੋਗੇ, ਉਦੋਂ

ਪਤਾ ਲੱਗੂਗਾ ਕਿ ਜਿਸ ਚੀਜ਼ਾਂ ਲਈ ਉਹ ਤੁਹਾਨੂੰ ਪਹਿਲਾਂ ਟੋਕਦੇ ਸੀ ਉਹ ਚੀਜ਼ਾਂ ਸਹੀ ਸੀਗੀਆਂ। ਅਗਰ ਉਹ ਤੁਹਾਨੂੰ ਨਾ ਟੋਕਦੇ, ਅੱਜ ਤੁਸੀਂ ਜ਼ਿੰਦਗੀ ਦੇ ਵਿੱਚ ਉੱਥੇ ਨਾ ਪਹੁੰਚੇ ਹੁੰਦੇ, ਉਸ ਮੁਕਾਮ ਤੇ ਨਾ ਖੜੇ ਹੁੰਦੇ ਜਿੱਥੇ ਤੁਸੀਂ ਅੱਜ ਖੜੇ ਹੋ। ਇੱਕ ਵਾਰ ਆਪਣੇ ਮਾਤਾ ਪਿਤਾ ਦਾ, ਆਪਣੇ ਬਜ਼ੁਰਗਾਂ ਦਾ ਸ਼ੁਕਰੀਆ ਅਦਾ ਜ਼ਰੂਰ ਕਰਿਆ ਕਰੋ ਕਿ ਉਹਨਾਂ ਨੇ ਤੁਹਾਨੂੰ ਜ਼ਿੰਦਗੀ ਦੇ ਵਿੱਚ ਨਵੀਆਂ ਚੀਜ਼ਾਂ ਸਿਖਾਇਆ, ਤੁਹਾਨੂੰ ਅੱਗੇ ਵਧਣ ਦਿੱਤਾ ਜ਼ਿੰਦਗੀ ਦੇ ਵਿੱਚ, ਔਰ ਤੁਹਾਡਾ ਹਰ ਕਦਮ ਤੇ ਸਾਥ ਦਿੱਤਾ। ਤੁਹਾਡੇ ਪਰਿਵਾਰ ਤੋਂ ਇਲਾਵਾ ਕੋਈ ਵੀ ਜ਼ਿੰਦਗੀ ਦੇ ਵਿੱਚ ਤੁਹਾਡਾ ਚੰਗਾ ਨਹੀਂ ਚਾਹੂਗਾ, ਤੁਹਾਨੂੰ ਅੱਗੇ ਵਧਦਾ ਨਹੀਂ ਦੇਖੂਗਾ। ਹਮੇਸ਼ਾ ਆਪਣੇ ਪਰਿਵਾਰ ਦੇ ਸਾਥ ਔਰ ਆਪਣੇ ਪਰਿਵਾਰ ਦੇ ਪਿਆਰ ਦਾ ਸ਼ੁਕਰੀਆ ਅਦਾ ਕਰੋ। ਉਹਨਾਂ ਚੀਜ਼ਾਂ ਲਈ ਉਹਨਾਂ ਦੇ ਧੰਨਵਾਦੀ ਰਹੋ, ਕਿਉਂਕਿ ਉਹੀ ਨੇ ਜਿਨ੍ਹਾਂ ਨੇ ਤੁਹਾਨੂੰ ਇਸ ਮੁਕਾਮ ਤੱਕ ਪਹੁੰਚਣ ਦੇ ਵਿੱਚ ਸਭ ਤੋਂ ਜ਼ਿਆਦਾ ਮਦਦ ਕੀਤੀ ਹੈ। ਉਹਨਾਂ ਦੀ ਦੁਆਵਾਂ, ਉਹਨਾਂ ਦਾ ਪਿਆਰ ਹੀ ਹੈ ਜੋ ਤੁਹਾਨੂੰ ਇਸ ਮੁਕਾਮ ਤੱਕ ਲੈ ਕੇ ਆਇਆ ਹੈ। ਅੱਜ ਕੱਲ੍ਹ ਦਾ ਯੂਥ ਫਾਸਟ ਫੂਡ, ਜੰਕ ਫੂਡ, ਹੋਰ ਪਤਾ ਨਹੀਂ ਕੈਸੀ ਚੀਜ਼ਾਂ ਦਾ ਆਦੀ ਹੋ ਚੁੱਕਿਆ ਹੈ। ਅੱਜ ਕੱਲ੍ਹ ਪਾਰਟੀ ਦੇ ਨਾਮ 'ਤੇ ਬੱਚੇ ਹੈਲਦੀ ਖਾਣ ਤੋਂ ਸਿਵਾਏ ਜੰਕ ਫੂਡ ਜਿਵੇਂ ਕਿ ਪੀਜ਼ਾ, ਬਰਗਰ, ਐਸੀ ਚੀਜ਼ਾਂ ਖਾਂਦੇ ਹਨ ਜੋ ਕਿ ਆਪਣੀ ਸਿਹਤ ਲਈ ਬਿਲਕੁਲ ਵੀ ਵਧੀਆ ਨਹੀਂ ਹਨ। ਅੱਜ ਕੱਲ੍ਹ ਆਪਾਂ ਸੁਣਦੇ ਹਾਂ ਕਿ ਕਿੰਨੇ ਜ਼ਿਆਦਾ ਕੇਸਿਸ ਵੱਧ ਗਏ ਹੈ ਫੂਡ ਪੋਇਜ਼ਨਿੰਗ ਦੇ। ਬਾਜ਼ਾਰ ਦੇ ਵਿੱਚ ਐਸੀ ਕਿੰਨੀਆਂ ਦਵਾਈਆਂ ਹਨ ਜੋ ਕਿ ਆਪਾਂ ਨੂੰ ਮਦਦ ਕਰਦੀਆਂ ਹਨ ਅੱਛੇ ਡਾਈਜੈਸ਼ਨ ਲਈ, ਅੱਛੀ ਸਿਹਤ ਲਈ, ਅੱਛੀ ਤਵਚਾ ਲਈ, ਹੋਰ ਵੀ ਬਹੁਤ ਚੀਜ਼ਾਂ ਨੇ। ਅੱਜ ਕੱਲ੍ਹ ਬਾਜ਼ਾਰ ਦੇ ਵਿੱਚ ਫੈਟ ਲੋਸ ਦੇ ਇੰਜੈਕਸ਼ਨਸ ਆ ਗਏ ਹਨ, ਫੈਟ ਲੋਸ ਦੀਆਂ ਦਵਾਈਆਂ ਆ ਗਈਆਂ ਹਨ। ਉਹ ਚੀਜ਼ਾਂ ਆਪਣੇ ਸਰੀਰ ਨੂੰ ਕਸ਼ਟ ਹੀ ਪਹੁੰਚਾਉਂਦੀਆਂ ਹਨ, ਆਪਾਂ ਨੂੰ ਹੋਰ ਜ਼ਿਆਦਾ ਖਰਾਬ ਹੀ ਕਰਦੀਆਂ ਹਨ। ਇਸ ਤੋਂ ਚੰਗਾ ਹੈ ਕਿ ਆਪਾਂ ਕੁਛ ਹੈਲਦੀ ਖਾਈਏ, ਕੁਛ ਅੱਛੀਆਂ ਚੀਜ਼ਾਂ ਖਾਈਏ, ਜਾਂ ਅਗਰ ਕਦੇ ਕਦੇ ਫਾਸਟ ਫੂਡ ਖਾਣ ਦਾ ਮਨ ਵੀ ਕਰਦਾ ਹੈ, ਤਾਂ ਆਪਾਂ ਕੋਸ਼ਿਸ਼ ਕਰੀਏ ਕਿ ਸਾਫ਼ ਸੁਥਰੀ ਇੰਗਰੀਡੀਐਂਟਸ ਦੇ ਨਾਲ ਆਪਾਂ ਉਹਨੂੰ ਘਰੇ ਬਣਾਈਏ। ਅੱਜ ਕੱਲ੍ਹ ਸਾਰੀ ਰੈਸਿਪੀਜ਼ ਔਨਲਾਈਨ ਅਵੇਲੇਬਲ ਹਨ। ਯੂਥ ਨੂੰ ਚਾਹੀਦਾ ਹੈ ਕਿ ਉਹ ਖੁਦ ਵੀ ਸਿੱਖਣ ਔਰ ਲੋਕਾਂ ਨੂੰ ਵੀ ਸਿਖਾਉਣ ਕਿ ਹੈਲਦੀ ਈਟਿੰਗ, ਹੈਲਦੀ ਲਾਈਫ ਸਟਾਈਲ ਕਿੰਨਾ ਜ਼ਰੂਰੀ ਹੈ। ਰੈਗੂਲਰ ਤੌਰ 'ਤੇ ਐਕਸਰਸਾਈਜ਼ ਕਰਨਾ, ਸਾਫ਼ ਖਾਣਾ, ਸਾਫ਼ ਪਾਣੀ ਪੀਣਾ, ਕੋਲਡ ਡਰਿੰਕ ਨੂੰ ਛੱਡ ਦੇਣਾ, ਕਿਉਂਕਿ ਕੋਲਡ ਡਰਿੰਕ ਦੇ ਵਿੱਚ ਐਸੇ ਪਦਾਰਥ ਹੁੰਦੇ ਹਨ ਜੋ ਕਿ ਅੰਦਰੋਂ ਹੀ ਅੰਦਰੋਂ ਆਪਣੇ ਸਰੀਰ ਨੂੰ ਖਰਾਬ ਕਰਦੇ ਹਨ। ਹੋਰ ਵੀ ਚੀਜ਼ਾਂ ਹਨ ਜਿਹੜੀਆਂ ਕਿ ਆਪਣੇ ਸਰੀਰ ਨੂੰ ਅੰਦਰ ਹੀ ਅੰਦਰ ਖਰਾਬ ਕਰਦੀਆਂ ਰਹਿੰਦੀਆਂ ਹਨ, ਔਰ ਉਹ ਆਪਾਂ ਨੂੰ ਚੀਜ਼ਾਂ ਬਹੁਤ ਹੀ ਲੇਟ ਪਤਾ ਲੱਗਦੀਆਂ ਹਨ। ਡਾਕਟਰਸ ਕੋਲ ਜਾ ਕੇ ਦਵਾਈਆਂ ਲੈਣ ਦੇ ਬਜਾਏ ਅਗਰ ਆਪਾਂ ਕੁਛ ਸਾਫ਼ ਸੁਥਰਾ ਖਾਈਏ, ਕੁਛ ਅੱਛੇ ਲਾਈਫ ਸਟਾਈਲ ਰੱਖੀਏ, ਤਾਂ ਆਪਣੀ ਜ਼ਿੰਦਗੀ ਹੋਰ ਬਿਹਤਰ ਅਤੇ ਹੋਰ ਵਧੀਆ ਹੋ ਸਕਦੀ। ਔਰ ਅੱਜ ਕੱਲ੍ਹ ਇੱਕ ਨਵਾਂ ਟ੍ਰੈਂਡ ਚੱਲਿਆ ਹੈ, ਅਗਰ ਅਸੀਂ ਪਾਰਟੀ ਦੇ ਰਹੇ ਹਾਂ ਔਰ ਸਾਹਮਣੇ ਵਾਲੇ ਨੂੰ ਵੀ ਪਾਰਟੀ ਦੇਣੀ ਹੀ ਪਊਗੀ। ਇਹਨਾਂ ਚੀਜ਼ਾਂ ਨੂੰ ਛੱਡ ਕੇ, ਇਹਨਾਂ ਟ੍ਰੈਂਡਸ ਨੂੰ ਨਾ ਫੋਲੋ ਕਰਕੇ ਅਗਰ ਆਪਾਂ ਆਪਣੇ ਦੋਸਤਾਂ ਬਾਰੇ ਸੋਚੀਏ, ਆਹ ਪੀਅਰ ਪ੍ਰੈਸ਼ਰ ਬਹੁਤ ਗਲਤ ਹੈ ਕਿ ਅਗਰ ਅਸੀਂ 5-star ਹੋਟਲ ਦੇ ਵਿੱਚ ਪਾਰਟੀ ਕੀਤੀ ਹੈ, ਤੇਰੇ ਉੱਪਰ 10,000 ਖਰਚਾ ਕੀਤਾ ਹੈ, ਤਾਂ ਤੂੰ ਵੀ ਸਾਡੇ ਉੱਪਰ 10,000-11,000 ਖਰਚਾ ਕਰ। ਚਾਹੇ ਸਾਹਮਣੇ ਵਾਲੇ ਦੀ ਜੇਬ ਉਹਨੂੰ ਅਲਾਊ ਨਾ ਕਰਦੀ ਹੋਵੇ, ਉਹ ਆਪਣੇ ਘਰ ਦੀ ਰੋਟੀ ਕਿਵੇਂ ਚਲਾਉਂਦਾ ਹੋਵੇ, ਆਹ ਆਪਾਂ ਨੂੰ ਨਹੀਂ ਪਤਾ, ਪਰ ਆਪਾਂ ਪਾਰਟੀ ਮੰਗਣ ਲੱਗੇ ਇੱਕ ਵਾਰ ਵੀ ਨਹੀਂ ਸੋਚਦੇ। ਆਪਾਂ ਨੂੰ ਇਸ ਟ੍ਰੈਂਡ ਨੂੰ ਖਤਮ ਕਰਨਾ ਪੈਣਾ ਹੈ। ਆਹ ਚੀਜ਼ਾਂ ਗਲਤ ਨੇ, ਕਿਉਂਕਿ ਸ਼ੋਅ ਆਫ ਵਾਸਤੇ ਆਹ ਚੀਜ਼ਾਂ ਕੀਤੀਆਂ ਕੱਲ੍ਹ ਨੂੰ ਆਪਾਂ ਨੂੰ ਹੀ ਤੰਗ ਕਰਦੀਆਂ ਨੇ। ਇਹਨਾਂ ਟ੍ਰੈਂਡਸ ਨੂੰ ਫੋਲੋ ਨਾ ਕਰਦੇ ਹੋਏ ਅਗਰ ਆਪਾਂ ਸਿੰਪਲ ਆਪਣੇ ਦੋਸਤਾਂ ਨਾਲ ਬਹਿ ਕੇ ਗੱਲਾਂ ਕਰ ਲਈਏ, ਉਹਨਾਂ ਨਾਲ ਆਪਣੇ ਦਿਲ ਦੀਆਂ ਚੀਜ਼ਾਂ ਸਾਂਝੀਆਂ ਕਰ ਲਈਏ, ਤਾਂ ਉਹ ਵੀ ਕਿਸੇ ਪਾਰਟੀ ਤੋਂ ਬਹੁਤ ਉੱਪਰ ਹੈ। ਕਿਸੇ ਨਾਲ ਬਹਿ ਕੇ ਗੱਲ ਕਰਨੀ, ਉਹਨਾਂ ਦੇ ਹਾਲ ਸਮਝਣੇ, ਖੁਦ ਦੇ ਹਾਲ ਉਹਨਾਂ ਨੂੰ ਦੱਸਣੇ, ਆਪਣੇ ਦਿਲ ਦੀਆਂ ਗੱਲਾਂ ਆਪਸ ਦੇ ਵਿੱਚ ਕਰਨੀਆਂ, ਇੰਨੀ ਖੁਸ਼ੀ ਦਿੰਦੀਆਂ ਹਨ ਜਿੰਨੀ ਕੋਈ 10,000 ਜਾਂ 15,000 ਰੁਪਏ ਦੀ ਕੀਤੀ ਪਾਰਟੀ ਵੀ ਨਹੀਂ ਦੇ ਸਕਦੀ। ਤੁਸੀਂ ਲੋਕਾਂ ਨਾਲ ਬਹਿ ਕੇ ਸਮਾਂ ਬਿਤਾਓ, ਉਹਨਾਂ ਦੀਆਂ ਗੱਲਾਂ ਸੁਣੋ, ਆਪਣੀ ਗੱਲਾਂ ਉਹਨਾਂ ਨੂੰ ਸੁਣਾਓ, ਆਪਣੇ ਦਿਲ ਦਾ ਹਾਲ ਉਹਨਾਂ ਦੇ ਨਾਲ ਸਾਂਝਾ ਕਰੋ, ਤਾਂ ਉਹਨਾਂ ਨੂੰ ਵੀ ਬਹੁਤ ਖੁਸ਼ੀ ਮਿਲੂਗੀ ਔਰ ਤੁਹਾਨੂੰ ਵੀ ਉਹਨਾਂ ਨਾਲ ਗੱਲ ਕਰਕੇ ਬਹੁਤ ਸਕੂਨ ਅਤੇ ਬਹੁਤ ਖੁਸ਼ੀ ਮਿਲੂ। ਅੱਜ ਕੱਲ੍ਹ ਯੂਥ ਦੇ ਵਿੱਚ ਸੋਸ਼ਲ ਮੀਡੀਆ ਨੇ ਵੀ ਬਹੁਤ ਵੱਡੀ ਜਗ੍ਹਾ ਲੈ ਲਈ ਹੈ। ਆਪਾਂ ਨੂੰ ਕਿਸੇ ਨੂੰ ਦੇਖ ਕੇ ਟ੍ਰੈਂਡਸ ਨਹੀਂ ਫੋਲੋ ਕਰਨੇ ਚਾਹੀਦੇ, ਕਿਸੇ ਦੇ ਅਕਾਊਂਟ ਨੂੰ ਦੇਖ ਕਰ ਖੁਦ ਦਾ ਅਕਾਊਂਟ ਉਹਦਾ ਨਹੀਂ ਬਣਾਉਣਾ ਚਾਹੀਦਾ ਕਿ ਕੱਲ੍ਹ ਨੂੰ ਆਪਾਂ ਨੂੰ ਹੀ ਦਿੱਕਤ ਹੋ। ਅੱਜ ਕੱਲ੍ਹ ਯੂਥ ਸੋਸ਼ਲ ਮੀਡੀਆ 'ਤੇ ਚੱਲ ਰਹੇ ਟ੍ਰੈਂਡਸ, ਰੀਲਸ ਬਹੁਤ ਫੋਲੋ ਕਰ ਰਹੇ ਹਨ। ਕੱਲ੍ਹ ਨੂੰ ਜਾ ਕਰ ਅਗਰ ਉਹਨਾਂ ਦੀ ਰੀਲ ਦੀ ਕੋਈ ਕੰਟਰੋਵਰਸੀ ਹੋ ਜਾਏ ਜਾਂ ਕੁਛ ਹੋਰ ਚੀਜ਼ ਹੋ ਜਾਏ, ਤੁਸੀਂ ਆਪਣਾ ਸਾਰਾ ਡਾਟਾ ਪਬਲਿਕਲੀ ਲੋਕਾਂ ਨੂੰ ਦੇ ਰਹੇ ਹੋ। ਤੁਸੀਂ ਕਿੱਥੇ ਜਾਂਦੇ ਹੋ, ਤੁਸੀਂ ਕਿੱਥੇ ਰਹਿੰਦੇ ਹੋ, ਤੁਹਾਡੀ ਲਾਈਫ ਦੀ ਕੋਈ ਪ੍ਰਾਈਵੇਸੀ ਨਹੀਂ ਰਹੀ। ਸੋਸ਼ਲ ਮੀਡੀਆ ਦੇ ਥਰੂ ਅੱਜ ਕੱਲ੍ਹ ਹਰ ਬੱਚਾ, ਹਰ ਵੱਡਾ, ਈਵਨ ਆਪਾਂ ਸਿੰਪਲ ਤੋਂ ਸਿੰਪਲ ਚੀਜ਼ਾਂ ਵੀ ਆਪਾਂ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿੰਦੇ ਹਾਂ। ਅਗਰ ਆਪਾਂ ਕੋਈ ਨਵਾਂ ਘਰ ਲਿੱਤਾ ਹੈ, ਉਹਦੀ ਚਾਬੀ ਦੀ ਫੋਟੋ ਆਪਾਂ ਸੋਸ਼ਲ ਮੀਡੀਆ 'ਤੇ ਪਾ ਦਿੰਦੇ ਹਾਂ। ਅਗਰ ਆਪਾਂ ਕਿਤੇ ਜਾ ਰਹੇ ਹਾਂ, ਤਾਂ 2 ਦਿਨ ਪਹਿਲਾਂ ਹੀ ਆਪਾਂ ਲੋਕਾਂ ਨੂੰ ਦੱਸ ਦਿੰਦੇ ਹਾਂ ਕਿ ਆਪਾਂ ਇਸ ਜਗ੍ਹਾ 'ਤੇ ਜਾਣਾ ਹੈ, ਉਸ ਜਗ੍ਹਾ 'ਤੇ ਜਾਣਾ ਹੈ। ਆਪਣੀ ਪ੍ਰਾਈਵੇਸੀ ਜ਼ੀਰੋ ਕਰ

0: ਦਿੰਦੇ ਹਾਂ ਆਪਾਂ। ਆਹ ਚੀਜ਼ਾਂ ਬਹੁਤ ਗਲਤ ਨੇ। ਲੋਕੀ ਇਨਫਲੂਐਂਸਰਸ ਨੂੰ ਦੇਖ ਕਰ ਪ੍ਰੋਡਕਟਸ ਟਰਾਈ ਕਰਦੇ ਨੇ, ਹੋਰ ਚੀਜ਼ਾਂ ਕਰਦੇ ਨੇ, ਉਹਨਾਂ ਦੇ ਵਾਂਗੂ ਬਣਨ ਦੀ ਕੋਸ਼ਿਸ਼ ਕਰਦੇ ਨੇ, ਪਰ ਆਪਾਂ ਨੂੰ ਨਹੀਂ ਪਤਾ ਹੁੰਦਾ ਕਿ ਕਿਸੇ ਦੀ ਜ਼ਿੰਦਗੀ ਦੇ ਵਿੱਚ ਕੀ ਚੱਲ ਰਿਹਾ ਹੈ, ਕੀ ਚੀਜ਼ ਆਪਣੇ ਲਈ ਸਹੀ ਹੈ, ਕੀ ਚੀਜ਼ ਆਪਣੇ ਲਈ ਗਲਤ ਹੈ। ਬਸ ਆਪਾਂ ਟ੍ਰੈਂਡ ਨੂੰ ਫੋਲੋ ਕਰਦੇ ਹੋਏ ਚੀਜ਼ਾਂ ਖਰੀਦ ਲੈਂਦੇ ਹਾਂ ਜਾਂ ਚੀਜ਼ਾਂ ਦੇ ਪਿੱਛੇ ਲੱਗ ਜਾਂਦੇ ਹਾਂ, ਜੋ ਕਿ ਆਪਾਂ ਨੂੰ ਹੀ ਬਾਅਦ ਤੰਗ ਕਰਦੀ। ਇਹਨਾਂ ਚੀਜ਼ਾਂ ਨੂੰ ਬਿਨਾਂ ਸੋਚੇ ਸਮਝੇ ਫੋਲੋ ਕਰਦੇ ਹੋਏ ਆਪਾਂ ਆਪਣੇ ਆਪ ਨੂੰ ਹੀ ਨੁਕਸਾਨ ਦੇ ਰਹੇ ਹਾਂ। ਆਪਾਂ ਨੂੰ ਚਾਹੀਦਾ ਹੈ ਕਿ ਆਪਾਂ ਆਪਣੀ ਪ੍ਰਾਈਵੇਸੀ ਹੋਰ ਲੋਕਾਂ ਤੋਂ ਬਚਾਈਏ। ਜੋ ਚੀਜ਼ਾਂ ਆਪਾਂ ਕਰਦੇ ਹਾਂ ਉਹ ਇੱਕ ਇੱਕ ਛੋਟੀ ਤੋਂ ਛੋਟੀ ਚੀਜ਼ ਆਪਾਂ ਸੋਸ਼ਲ ਮੀਡੀਆ ਤੇ ਪੋਸਟ ਨਾ ਕਰੀਏ। ਆਪਣੀ ਲਾਈਫ, ਆਪਣੀ ਪ੍ਰਾਈਵੇਸੀ ਆਪਣੇ ਹੱਥ ਦੇ ਵਿੱਚ ਹੁੰਦੀ ਹੈ। ਕਈ ਵਾਰ ਆਪਾਂ ਕਿਸੇ ਇਨਫਲੂਐਂਸਰ ਨੂੰ ਦੇਖ ਕੇ ਜਾਂ ਕਿਸੇ ਹੋਰ ਨੂੰ ਦੇਖ ਕਰ ਆਪਾਂ ਇੱਕ ਅਕਾਊਂਟ ਕ੍ਰੀਏਟ ਕਰ ਲੈਂਦੇ ਹਾਂ। ਉਸ ਅਕਾਊਂਟ ਤੇ ਆਪਾਂ ਆਪਣੀ ਛੋਟੀ ਤੋਂ ਛੋਟੀ, ਵੱਡੀ ਤੋਂ ਵੱਡੀ ਗੱਲ ਪੋਸਟ ਕਰਦੇ ਹਾਂ, ਔਰ ਆਪਾਂ ਨੂੰ ਲੱਗਦਾ ਹੈ ਕਿ ਅਗਰ ਉਹਦੇ ਵੀ ਮਿਲੀਅਨ ਫੋਲੋਅਰਸ ਹੈ ਇਸ ਕੰਟੈਂਟ ਦੇ ਨਾਲ, ਤਾਂ ਆਪਣੇ ਵੀ ਮਿਲੀਅਨ ਫੋਲੋਅਰਸ ਹੋ ਜਾਣਗੇ। ਪਰ ਆਹ ਜ਼ਰੂਰੀ ਨਹੀਂ ਹੈ। ਕੀ ਪਤਾ ਉਸ ਇਨਸਾਨ ਕਿਸ ਚੀਜ਼ ਕਰਕੇ ਉਸ ਮੁਕਾਮ ਤੇ ਪਹੁੰਚਿਆ ਹੋਵੇ, ਉਹਦੀ ਮਿਹਨਤ ਕਿੰਨੀ ਹੈ ਜਾਂ ਉਹਦਾ ਬੈਕਗ੍ਰਾਉਂਡ ਕੀ ਹੈ। ਸੋਸ਼ਲ ਮੀਡੀਆ ਤੇ ਅਗਰ ਤੁਸੀਂ ਇੱਕ ਕਰੀਅਰ ਬਣਾਉਣਾ ਚਾਹੁੰਦੇ ਹੋ ਤਾਂ ਹੀ ਤੁਹਾਨੂੰ ਆਪਣੀ ਸਾਰੀ ਲਾਈਫ ਪੋਸਟ ਕਰਨੀ ਚਾਹੀਦੀ ਹੈ, ਤੁਹਾਨੂੰ ਆਪਣੀ ਸਾਰੀ ਗੱਲਾਂ ਦੱਸਣੀਆਂ ਚਾਹੀਦੀਆਂ ਹਨ। ਪਰ ਇੰਨੀਆਂ ਗੱਲਾਂ ਵੀ ਨਾ ਦੱਸੋ ਕਿ ਕੱਲ ਨੂੰ ਜਾ ਕਰ ਤੁਹਾਡੀ ਪ੍ਰਾਈਵੇਸੀ ਤੁਹਾਡੇ ਹੀ ਅਗੇਂਸਟ ਯੂਜ਼ ਹੋ ਜਾਏ। ਕਈ ਰੀਲਸ, ਕਈ ਟ੍ਰੈਂਡਸ ਐਸੇ ਹਨ ਜਿਨ੍ਹਾਂ ਕਰਕੇ ਲੋਕਾਂ ਨੂੰ ਜਾਨੀ ਨੁਕਸਾਨ ਵੀ ਹੋਇਆ ਹੈ। ਤੋ ਆਪਾਂ ਨੂੰ ਉਹ ਚੀਜ਼ਾਂ ਤੋਂ ਬਚ ਕੇ ਆਪਣੇ ਆਪ ਨੂੰ ਦੇਖ ਕੇ ਅੱਗੇ ਵਧਣਾ ਚਾਹੀਦਾ ਹੈ, ਨਾ ਕਿ ਲੋਕਾਂ ਨੂੰ ਫੋਲੋ ਕਰਨਾ ਚਾਹੀਦਾ ਹੈ। ਇਹਨਾਂ ਚੀਜ਼ਾਂ ਨੂੰ ਅੱਖਾਂ ਬੰਦ ਕਰਕੇ ਫੋਲੋ ਨਾ ਕੀਤਾ ਜਾਏ। ਔਰ ਅੱਜ ਕੱਲ੍ਹ ਛੋਟੇ ਬੱਚਿਆਂ ਦੇ ਵਿੱਚ ਵੀ ਰੀਲਸ ਦਾ ਬਹੁਤ ਟ੍ਰੈਂਡ ਹੈ। ਜਵਾਕ ਪੜ੍ਹਾਈਆਂ ਛੱਡ ਕੇ, ਕਿਤਾਬਾਂ ਛੱਡ ਕੇ, ਬੱਚੇ ਬਸ ਰੀਲਾਂ ਵੱਲ ਹੀ ਹੋ ਗਏ ਹਨ। ਕਦੇ ਇੰਸਟਾਗ੍ਰਾਮ, ਕਦੇ ਫੇਸਬੁੱਕ, ਕਦੇ ਯੂਟਿਊਬ, ਇਹਨਾਂ 'ਤੇ ਵੀਡੀਓਜ਼ ਦੇਖ ਦੇਖ ਕੇ ਬੱਚੇ ਉਹ ਚੀਜ਼ਾਂ ਸਿੱਖ ਜਾਂਦੇ ਹਨ ਜੋ ਕਿ ਉਹਨਾਂ ਨੂੰ ਅੱਗੇ ਜਾ ਕਰ ਤੰਗ ਕਰਦੀਆਂ ਨੇ। ਸੋਸ਼ਲ ਮੀਡੀਆ ਦੇਖਣਾ, ਵਰਤਣਾ ਜਾਂ ਉਹਦੇ 'ਤੇ ਪੋਸਟ ਕਰਨਾ ਗਲਤ ਨਹੀਂ ਹੈ, ਪਰ ਤੁਸੀਂ ਕੀ ਦੇਖ ਰਹੇ ਹੋ, ਕੀ ਸਿੱਖ ਰਹੇ ਹੋ ਅਤੇ ਕੀ ਪੋਸਟ ਕਰ ਰਹੇ ਹੋ, ਉਸ ਚੀਜ਼ ਨੂੰ ਪਰਖਣਾ ਬਹੁਤ ਜ਼ਰੂਰੀ ਹੈ। ਅਗਰ ਤਾਂ ਤੁਸੀਂ ਆਪਣੀ ਸਾਰੀ ਜ਼ਿੰਦਗੀ ਲੋਕਾਂ ਦੇ ਅੱਗੇ ਪੇਸ਼ ਕਰ ਰਹੇ ਹੋ, ਉਹ ਗਲਤ ਹੈ, ਤੁਸੀਂ ਉਸ ਚੀਜ਼ ਤੋਂ ਬਚੋ। ਪਰ ਅਗਰ ਤੁਸੀਂ ਐਜੂਕੇਸ਼ਨਲ ਪਰਪਸ ਲਈ, ਪੜ੍ਹਾਈ ਲਈ ਜਾਂ ਕਿਸੇ ਹੋਰ ਚੀਜ਼ ਲਈ ਸੋਸ਼ਲ ਮੀਡੀਆ ਯੂਜ਼ ਕਰ ਰਹੇ ਹੋ ਤਾਂ ਉਹ ਬਹੁਤ ਅੱਛਾ ਹੈ। ਸੋਸ਼ਲ ਮੀਡੀਆ ਯੂਜ਼ ਕਰਨਾ ਗਲਤ ਨਹੀਂ ਹੈ, ਪਰ ਉਹਦਾ ਸਹੀ ਇਸਤੇਮਾਲ ਕਰਨਾ ਆਪਾਂ ਨੂੰ ਆਉਣਾ ਚਾਹੀਦਾ ਹੈ, ਔਰ ਜਿੰਨਾ ਹੋ ਸਕੇ ਉਨਾ ਘੱਟ ਸਮਾਂ ਆਪਾਂ ਉਹਦੇ 'ਤੇ ਬਤੀਤ ਕਰਨਾ ਹੈ। ਜੇਕਰ ਤੁਸੀਂ ਸੋਸ਼ਲ ਮੀਡੀਆ ਨੂੰ ਐਜੂਕੇਸ਼ਨਲ ਪਰਪਸ ਲਈ, ਕੋਈ ਨਵੀਂ ਕਲਾ ਸਿੱਖਣ ਲਈ ਜਾਂ ਆਪਣੀ ਜ਼ਿੰਦਗੀ ਸੁਧਾਰਨ ਲਈ ਯੂਜ਼ ਕਰਦੇ ਹੋ ਤਾਂ ਉਹ ਤੁਹਾਨੂੰ ਬਹੁਤ ਫਾਇਦਾ ਦਊਗਾ। ਆਪਾਂ ਨੂੰ ਛੋਟੇ ਬੱਚਿਆਂ ਨੂੰ ਆਹ ਚੀਜ਼ਾਂ ਨਹੀਂ ਦਿਖਾਉਣੀਆਂ ਚਾਹੀਦੀਆਂ। ਪਹਿਲੀ ਗੱਲ ਤਾਂ ਆਪਾਂ ਨੂੰ ਛੋਟੇ ਬੱਚਿਆਂ ਨੂੰ ਜਿੰਨਾ ਹੋ ਸਕਦਾ ਹੈ ਉਨਾ ਫੋਨ ਦੇਣਾ ਅਵੋਇਡ ਕਰਨਾ ਚਾਹੀਦਾ ਹੈ, ਕਿਉਂਕਿ ਫੋਨ ਦੇ ਵਿੱਚੋਂ ਨਿਕਲ ਰਹੀਆਂ ਕਿਰਨਾਂ, ਲੈਪਟਾਪ ਦੇ ਵਿੱਚੋਂ ਨਿਕਲ ਰਹੀਆਂ ਕਿਰਨਾਂ, ਟੀਵੀ ਦੇ ਵਿੱਚੋਂ ਨਿਕਲ ਰਹੀਆਂ ਕਿਰਨਾਂ ਉਹਨਾਂ ਲਈ ਬਹੁਤ ਹਾਨੀਕਾਰਕ। ਅੱਜ ਦੇ ਯੂਥ ਕੋਲ ਸਭ ਤੋਂ ਵੱਡੀ ਪਾਵਰ ਉਹਨਾਂ ਦਾ ਸੁਪਨਾ ਤੇ ਕੌਨਫੀਡੈਂਸ ਹੁੰਦਾ ਹੈ। ਮੋਟੀਵੇਸ਼ਨ ਸਿਰਫ ਸਕਸੈਸ ਲਈ ਨਹੀਂ, ਖੁਦ ਤੇ ਬਿਲੀਵ ਕਰਨਾ ਵੀ ਜ਼ਰੂਰੀ ਹੈ। ਅੱਜ ਦੀ ਯੂਥ ਹਰ ਫੀਲਡ 'ਚ ਨਵੀਂ ਸੋਚ ਤੇ ਕ੍ਰੀਏਟੀਵਿਟੀ ਨਾਲ ਚੇਂਜ ਲੈ ਕੇ ਆ ਰਹੀ ਹੈ। ਫੇਲੀਅਰਸ ਜ਼ਿੰਦਗੀ ਦਾ ਐਂਡ ਨਹੀਂ, ਬਲਕਿ ਕੁਝ ਨਵਾਂ ਸਿੱਖਣ ਦਾ ਚਾਂਸ ਹੁੰਦਾ ਹੈ। ਪੋਜ਼ਿਟਿਵ ਮਾਈਂਡਸੈਟ ਤੇ ਕੰਸਿਸਟੈਂਸੀ ਕਿਸੇ ਵੀ ਗੋਲ ਤੱਕ ਪਹੁੰਚਣ 'ਚ ਹੈਲਪ ਕਰਦੀ ਹੈ। ਯੂਥ ਨੂੰ ਆਪਣੀ ਮੈਂਟਲ ਪੀਸ ਤੇ ਸੈਲਫ ਗਰੋਥ ਨੂੰ ਵੀ ਇੰਪੋਰਟੈਂਸ ਦੇਣੀ ਚਾਹੀਦੀ ਹੈ।
1: ਸਰੋਤਿਓ, ਹੁਣੇ ਤੁਸੀਂ ਪ੍ਰੋਗਰਾਮ ਯੁਵਾਣੀ ਤਹਿਤ ਸੁਣ ਰਹੇ ਸੀ ਸਿਲਸਿਲਾ ਮੇਰੀਆਂ ਗੱਲਾਂ ਮੇਰੇ ਗੀਤ। ਇਹ ਪ੍ਰੋਗਰਾਮ ਪੇਸ਼ ਕਰ ਰਹੇ ਸਨ ਖੁਸ਼ੀ ਸਿੱਖਾ। ਇਹ ਪ੍ਰੋਗਰਾਮ ਪੂਰਵ ਪ੍ਰਸਾਰਿਤ ਸੀ। ਇਸ ਦੇ ਨਾਲ ਹੀ ਆਪਣੇ ਦੋਸਤ ਲਵਲੀਨ ਸਚਦੇਵਾ ਨੂੰ ਪ੍ਰੋਗਰਾਮ ਯੁਵਾਣੀ ਖਤਮ ਕਰਨ ਦੀ ਆਗਿਆ ਦਿਓ।

ਐਫਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਹੈ ਸ਼ਾਮ ਦੇ 6:59 ਤੇ 40 ਸੈਕਿੰਡ। ਹੁਣ ਤੋਂ ਥੋੜੀ ਦੇਰ ਬਾਅਦ 7 ਵਜੇ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਰਾਹੀਂ ਰਿਲੇਅ ਕੀਤਾ ਜਾਏਗਾ। ਉਸ ਤੋਂ ਤੁਰੰਤ ਬਾਅਦ ਹੀ ਭਾਰਤ ਸਰਕਾਰ ਦੇ 12 ਸਾਲਾਂ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਰਾਹੀਂ ਰਿਲੇਅ ਕੀਤਾ ਜਾਏਗਾ। ਥੋੜੀ ਦੇਰ ਲਈ ਇਹਨਾਂ ਪ੍ਰੋਗਰਾਮਾਂ ਦਾ ਸਾਡੇ ਨਾਲ

0: ਅਤੇ ਇਹਨਾਂ ਦੀ ਵਰਤੋਂ ਸਿਹਤ ਲਈ ਜੋਖਮ ਪੈਦਾ ਕਰ ਸਕਦੀ ਹੈ। ਪਾਬੰਦੀਸ਼ੁਦਾ ਦਵਾਈਆਂ ਵਿੱਚ ਚਮੜੀ ਦੇ ਰੋਗਾਂ, ਦਰਦ ਤੋਂ ਰਾਹਤ ਦੇਣ ਵਾਲੀਆਂ ਦਵਾਈਆਂ ਅਤੇ ਕੁਝ ਐਂਟੀਬਾਇਓਟਿਕਸ ਦਵਾਈਆਂ ਵੀ ਸ਼ਾਮਿਲ ਨੇ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਕਿਹਾ ਕਿ ਇਸ ਕਦਮ ਦਾ ਉਦੇਸ਼ ਸਿਰਫ ਸੁਰੱਖਿਅਤ, ਪ੍ਰਭਾਵਸ਼ਾਲੀ ਅਤੇ ਵਿਗਿਆਨਕ ਤੌਰ ਤੇ ਪ੍ਰਮਾਣਿਤ ਦਵਾਈਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣਾ ਹੈ। ਮੰਤਰਾਲੇ ਨੇ ਰਾਜ ਦੇ ਦਵਾ ਨਿਯਮਬੱਧਕਾਂ ਅਤੇ ਸਬੰਧਿਤ ਏਜੰਸੀਆਂ ਨੂੰ ਇਸ ਪਾਬੰਦੀ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਨੇ। ਰਾਸ਼ਟਰੀ ਟੈਸਟਿੰਗ ਏਜੰਸੀ NTA ਨੇ ਕਿਹਾ ਕਿ ਉਹ ਕੱਲ੍ਹ ਹੋਣ ਵਾਲੀ ਨੀਟ UG 2026 ਦੀ ਮੁੜ ਪ੍ਰੀਖਿਆ ਦੇ ਸੁਚਾਰੂ, ਨਿਰਪੱਖ ਅਤੇ ਪਾਰਦਰਸ਼ੀ ਸੰਚਾਲਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇੱਕ ਬਿਆਨ ਵਿੱਚ NTA ਨੇ ਕਿਹਾ ਕਿ ਪ੍ਰੀਖਿਆ ਭਾਰਤ ਦੇ 551 ਸ਼ਹਿਰਾਂ ਅਤੇ ਵਿਦੇਸ਼ਾਂ ਦੇ 14 ਕੇਂਦਰਾਂ ਵਿੱਚ 22,79,000 ਤੋਂ ਵੱਧ ਉਮੀਦਵਾਰਾਂ ਲਈ ਕਰਾਈ ਜਾਏਗੀ। ਏਜੰਸੀ ਨੇ ਕਿਹਾ ਕਿ ਨਿਗਰਾਨ, ਕੋਆਰਡੀਨੇਟਰ, ਪੁਲਿਸ ਬਲ ਅਤੇ ਪ੍ਰਸ਼ਾਸਕਾਂ ਸਮੇਤ 2,00,000 ਤੋਂ ਵੱਧ ਮੁਲਾਜ਼ਮ ਤੈਨਾਤ ਕੀਤੇ ਗਏ ਨੇ। NTA ਨੇ ਵੀ ਕਿਹਾ ਕਿ ਨਿਰਪੱਖ ਅਤੇ ਪਾਰਦਰਸ਼ੀ ਪ੍ਰੀਖਿਆ ਨੂੰ ਯਕੀਨੀ ਬਣਾਉਣ ਲਈ ਬਹੁ ਪੱਧਰੀ ਸੁਰੱਖਿਆ ਢਾਂਚਾ ਕਾਇਮ ਕੀਤਾ ਗਿਆ। ਇਸ ਦੌਰਾਨ NTA ਨੇ ਮੁੜ ਪ੍ਰੀਖਿਆ ਦੀਆਂ ਤਿਆਰੀਆਂ ਦੇ ਹਿੱਸੇ ਵਜੋਂ ਅੱਜ ਇੱਕ ਦੇਸ਼ ਵਿਆਪੀ ਮੌਕ ਡਰਿਲ ਕੀਤੀ। ਇਹ ਅਭਿਆਸ ਸਵੇਰੇ 9 ਵਜੇ ਸ਼ੁਰੂ ਹੋਇਆ ਤੇ ਦਿਨ ਭਰ ਜਾਰੀ ਰਿਹਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRN ਜਲੰਧਰ। ਅੰਤਰਰਾਸ਼ਟਰੀ ਯੋਗ ਦਿਵਸ 2026 ਭਲਕੇ ਵਿਸ਼ਵ ਪੱਧਰ ਤੇ ਮਨਾਇਆ ਜਾਏਗਾ। ਇਸ ਸਾਲ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਹੈ, ਜਿਸ ਦਾ ਵਿਸ਼ਾ ਹੈ ਵਧਦੀ ਉਮਰ ਦੇ ਪ੍ਰਭਾਵ ਨੂੰ ਰੋਕਣ ਲਈ ਯੋਗ। ਇਹ ਵਿਸ਼ਾ ਉਮਰ ਦੇ ਵਧਣ ਦੇ ਨਾਲ ਨਾਲ ਤੰਦਰੁਸਤ, ਸਰਗਰਮ ਅਤੇ ਸਨਮਾਨਿਤ ਜੀਵਨ ਜਿਉਣ ਲਈ ਯੋਗ ਦਾ ਸਾਰੀ ਜ਼ਿੰਦਗੀ ਅਭਿਆਸ ਕਰਨ ਦੇ ਮਹੱਤਵ ਤੇ ਜ਼ੋਰ ਦੇਵੇਗਾ। ਅੰਤਰਰਾਸ਼ਟਰੀ ਯੋਗ ਦਿਵਸ 2026 ਦਾ ਮੁੱਖ ਸਮਾਗਮ ਪੱਛਮੀ ਬੰਗਾਲ ਤੇ ਕੋਲਕਾਤਾ ਦੇ ਇਤਿਹਾਸਕ ਰੈੱਡ ਰੋਡ ਤੇ ਕਰਾਇਆ ਜਾਏਗਾ, ਜਿੱਥੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸਾਂਝੇ ਯੋਗ ਅਭਿਆਸ ਵਿੱਚ ਰਾਸ਼ਟਰ ਦੀ ਅਗਵਾਈ ਕਰਨਗੇ। ਪੇਸ਼ ਹੈ ਇੱਕ ਰਿਪੋਰਟ।
1: ਸੱਭਿਆਚਾਰ ਮੰਤਰਾਲਾ ਦੇਸ਼ ਦੀਆਂ 100 ਖਾਸ ਥਾਵਾਂ ਤੇ ਵਿਸ਼ੇਸ਼ ਯੋਗ ਸਮਾਰੋਹ ਕਰਾ ਰਿਹਾ ਹੈ, ਜੋ ਭਾਰਤ ਦੇ ਅਮੀਰ ਸੱਭਿਆਚਾਰਕ ਵਿਰਸੇ, ਇਤਿਹਾਸਕ ਸਥਾਨਾਂ ਅਤੇ ਯੋਗ ਰਵਾਇਤਾਂ ਨੂੰ ਜੋੜਦਾ ਹੈ। ਇਸ ਪਹਿਲਕਦਮੀ ਦੇ ਹਿੱਸੇ ਵਜੋਂ ਨਵੀਂ ਦਿੱਲੀ ਵਿੱਚ ਲਾਲ ਕਿਲੇ ਸਮੇਤ 12 ਪ੍ਰਮੁੱਖ ਸਥਾਨਾਂ ਤੇ ਵੱਡੇ ਸਮਾਰੋਹ ਕਰਾਏ ਜਾਣਗੇ। ਭਾਰਤੀ ਸੱਭਿਆਚਾਰਕ ਸਬੰਧਾਂ ਦੀ ਪ੍ਰੀਸ਼ਦ ਦੇ ਤਾਲਮੇਲ ਨਾਲ ਵਿਦੇਸ਼ਾਂ ਵਿੱਚ 210 ਤੋਂ ਵੱਧ ਭਾਰਤੀ ਮਿਸ਼ਨ ਦੁਨੀਆਂ ਭਰ ਵਿੱਚ ਲਗਭਗ 2,500 ਸਥਾਨਾਂ ਤੇ ਯੋਗ ਸਮਾਗਮ ਕਰਾਉਣਗੇ। ਕੋਲਕਾਤਾ ਦੇ ਰੈੱਡ ਰੋਡ ਤੇ ਰਾਸ਼ਟਰੀ ਸਮਾਰੋਹ ਸਵੇਰੇ 5 ਵਜੇ ਸ਼ੁਰੂ ਹੋਵੇਗਾ, ਜਿਸ ਵਿੱਚ ਹਜ਼ਾਰਾਂ ਯੋਗ ਪ੍ਰੇਮੀਆਂ ਦੀ ਹਿੱਸੇਦਾਰੀ ਦੇਖਣ ਨੂੰ ਮਿਲੇਗੀ। ਇਸ ਸਮਾਰੋਹ ਵਿੱਚ ਨਾਗਰਿਕਾਂ ਦੇ ਭਾਰਤ ਅਤੇ ਵਿਦੇਸ਼ਾਂ ਤੋਂ ਵਰਚੁਅਲੀ ਸ਼ਾਮਲ ਹੋਣ ਦੀ ਉਮੀਦ ਹੈ। ਇਹ ਸਮਾਗਮ ਸਿਹਤ, ਸਦਭਾਵਨਾ ਤੇ ਸਮੂਹਿਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਵਾਲੀ ਇੱਕ ਵਿਸ਼ਵ ਵਿਆਪੀ ਲਹਿਰ ਵਜੋਂ ਯੋਗ ਦੀ ਵੱਧਦੀ ਭੂਮਿਕਾ ਦੀ ਪੁਸ਼ਟੀ ਕਰੇਗਾ। ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਾਣੀ ਖਬਰਾਂ ਲਈ ਮੈਂ ਕਾਜਲ।
0: ਕੈਲਾਸ਼ ਮਾਨਸਰੋਵਰ ਯਾਤਰਾ 2026 ਦੇ ਗਏ ਸ਼ਰਧਾਲੂਆਂ ਦਾ ਪਹਿਲਾ ਜੱਥਾ ਅੱਜ ਨਾਥੂਲਾ ਦਰੇ ਰਾਹੀਂ ਚੀਨ ਵਿੱਚ ਦਾਖਲ ਹੋਇਆ, ਜਿਸ ਨਾਲ ਉਨ੍ਹਾਂ ਦੇ ਅੱਗੇ ਦੀ ਯਾਤਰਾ ਦੀ ਸ਼ੁਰੂਆਤ ਹੋਈ। ਸਿੱਕਿਮ ਦੇ ਰਾਜਪਾਲ ਓਮ ਪ੍ਰਕਾਸ਼ ਮਾਥੁਰ ਨੇ ਸੈਰ ਸਪਾਟਾ ਮੰਤਰੀ ਸ਼ੇਰਿੰਗ ਥਿੰਡੁਕ ਭੂਟੀਆ ਦੀ ਮੌਜੂਦਗੀ ਵਿੱਚ ਜੱਥੇ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਜੱਥੇ ਵਿੱਚ 41 ਸ਼ਰਧਾਲੂ ਅਤੇ 4 ਸਹਾਇਕ ਸਟਾਫ ਸ਼ਾਮਿਲ ਨੇ, ਜਿਨ੍ਹਾਂ ਵਿੱਚ 2 ਸੰਪਰਕ ਅਧਿਕਾਰੀ ਤੇ 1 ਮੈਡੀਕਲ ਅਧਿਕਾਰੀ ਵੀ ਹੈ, ਜਿਸ ਨਾਲ ਸ਼ਰਧਾਲੂਆਂ ਦੀ ਕੁੱਲ ਗਿਣਤੀ 47 ਹੋ ਗਈ ਹੈ। ਸ਼ਡਿਊਲ ਮੁਤਾਬਿਕ ਸ਼ਰਧਾਲੂਆਂ ਦੇ ਅੱਜ ਗਿਆਨਸੇ ਪਹੁੰਚਣ ਦੀ ਉਮੀਦ ਹੈ। ਮਾਨਸਰੋਵਰ ਪਰਿਕਰਮਾ 27 ਜੂਨ ਨੂੰ ਹੋਣੀ ਹੈ। ਪਹਿਲਾ ਜੱਥਾ 1 ਜੁਲਾਈ ਨੂੰ ਗੰਗਟੋਕ ਵਾਪਸ ਆਏਗਾ। ਭਾਰਤ ਅਤੇ ਦੱਖਣੀ ਕੋਰੀਆ ਨੇ ਜਨਤਕ ਪ੍ਰਸ਼ਾਸਨ ਤੇ ਡਿਜੀਟਲ ਸ਼ਾਸਨ ਵਿੱਚ ਸਹਿਯੋਗ ਨੂੰ ਹੋਰ ਡੂੰਘਾ ਕਰਨ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਏ। ਅਮਲਾ, ਲੋਕ ਸ਼ਿਕਾਇਤਾਂ ਤੇ ਪੈਨਸ਼ਨ ਬਾਰੇ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਨਵੀਂ ਦਿੱਲੀ ਵਿੱਚ ਦੱਖਣੀ ਕੋਰੀਆ ਦੇ ਗ੍ਰਹਿ ਤੇ ਸੁਰੱਖਿਆ ਮੰਤਰੀ ਯੂਨ ਹੋਸ਼ੰਗ ਨਾਲ ਤਵੱਲੀ ਗੱਲਬਾਤ ਕੀਤੀ। ਡਿਜੀਟਲ ਸ਼ਾਸਨ, ਸਰਕਾਰ ਵਿੱਚ ਤਕਨਾਲੋਜੀ ਦੀ ਸਕਾਰਾਤਮਕ ਵਰਤੋਂ, ਜਨਤਕ ਪ੍ਰਸ਼ਾਸਨ, ਸਮਰੱਥਾ ਨਿਰਮਾਣ ਅਤੇ ਨਾਗਰਿਕ ਕੇਂਦਰਿਤ ਸੇਵਾ ਪ੍ਰਦਾਨ ਕਰਨ ਵਰਗੇ ਮੁੱਦਿਆਂ ਤੇ ਚਰਚਾ ਕੀਤੀ ਗਈ। ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਤੀਜਾ ਤੇ ਆਖਰੀ ਇੱਕ ਰੋਜ਼ਾ ਕ੍ਰਿਕਟ ਮੈਚ ਅੱਜ ਚੇਨਈ ਦੇ MA ਚਿਦੰਬਰਮ ਸਟੇਡੀਅਮ ਵਿਖੇ ਖੇਡਿਆ ਜਾ ਰਿਹਾ ਹੈ। ਅਫਗਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਸਾਹਮਣੇ ਜਿੱਤ ਲਈ 219 ਦੌੜਾਂ ਦਾ ਟੀਚਾ ਰੱਖਿਆ ਹੈ। ਮੇਜ਼ਬਾਨ ਟੀਮ ਪਹਿਲਾਂ ਹੀ 2-0 ਦੀ ਲੀਡ ਨਾਲ ਲੜੀ ਜਿੱਤ ਚੁੱਕੀ ਏ। ਆਖਰ ਚ ਖਾਸ ਖਬਰ ਇੱਕ ਵਾਰ ਫੇਰ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਦੀ ਸ਼ਲਾਘਾ ਕੀਤੀ। ਕਿਹਾ ਉਨ੍ਹਾਂ ਵਿਸ਼ਵ ਨੇਤਾਵਾਂ ਨਾਲ ਉਸਾਰੂ ਸਬੰਧਾਂ ਰਾਹੀਂ ਆਲਮੀ ਪੱਧਰ ਤੇ ਭਾਰਤ ਦੇ ਮਾਣ ਤੇ ਪ੍ਰਭਾਵ ਨੂੰ ਕਾਫ਼ੀ ਵਧਾਇਆ ਹੈ। ਸਰਕਾਰ ਨੇ ਜਨਤਕ ਹਿੱਤ ਵਿੱਚ 16 ਫਿਕਸਡ ਡੋਜ਼ ਕੰਬੀਨੇਸ਼ਨ ਦਵਾਈਆਂ ਦੇ ਨਿਰਮਾਣ, ਵਿਕਰੀ ਤੇ ਵੰਡ ਤੇ ਪਾਬੰਦੀ ਲਾਈ ਏ। ਨੀਟ UG ਮੁੜ ਪ੍ਰੀਖਿਆ ਤੋਂ ਪਹਿਲਾਂ ਰਾਸ਼ਟਰੀ ਟੈਸਟਿੰਗ ਏਜੰਸੀ NTA ਨੇ ਦੇਸ਼ ਵਿਆਪੀ ਮੌਕ ਡਰਿਲ ਕੀਤੀ। ਕੈਲਾਸ਼ ਮਾਨਸਰੋਵਰ ਯਾਤਰਾ 2026 ਦੇ ਸ਼ਰਧਾਲੂਆਂ ਦਾ ਪਹਿਲਾ ਜੱਥਾ ਨਾਥੂਲਾ ਦਰੇ ਰਾਹੀਂ ਚੀਨ ਪਹੁੰਚਿਆ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸਵੇਰੇ 8:30 ਵਜੇ ਹੋਏਗਾ। ਨਮਸਕਾਰ।

ਹੁਣੇ ਤੁਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਵਿਸ਼ੇਸ਼ ਪ੍ਰੋਗਰਾਮ ਸੁਣ ਰਹੇ ਸੀ। ਐਫਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਕੜੀ ਮੁਤਾਬਿਕ ਸਮਾਂ ਹੋ ਰਿਹਾ ਸ਼ਾਮ ਦੇ 7:45 ਤੇ 10 ਸੈਕਿੰਡ। ਪੇਸ਼ ਹੈ ਪ੍ਰੋਗਰਾਮ ਸ਼ਾਮ ਸੁਹਾਨੀ।

ਕਿਸਾਨ ਵੀਰਾਂ ਤੇ ਭੈਣਾਂ ਲਈ ਖੁਸ਼ਖਬਰੀ। ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ 20 ਜੂਨ ਨੂੰ ਹੁਗਲੀ ਪੱਛਮੀ ਬੰਗਾਲ ਤੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 23ਵੀਂ ਕਿਸ਼ਤ ਜਾਰੀ ਕਰਨਗੇ। ਇਸ ਦੇ ਤਹਿਤ 9,44,00,000 ਤੋਂ ਵੀ ਵਧੇਰੇ ਕਿਸਾਨਾਂ ਦੇ ਖਾਤਿਆਂ 18,880 ਕਰੋੜ ਰੁਪਏ ਪਾਏ ਜਾਣਗੇ। ਪੀਐਮ ਸਨਮਾਨ ਨਿਧੀ ਦੀ ਇਸ ਕਿਸ਼ਤ ਦੇ ਨਾਲ ਕਿਸਾਨਾਂ ਨੂੰ ਪ੍ਰਦਾਨ ਕੀਤੀ ਗਈ ਕੁੱਲ ਰਾਸ਼ੀ 4,46,000 ਕਰੋੜ ਰੁਪਏ ਤੋਂ

ਜਿਨ੍ਹਾਂ ਨੇ ਗਾਇਕੀ ਦੇ ਵਿੱਚ ਤਾਂ ਬਹੁਤ ਨਾਮ ਕਮਾਇਆ ਤੇ ਕਮਾ ਵੀ ਰਹੇ ਨੇ, ਨਾਲ ਹੀ ਨਾਲ ਉਹ ਅਦਾਕਾਰੀ ਦੇ ਨਾਲ ਦਰਸ਼ਕਾਂ ਨੂੰ ਕੀਲ ਲੈਂਦੇ ਨੇ। ਜਿੰਨੀ ਹੀ ਮਿੱਠੀ ਤੇ ਸੁਰੀਲੀ ਆਵਾਜ਼ ਹੈ ਉਹਨਾਂ ਦੀ, ਉਹਨਾਂ ਹੀ ਸੁਹੱਪਣ ਚਿਹਰੇ ਦੇ ਉੱਪਰ ਹੈ, ਉਹਨਾਂ ਦੀ ਖੂਬਸੂਰਤੀ ਮੁਸਕੁਰਾਹਟ ਵਿੱਚੋਂ ਝਲਕਦੀ ਹੈ।

ਇਸ ਨੇ ਬਠਿੰਡੇ ਵਿਚ 2016 ਵਿਚ ਹੋਏ ਸਰਸ ਮੇਲੇ ਵਿਚ ਪੇਸ਼ਕਾਰੀ ਦਿੱਤੀ। ਨਿਮਰਤ ਨੇ ਰੇਡੀਓ ਮਿਰਚੀ ਮਿਊਜ਼ਿਕ ਅਵਾਰਡ ਦੇ ਤੀਜੇ ਐਡੀਸ਼ਨ ਦੀ ਮੇਜ਼ਬਾਨੀ ਕੀਤੀ। ਉਨ੍ਹਾਂ ਨੇ ਆਪਣੀ ਫਿਲਮ ਕਰੀਅਰ ਦੀ ਸ਼ੁਰੂਆਤ 2017 ਦੇ ਵਿਚ ਲਾਹੌਰੀਏ ਫਿਲਮ ਰਾਹੀਂ ਕੀਤੀ, ਜਿਸ ਵਿਚ ਇਨ੍ਹਾਂ ਨੇ ਅਮਰਿੰਦਰ ਗਿੱਲ ਦੀ ਭੈਣ ਦਾ ਕਿਰਦਾਰ ਨਿਭਾਇਆ। ਉਸ ਨੇ ਆਪਣੇ ਗਾਇਕੀ ਦੇ ਕਰੀਅਰ ਦੀ ਸ਼ੁਰੂਆਤ ਗਾਣੇ ਰੱਬ ਕਰਕੇ ਤੋਂ ਕੀਤੀ ਸੀ, ਜੋ 24 ਸਤੰਬਰ 2015 ਨੂੰ ਰਿਲੀਜ਼ ਹੋਇਆ ਸੀ ਅਤੇ ਉਸਦੀ ਜੋੜੀ ਨਿਸ਼ਾਨ ਭੁੱਲਰ ਦੇ ਨਾਲ ਸੀ। ਇਸ ਨੇ ਰਿਕਾਰਡ ਲੇਬਲ ਪੰਜਾਬ ਰਿਕਾਰਡਸ ਤੇ ਜਾਰੀ ਕੀਤਾ ਗਿਆ ਸੀ। ਗਾਣੇ ਨੂੰ ਦਰਸ਼ਕਾਂ ਦਾ ਚੰਗਾ ਹੁੰਗਾਰਾ ਮਿਲਿਆ। ਉਸਨੇ ਆਪਣੇ ਅਗਲੇ ਦੋ ਗਾਣਿਆਂ ਇਸ਼ਕ ਕਚਹਿਰੀ ਅਤੇ SP ਦੇ ਰੈਂਕ ਵਰਗੀ ਨੂੰ ਸਾਲ 2016 ਵਿਚ ਰਿਲੀਜ਼ ਕੀਤਾ।

ਨੇ ਬ੍ਰਿਟ ਏਸ਼ੀਆ ਅਵਾਰਡ ਵਿਚ ਮੰਜੇ ਬਿਸਤਰੇ ਤੋਂ ਆਪਣੀ ਜੋੜੀ ਦੁਬਈ ਵਾਲਾ ਸ਼ੇਖ ਲਈ ਸਰਬੋਤਮ ਗਾਇਕਾ ਦਾ ਪੁਰਸਕਾਰ ਵੀ ਜਿੱਤਿਆ ਅਤੇ ਫਿਲਮ ਫੇਅਰ ਪੰਜਾਬੀ ਅਵਾਰਡ ਦੇ ਵਿਚ ਨਾਮਜ਼ਦ ਕੀਤਾ ਗਿਆ।

2020 ਦੇ ਵਿਚ ਉਸ ਦੀ ਫਿਲਮ ਜੋੜੀ ਰਿਲੀਜ਼ ਹੋਈ, ਜੋ ਕਿ ਅੰਬਰਦੀਪ ਸਿੰਘ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ। ਫਿਲਮ ਵਿਚ ਉਹ ਦਲਜੀਤ ਦੋਸਾਂਝ ਦੀ ਸਹਿ ਭੂਮਿਕਾ ਨਿਭਾ ਰਹੀ ਹੈ। ਲਾਹੌਰੀਏ 2017 ਤੋਂ ਬਾਅਦ ਸਿੰਘ ਅਤੇ ਰਿਦਮ ਬੋਇਜ਼ ਇੰਟਰਟੇਨਮੈਂਟ ਨਾਲੇ ਉਸ ਦਾ ਦੂਜਾ ਕੰਮ ਹੈ।

ਜੇਕਰ ਗੱਲ ਕਰੀਏ ਨਿਮਰਤ ਖਹਿਰਾ ਦੇ ਗੀਤਕਾਰੀ ਦੇ ਸਫ਼ਰ ਦੇ ਬਾਰੇ ਤਾਂ 2015 ਦੇ ਵਿੱਚ ਰੱਬ ਕਰਕੇ, 2016 ਦੇ ਵਿੱਚ SP ਦੇ ਰੈਂਕ ਵਰਗੀ, ਇਸ਼ਕ ਕਚਹਿਰੀ, ਸਲੂਟ ਵੱਜਦੇ ਤਾਂ ਵੀ ਚੰਗਾ ਲੱਗਦਾ, ਤੋਂ ਬਾਅਦ ਰੋਬ ਰੱਖਦੀ, ਝੁਮਕੇ, ਦੁਬਈ ਵਾਲੇ ਸ਼ੇਕ, ਅੱਖਰ, ਭੰਗੜਾ ਗਿੱਧਾ, ਸੂਟ, ਡਿਜ਼ਾਈਨਰ, ਇਹ ਸਾਰੇ ਗੀਤ ਉਸਨੇ 2017 ਦੇ ਵਿੱਚ ਕੀਤੇ। ਬਰੋਬਰ ਬੋਲੀ, ਰਾਣੀ ਹਾਰ, ਸੁਣ ਸੋਹਣੀਏ, ਉਧਾਰ ਚੱਲਦਾ,

2018 ਦੇ ਵਿੱਚ ਫਿਲਮ ਅਫਸਰ। ਅਫਸਰ ਭਾਰਤੀ ਪੰਜਾਬੀ ਫਿਲਮ ਹੈ ਜੋ ਗੁਲਸ਼ਨ ਸਿੰਘ ਦੁਆਰਾ ਨਿਰਦੇਸ਼ਿਤ ਕੀਤੀ। ਇਸ ਫਿਲਮ ਵਿੱਚ ਤਰਸੇਮ ਜੱਸਰ, ਨਿਮਰਤ ਖਹਿਰਾ, ਗੁਰਪ੍ਰੀਤ ਘੁੱਗੀ ਅਤੇ ਕਰਮਜੀਤ ਅਨਮੋਲ ਮੁੱਖ ਭੂਮਿਕਾ ਦੇ ਵਿੱਚ ਸਨ ਅਤੇ ਮੁੱਖ ਕਿਰਦਾਰ ਨਿਭਾਇਆ ਸੀ ਨਿਮਰਤ ਖਹਿਰਾ ਨੇ। ਇਹ ਫਿਲਮ ਇਸ ਧਾਰਨਾ ਤੇ ਆਧਾਰਿਤ ਹੈ ਕਿ ਭਾਵੇਂ ਕਾਨੂੰਗੋ ਪਟਵਾਰੀ ਤੋਂ ਉੱਚਾ ਅਹੁਦਾ ਹੈ ਪਰ ਫਿਰ ਵੀ ਪਟਵਾਰੀ ਨੂੰ ਬਹੁਤਾ ਸਤਿਕਾਰ ਦਿੱਤਾ ਜਾਂਦਾ ਹੈ। ਫਿਲਮ ਦਾ ਸਹਿ ਨਿਰਮਾਣ ਨਾਦਰ ਫਿਲਮ ਅਤੇ ਵੇਲੀ ਜਨਤਾ ਫਿਲਮ ਦੁਆਰਾ ਕੀਤਾ ਗਿਆ ਅਤੇ 5 ਅਕਤੂਬਰ 2018 ਨੂੰ ਸਿਨੇਮਾ ਘਰਾਂ ਦੇ ਵਿੱਚ ਪ੍ਰਦਰਸ਼ਿਤ ਕੀਤੀ ਗਈ। ਇਹ ਫਿਲਮ ਗੁਲਸ਼ਨ ਸਿੰਘ ਦੀ ਬਤੌਰ ਨਿਰਦੇਸ਼ਕ ਪਹਿਲੀ ਫਿਲਮ ਸੀ ਤੇ ਨਿਮਰਤ ਖਹਿਰਾ ਦੀ ਮੁੱਖ ਭੂਮਿਕਾ ਵਿੱਚ ਪਹਿਲੀ ਫਿਲਮ ਸੀ। ਫਿਲਮ ਅਫਸਰ ਦੇ ਵਿੱਚ ਵੀ ਨਿਮਰਤ ਖਹਿਰਾ ਨੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਗੀਤ ਗਾਏ ਜੋ ਕਿ ਅੱਜ ਵੀ ਦਰਸ਼ਕਾਂ ਦੀ ਜ਼ੁਬਾਨ ਦੇ ਉੱਪਰ ਨੇ।

ਨਿਮਰਤ ਖਹਿਰਾ ਦੀਆਂ ਦੋ ਫਿਲਮਾਂ 2022 ਦੇ ਵਿੱਚ ਸੌਕਣ ਸੌਕਣੀ ਤੇ 2025 ਦੇ ਵਿੱਚ ਸੌਕਣ ਸੌਕਣੀ 2 ਕਾਮੇਡੀ ਫਿਲਮਾਂ ਆਈਆਂ। ਦੋਹਾਂ ਫਿਲਮਾਂ ਨੂੰ ਹੀ ਦਰਸ਼ਕਾਂ ਨੇ ਖੂਬ ਪਿਆਰ ਦਿੱਤਾ।

2023 ਵਿੱਚ ਫਿਲਮ ਜੋੜੀ। ਜੋੜੀ ਇੱਕ ਭਾਰਤੀ ਭਾਸ਼ਾ ਰੋਮਾਂਟਿਕ ਕਾਮੇਡੀ ਪੀਰੀਅਡ ਫਿਲਮ ਹੈ ਜੋ ਅੰਬਰਦੀਪ ਸਿੰਘ ਦੁਆਰਾ ਲਿਖੀ ਤੇ ਨਿਰਦੇਸ਼ਿਤ ਕੀਤੀ ਗਈ। ਇਸ ਨੂੰ ਰਿਦਮ ਬੁਆਇਜ਼ ਇੰਟਰਟੇਨਮੈਂਟ ਅਧੀਨ ਕਾਰਜ ਗਿੱਲ ਅਤੇ ਥਿੰਦ ਮੋਸ਼ਨ ਫਿਲਮਜ਼ ਅਧੀਨ ਦਲਜੀਤ ਥਿੰਦ ਦੁਆਰਾ ਸਹਿ ਨਿਰਮਾਣ ਕੀਤਾ ਗਿਆ। ਇਸ ਫਿਲਮ ਦੇ ਵਿੱਚ ਦਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਨੇ ਮੁੱਖ ਕਿਰਦਾਰ ਨਿਭਾਇਆ। ਦਲਜੀਤ ਦੋਸਾਂਝ ਨੇ ਅਗਸਤ 2019 ਦੇ ਵਿੱਚ ਫਿਲਮ ਦੇ ਸੰਗੀਤ ਤੇ ਕੰਮ ਕਰਨਾ ਸ਼ੁਰੂ ਕੀਤਾ। ਇਸ ਦੀ ਸ਼ੂਟਿੰਗ 5 ਅਕਤੂਬਰ 2019 ਨੂੰ ਸ਼ੁਰੂ ਹੋਈ। ਇਹ ਫਿਲਮ 5 ਮਈ 2023 ਨੂੰ ਜਾਰੀ ਕੀਤੀ ਗਈ।

0: ਅਸੀਂ ਦੁਆ ਕਰਦੇ ਹਾਂ ਕਿ ਨਿਮਰਤ ਖਹਿਰਾ ਇਸੇ ਤਰ੍ਹਾਂ ਹੀ ਬੁਲੰਦੀਆਂ ਨੂੰ ਛੂੰਦੀ ਰਹੇ ਤੇ ਇਸੇ ਤਰ੍ਹਾਂ ਹੀ ਸਰੋਤਿਆਂ ਦੇ ਤੇ ਦਰਸ਼ਕਾਂ ਦੇ ਦਿਲਾਂ ਦੇ ਉੱਪਰ ਰਾਜ ਕਰਦੀ ਰਹੇ। ਉਮੀਦ ਕਰਦੇ ਹਾਂ ਆਪ ਸਭ ਨੂੰ ਅੱਜ ਦਾ ਇਹ ਪ੍ਰੋਗਰਾਮ ਫਿਲਮੀ ਅਫਸਾਨੇ ਔਰ ਤਰਾਨੇ ਪਸੰਦ ਆਇਆ ਹੋਵੇਗਾ। ਵਾਚਕ ਸੰਪਾਦਨ ਮਨਦੀਪ ਕੌਰ, ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ। ਫਿਰ ਮਿਲਣ ਦੇ ਵਾਅਦੇ ਦੇ ਨਾਲ ਸਤਿ ਸ੍ਰੀ ਅਕਾਲ, ਰੱਬ ਰਾਖਾ।
1: ਹੁਣੇ ਤੁਸੀਂ ਪ੍ਰੋਗਰਾਮ ਸ਼ਾਮ ਸੁਹਾਨੀ ਦੇ ਤਹਿਤ ਸੁਣ ਰਹੇ ਸੀ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੇ, ਜੋ ਅਧਾਰਤ ਸੀ ਨਿਮਰਤ ਖਹਿਰਾ ਤੇ। ਇਸ ਦੇ ਨਾਲ ਹੀ ਪ੍ਰੋਗਰਾਮ ਸ਼ਾਮ ਸੁਹਾਨੀ ਖਤਮ ਕਰਨ ਦੀ ਆਗਿਆ ਦਿਓ।

0: ਪ੍ਰੋਗਰਾਮ ਸੰਬੰਧੀ ਇੱਕ ਜ਼ਰੂਰੀ ਸੂਚਨਾ। ਸਰੋਤਿਓ, ਇਸ ਐਤਵਾਰ ਦੁਪਹਿਰ ਦੇ 2:30 ਤੇ ਪ੍ਰੋਗਰਾਮ ਸੁਰੀਲੀ ਦੁਪਹਿਰ ਦੇ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਮੇਰਾ ਪਿੰਡ, ਜ਼ਿਲ੍ਹਾ ਬਠਿੰਡਾ ਦੇ ਪਿੰਡ ਸ਼ੇਰਗੜ੍ਹ ਤੋਂ। ਪ੍ਰੋਗਰਾਮ ਪੇਸ਼ ਕਰਨਗੇ ਹਰਜੀਤ ਸਿੰਘ ਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੋ ਸੁਣਨਾ ਨਾ ਭੁੱਲਿਓ ਐਤਵਾਰ ਦੁਪਹਿਰ ਦੇ 2:30 ਸਿਲਸਿਲਾ ਮੇਰਾ ਪਿੰਡ।
1: ਜ਼ਰਾ ਸਾ ਸਾਥ ਚਲ ਕੇ ਰਾਸਤੇ ਮੇਂ ਛੋੜ ਦੇਤੀ ਹੈ, ਜ਼ਰਾ ਸਾ ਸਾਥ ਚਲ ਕੇ ਰਾਸਤੇ ਮੇਂ ਛੋੜ ਦੇਤੀ ਹੈ, ਮੁਹੱਬਤ ਦਿਲ ਬਨਾਤੀ ਹੈ ਮਗਰ ਫਿਰ ਤੋੜ ਦੇਤੀ ਹੈ। ਕਹਾਨੀ ਮੇਂ ਮੇਰੀ ਇੱਕ ਛੋਟਾ ਸਾ ਕਿਰਦਾਰ ਹੈ ਉਸਕਾ, ਕਹਾਨੀ ਮੇਂ ਮੇਰੀ ਇੱਕ ਛੋਟਾ ਸਾ ਕਿਰਦਾਰ ਹੈ ਉਸਕਾ, ਮਗਰ ਵੋ ਜਬ ਵੀ ਆਤੀ ਹੈ ਕਹਾਨੀ ਮੋੜ ਦੇਤੀ ਹੈ, ਮਗਰ ਵੋ ਜਬ ਵੀ ਆਤੀ ਹੈ ਕਹਾਨੀ ਮੋੜ ਦੇਤੀ ਹੈ। ਪੇਸ਼ ਹੈ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼, ਅਹਿਮਦ ਹੁਸੈਨ ਤੇ ਮੁਹੰਮਦ ਹੁਸੈਨ ਦੀ ਆਵਾਜ਼ ਵਿੱਚ ਇਹ ਗਜ਼ਲ।

ਹੁਣੇ ਤੁਸੀਂ ਅਹਿਮਦ ਹੁਸੈਨ ਅਤੇ ਮੁਹੰਮਦ ਹੁਸੈਨ ਦੀ ਆਵਾਜ਼ ਵਿੱਚ ਇਸ ਗਜ਼ਲ ਦਾ ਆਨੰਦ ਮਾਣ ਰਹੇ ਸੀ। ਤੁਮਹਾਰੀ ਕਦਰ ਕਰਤਾ ਹੂੰ ਇਸੇ ਤੁਮ ਨਜ਼ਰ ਅੰਦਾਜ਼ ਮਤ ਕਰਨਾ, ਤੁਮਹਾਰੀ ਕਦਰ ਕਰਤਾ ਹੂੰ ਇਸ ਪੇ ਤੁਮ ਨਾਜ਼ ਮਤ

0: ਇੱਕ ਛੋਟਾ ਜਿਹਾ ਪੈਗਾਮ ਵੀ ਕਮਾਲ ਕਰ ਜਾਂਦਾ ਹੈ ਇੱਕ ਛੋਟਾ ਜਿਹਾ ਪੈਗਾਮ ਵੀ ਕਮਾਲ ਕਰ ਜਾਂਦਾ ਹੈ ਉਦਾਸ ਸੇ ਚਿਹਰੇ ਤੇ ਫਿਰ ਤੋਂ ਮੁਸਕਾਨ ਭਰ ਜਾਂਦਾ ਹੈ
1: ਤੁਮਸੇ ਮਿਲਨੇ ਕੀ ਤਮੰਨਾ ਹੈ ਪਿਆਰ ਕਾ ਇਰਾਦਾ ਹੈ ਔਰ ਇੱਕ ਵਾਦਾ ਹੈ ਜਾਨਮ
0: ਜੀ ਹਾਂ ਸ੍ਰੋਤਿਓ ਤੁਹਾਡੇ ਚਿਹਰੇ ਤੇ ਇੱਕ ਵਾਰੀ ਫਿਰ ਮੁਸਕਾਨ ਭਰਨ ਦੇ ਲਈ ਅਸੀਂ ਆਕਾਸ਼ਵਾਣੀ ਐਫ ਐਮ ਬਠਿੰਡਾ ਤੋਂ ਤੁਹਾਡਾ ਆਪਣਾ ਪਸੰਦੀਦਾ ਪ੍ਰੋਗਰਾਮ ਪੈਗਾਮ ਲੈ ਕੇ ਹਾਜ਼ਰ ਹੋਵਾਂਗੇ ਮਿਤੀ 21 ਜੂਨ ਦਿਨ ਐਤਵਾਰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੌਰਾਨ ਸੋ ਪ੍ਰੋਗਰਾਮ ਪੈਗਾਮ ਪੇਸ਼ ਕਰਾਂਗੀ ਮੈਂ ਯਾਨੀ ਕਿ ਵਿਜੇ ਲਕਸ਼ਮੀ ਤੇ ਮੇਰੇ ਨਾਲ ਸਤਪਾਲ ਬਰਾੜ ਜੀ ਔਰ ਪ੍ਰੋਗਰਾਮ ਪੈਗਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ ਪੈਗਾਮ ਤੁਸੀਂ ਭੇਜਣੇ ਨੇ 7173 7143 ਤੇ ਸੋ ਸੁਣਾ ਨਾ ਭੁੱਲਣਾ ਮਿਤੀ 21 ਜੂਨ ਦਿਨ ਐਤਵਾਰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੌਰਾਨ ਹਫਤਾਵਾਰੀ ਸਿਲਸਿਲਾ ਪੈਗਾਮ

0: ਕਿਸਾਨ ਵੀਰਾਂ ਤੇ ਭੈਣਾਂ ਲਈ ਖੁਸ਼ਖਬਰੀ, ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ 20 ਜੂਨ ਨੂੰ ਹੁਗਲੀ ਪੱਛਮੀ ਬੰਗਾਲ ਤੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 23ਵੀਂ ਕਿਸ਼ਤ ਜਾਰੀ ਕਰਨਗੇ। ਇਸ ਦੇ ਤਹਿਤ 9,44,00,000 ਤੋਂ ਵੀ ਵਧੇਰੇ ਕਿਸਾਨਾਂ ਦੇ ਖਾਤਿਆਂ 18,880 ਕਰੋੜ ਰੁਪਏ ਪਾਏ ਜਾਣਗੇ। PM ਸਨਮਾਨ ਨਿਧੀ ਦੀ ਇਸ ਕਿਸ਼ਤ ਦੇ ਨਾਲ ਕਿਸਾਨਾਂ ਨੂੰ ਪ੍ਰਦਾਨ ਕੀਤੀ ਗਈ ਕੁੱਲ ਰਾਸ਼ੀ 4,46,000 ਕਰੋੜ ਰੁਪਏ ਤੋਂ ਵਧੇਰੇ ਹੋ ਜਾਏਗੀ, ਜੋ ਕਿ ਕਰੋੜਾਂ ਹੀ ਕਿਸਾਨ ਪਰਿਵਾਰਾਂ ਨੂੰ ਆਰਥਿਕ ਸੁਰੱਖਿਆ ਤੇ ਮਜ਼ਬੂਤੀ ਪ੍ਰਦਾਨ ਕਰ ਰਹੀ ਹੈ।
1: ਮੈਨੇ ਚਾਂਦ ਪੇ ਕੁਛ ਲਿਖਾ ਹੈ, ਮੈਨੇ ਚਾਂਦ ਪੇ ਕੁਛ ਲਿਖਾ ਹੈ, ਤੁਮ ਉਸੇ ਚੁਪਕੇ ਸੇ ਪੜ ਲੇਨਾ, ਤੁਮ ਕੁਛ ਮਤ ਕਹਿਣਾ, ਮੈਂ ਸਭ ਸਮਝ ਜਾਊਂਗਾ। ਮੈਨੇ ਚਾਂਦ ਪੇ ਕੁਛ ਲਿਖਾ ਹੈ, ਤੁਮ ਉਸੇ ਚੁਪਕੇ ਸੇ ਪੜ ਲੇਨਾ, ਤੁਮ ਕੁਛ ਮਤ ਕਹਿਣਾ, ਮੈਂ ਸਭ ਸਮਝ ਜਾਊਂਗਾ, ਤੁਮ ਸ਼ਾਮ ਕੋ ਯਾਦ ਕਰਨਾ, ਮੈਂ ਸਪਨੇ ਮੇਂ ਜ਼ਰੂਰ ਆਊਂਗਾ, ਤੁਮ ਸ਼ਾਮ ਕੋ ਯਾਦ ਕਰਨਾ, ਮੈਂ ਸਪਨੇ ਮੇਂ ਜ਼ਰੂਰ ਆਊਂਗਾ। ਪੇਸ਼ ਹੈ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼, ਤਲਤ ਅਜ਼ੀਜ਼ ਦੀ ਆਵਾਜ਼ ਵਿੱਚ ਗਜ਼ਲ, ਸ਼ਾਇਰ ਨੇ ਕਤੀਲ ਸ਼ਿਫਾਈ।

0: ਸਰੋਤਿਓ ਤਲਤ ਅਜ਼ੀਜ਼ ਦੀ ਗਾਈ ਇਸ ਗਜ਼ਲ ਦੇ ਨਾਲ ਹੀ ਆਪਣੇ ਦੋਸਤ ਲਵਲੀਨ ਸਚਦੇਵਾ ਨੂੰ ਪ੍ਰੋਗਰਾਮ ਰੰਗੇ ਗਜ਼ਲ ਖਤਮ ਕਰਨ ਦੀ ਆਗਿਆ ਦਿਓ। FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਕੜੀ ਮੁਤਾਬਿਕ ਸਮਾਂ ਹੋ ਰਿਹਾ ਰਾਤ ਦੇ 8:44 ਹੁਣ ਤੋਂ ਥੋੜੀ ਦੇਰ ਬਾਅਦ 9:45 ਤੁਸੀਂ ਸੁਣੋਗੇ ਸਮਾਚਾਰ ਸੰਧਿਆ। 9 ਵਜੇ ਅੰਗਰੇਜ਼ੀ ਵਿਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਰਾਹੀਂ ਰਿਲੇਅ ਕੀਤਾ ਜਾਏਗਾ। ਥੋੜੀ ਦੇਰ ਲਈ ਇਸਦਾ ਸਾਡੇ ਨਾਲ ਇੰਤਜ਼ਾਰ ਕਰੋ।
1: ਨਮਸਕਾਰ, ਆਕਾਸ਼ਵਾਣੀ ਸੇ ਸਮਾਚਾਰ ਸੰਧਿਆ ਕੇ ਸਾਥ ਮੈਂ ਜਾਗ੍ਰਿਤੀ ਸ਼ਰਮਾ। राष्ट्रपति द्रौपदी मुर्मू ने भारत को शांति और सहयोग का पक्षधर बताया। कहा, वैश्विक संकटों और युद्ध जैसी परिस्थितियों का समाधान संवाद और कूटनीति से ही संभव। प्रधानमंत्री नरेंद्र मोदी ने कहा, जनजातीय समुदाय देश के विकास में महत्वपूर्ण भागीदार बन रहा है। ओडिशा में 47,000 करोड़ रुपये से अधिक की परियोजनाओं का शुभारंभ। श्री मोदी ने प्रधानमंत्री किसान सम्मान निधि योजना की 23वीं किश्त जारी की। 18,000 करोड़ रुपये से अधिक की राशि किसानों के खातों में अंतरित। अंतर्राष्ट्रीय योग दिवस के अवसर पर प्रधानमंत्री कल कोलकाता के ऐतिहासिक रेड रोड पर राष्ट्रीय समारोह का नेतृत्व करेंगे। नीट यूजी 2026 पुनर्परीक्षा कल, परीक्षा केंद्रों पर कड़े सुरक्षा प्रबंध। ईरान ने युद्ध विराम उल्लंघन के बाद